ਕੀਤਾ ਯਕੀਨੀ। ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ
ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ, ਪਰਿਵਾਰਾਂ ਵੱਲੋਂ ਸਤਿਗੁਰ ਜੀਓ ਆਪ ਜੀ ਦੇ ਪਾਵਨ ਸਥਾਨਾਂ ਵਿਖੇ ਦੋ ਸ਼੍ਰੀ ਅਖੰਡ ਪਾਠ ਸਵੇਰ ਤੋਂ ਆਰੰਭ ਹਨ। ਸਤਿਗੁਰ ਜੀਓ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੇ ਦਰ ਕਰਦੀਆਂ ਸੇਵਾਦਾਰ ਸੰਗਤਾਂ ਸਤਿਗੁਰ ਜੀਓ ਰੌਲਾ ਲਾ ਕੇ ਗੁਰੂ ਕੇ ਲੰਗਰਾਂ ਵਿਖੇ ਸੇਵਾਵਾਂ ਕਰਕੇ ਆਪ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਨ। ਕਿਰਪਾ ਕਰਨੀ ਸਤਿਗੁਰ ਜੀਓ ਸਭ ਸੇਵਾਦਾਰ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ। ਸਤਿਗੁਰ ਜੀਓ ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ, ਸਭ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਭਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਸ਼ਾਮ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਆਪ ਸੰਗਤਾਂ ਨੂੰ ਪਿਆਰ ਸਹਿਤ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਮੁਕਾਬਲਾ ਜੋ 24 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਉਸ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ। ਰਜਿਸਟ੍ਰੇਸ਼ਨ ਦੇ ਲਈ ਸਾਧ ਸੰਗਤ ਜੀ ਦੋ ਜੋ ਡੈਡਲਾਈਨ ਹੈਗੀ ਹੈ ਉਹ 18 ਅਕਤੂਬਰ ਦੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ 18 ਅਕਤੂਬਰ ਤੱਕ ਜਿਨ੍ਹਾਂ ਨੇ ਅਜੇ ਤਾਈਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਬੱਚਿਆਂ ਦੀ, ਉਹ ਜ਼ਰੂਰ ਰਜਿਸਟ੍ਰੇਸ਼ਨ ਕਰਵਾਓ ਅਤੇ ਆਪਣੇ ਬੱਚਿਆਂ ਨੂੰ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਲੈ ਕੇ ਆਓ ਤਾਂ ਜੋ ਸਾਡੇ ਬੱਚੇ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੁੜ ਸਕਣ। ਆਓ ਪਿਆਰ ਸਹਿਤ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਾਰੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਤਾ ਜਸ ਜਪਤ ਤੇਰਾ ਨਿਰਮਲ ਮਾਥਾ ਜਸ ਜਪਤ ਸਗਲਾ ਦੁੱਖ ਲਾਥਾ ਜਸ ਜਪਤ ਮੁਸ਼ਕਲ ਕਸ਼ੂ ਨ ਬਣੈ ਜਸ ਜਪਤ ਸੁਣ ਅਨਹਤ ਧੁਨੇ ਜਸ ਜਪਤ ਹੈ ਨਿਰਮਲ ਸੋਏ ਜਸ ਜਪਤ ਕਮਲ ਸੀਧਾ ਹੋਏ ਗੁਰ ਸੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਹਿ ਹਿਰਦੈ ਮੰਤਰ ਦੇ ਹਰੀ ਅਖੰਡ ਕੀ

ਪੰਜ ਜਨਾ ਸੋ ਸੰਗ ਨਿਵਾਰੇ ਦਸ ਇੰਦਰੀ ਕਾ ਰਾਖੇ ਵਾਸੋ ਤਾ ਕੇ ਆਤਮੇ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾ ਕੇ ਹੋਏ ਜਾਖੋ ਦਇਆ ਮਾਇਆ ਪ੍ਰਭ ਸੋਏ ਰਹਾਓ।

ਸ਼ਬਦ ਕਰਾਰੇ ਬਿਨਾਂ ਸ਼ਬਦ ਪਿਆਰੇ ਕੌਣ ਬੁੱਤਰ ਤਾਰੇ ਮਾਇਆ ਮੋਹੈ ਖਵਾਈ ਕੂੜ ਬਗੁੱਤੀ ਤਾਂ ਪ੍ਰਮੁਤੀ ਸਾ ਤਨ ਮਹਿਲ ਨਾ ਪਾਈ ਗੁਸੁੰਦੇ ਰਾਤੀ ਸਹਿਜੇ ਮਾਤੀ ਅਨੰਦ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਵ ਆਪ ਮਿਲਾਏ।

0: ਓਂਕਾਰ
1: ਵਾਹਿਗੁਰੂ ਜੀ ਕੀ ਫਤਿਹ।
0: ਆਪੇ ਸੁਣਿਆ ਆਪੇ ਸੁਗਿਆਸਨ, ਆਪੇ ਸੁਣ ਤੇ ਆਪ ਹੀ ਜਾਸਨ।
2: ਵਾਹਿਗੁਰੂ ਜੀ ਕਾ ਖਾਲਸਾ,
0: ਆਪਣੇ ਆਪ ਆਪੇ ਉਪਾਇਓ, ਆਪੇ ਬਾਪ ਆਪ ਹੀ ਮਾਇਓ, ਆਪੇ ਸੋਖ ਮੈਂ ਆਪੇ
2: ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ,
0: ਦੀਨ ਦਿਆਲਾ ਤੇਰੇ ਸੰਤਨ ਕੀ ਮਨ
2: ਹੋਇਆ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰਾ ਰਹੇ ਸਨ।
0: ਨਿਰਗੁਣ
2: ਸਤਿਕਾਰਯੋਗ
0: ਭਾਈ
2: ਗੁਰਨਾਮ
0: ਸਿੰਘ
2: ਜੀ ਰੁਦਰ
0: ਪਰਿਵਾਰੇ
2: ਅਤੇ
0: ਉਹਨਾਂ ਦਾ
2: ਰਾਗੀ ਜਥਾ
0: ਸਚ ਸੰਪਿਹਾ ਰਾਸ ਨਾਨਕ ਸਚ ਸੁਚ ਪਾਈ ਤੇ ਸੰਤਨ ਕਰ ਪਾਸ ਪਵੜੀ ਸਸਾਰ ਸਤ
2: ਗੁਰਮਤਿ
0: ਵਿਚਾਰ ਸਤ ਪੁਰਖ ਤੇ
2: ਚਰਨਾਂ ਵਿੱਚ ਬੇਨਤੀ ਹੈ।
0: ਮਾਇਆ ਮੋਹ ਸਭ ਪੂਰਾ, ਨਾਮ ਬਿਹੁਨੇ ਨਾਨਕ ਹੋਤ ਜਾਤ ਸਭ ਤੂਰਾ।
2: ਪਵੜੀ
0: ਤੰਦਾ ਤੂਰ
2: ਪੀਤ
0: ਤੇਰੇ ਜਨਮਾ ਤਨ ਤੇਉ, ਜੇ ਰੋਚ ਇਹ ਮਨਵਾ ਤਨ ਦੀ ਬਾਸਾ ਸੁਰਗੇ ਨਾ ਆਸਿਆ। ਤਪਿਆ ਪ੍ਰੀਤ ਸਾਧ ਰਾਜ
2: ਆਨਲਾਈਨ ਇਸ ਮੁਕਾਬਲੇ ਵਾਸਤੇ ਰਜਿਸਟਰ ਕਰ ਸਕਦੇ ਹੋ।
0: ਤਾਹੂ ਜੋ ਇੱਕ ਸੋਣਿਆ
2: ਨਾ ਕਥੇ ਨਾ ਜਾਉ ਜਾ ਕੇ ਹੀ ਹੈ
0: ਦੀ ਉਪਰਮ ਨਾਮ ਨਾਮ ਸਾਹਿਬ
2: ਵਿਚਾਰਾਂ ਸਰਵਾਂ ਕਰਕੇ ਸਲੋਕ
0: ਅਨਕ ਪੇ ਕਰ ਗਿਆਨ ਧਿਆਨ।
2: ਵਾਹਿਗੁਰੂ ਜੀ ਕਾ ਖਾਲਸਾ, ਮਨ ਹਟ
0: ਮਿਲਿਓ ਨਾ ਕੋ,
2: ਵਾਹਿਗੁਰੂ ਜੀ ਕੀ ਫਤਿਹ।
0: ਕਿਰਪਾ ਪੇ ਬਹੁਤ ਗਿਆਨੀ ਸੋਏ ਪੌੜੀ ਗੰਗਾ, ਗਿਆਨ ਨਹੀਂ ਬੁਕ ਬਾਤੋ, ਅਨਕ ਜੁਗਤਾ ਸਾਧਨ ਕਰ ਪਾਤੋ, ਗਿਆਨੀ ਸੋ ਜਾਕੇ ਦਿਲਸੋ ਕਹਿਤ ਸੁਣਤ ਕਸ ਜੋਗ ਨਾ ਹੋ, ਗਿਆਨੀ ਰਹਿਤ ਆਗਿਆ ਦਿਲਸਾ ਕੇ ਉਸਨ ਸੀਤ ਸਮਸਰ ਸਭ ਤਾਕੇ, ਗਿਆਨੀ ਤਾਤ ਵਿਚਾਰ ਨਾਨਕ ਜਾਕੋ ਕਿਰਪਾ ਤਾਰੀ। ਸਲੋਕ ਆਪਣੇ ਆਏ ਸ੍ਰਿਸ਼ਟ ਮੈਂ ਮਨ ਬੂਝੇ ਪਾਸ ਠੋਰ, ਨਾਨਕ ਗੁਰਮੁ ਸੋ ਬੁਝੇ ਜਾਕੇ ਪਾਈ ਤੋਰ ਪੌੜੀ, ਜਾ ਜੁਗ ਮੈਂ ਕੇ ਕੋ ਆਇਆ ਜਨਮਤ ਮੋਹਿਓ ਮੋਹਣੀ ਮਾਇਆ, ਗੁਰਮੁ ਤਪ ਕਰਤੇ ਸਾਧ ਸਾਧ ਨਾਨਕ ਜੇ ਮਨ ਸੋਏ ਪੌੜੀ ਜੀ, ਬਹੁਤ ਗਰਭ ਵਾਸੇ ਮੋਹ ਮਗਨ ਮੀਟ, ਜੋਨ ਫਾਸੇ ਨ ਮਾਇਆ
1: ਤ੍ਰੈਗੁਣ
0: ਸਾਜਨ ਕਾਸੇ ਕਹੋ ਪਾਇਆ, ਜਾਤੇ ਤਰੋ ਬੇਗੁਮ ਇਹ ਮਾਇਆ ਉਹ ਘਰ ਪਾਉ ਸਤ ਸੰਗ ਮਿਲਾਏ ਨਾਨਕ ਤਾਂ ਕਿ ਨਿਕਟ ਨਾ ਮਾਇਆ। ਸਲੋਕ

0: जिते आपे लायो सो सो पायो जो आप दिवायो हुआ कह अंतर जाने
1: जुगो
0: को जो जो
1: जुगा
0: करे सो
1: टल
0: फन होए के ते सगला विस्तार नाम श्याम
1: शवर
0: सुवान
1: शतुर
0: हारा
1: तख्त
0: श्लोक
1: के
0: है
1: मालक
0: राच रहे बिनता बिनो कुस
1: जाहरा
0: रंग बिक
1: जहूर
0: सोर
1: हाजरा हजूर
0: नानक ते सनी परो बिन सजाए मैं
1: धन
0: कोल पौड़ी रे
1: सतगुरु
0: मन
1: साहिब श्री गुरु
0: बिन हर
1: ग्रंथ
0: जहर
1: साहिब
0: चौथ
1: जी
0: है
1: दी
0: ते बंधन पाए जे बेद का तू ना छूटे
1: मुकद्दस
0: साकत सत्य
1: हजूरी दे
0: उमाए
1: अंदर
0: आओ
1: संध्या
0: करते
1: समय
0: कर्म रात ता को पार फार
1: सजी
0: देख
1: हुई
0: नहीं
1: दीवाना दे विच
0: जो नाम
1: हाजरियां
0: सोते
1: भर
0: वो कर्म
1: के
0: विकार बाद दे जम की जेवरी मीठी माया रंग परम
1: तुरकी
0: प्रेम रंग
1: बाणी
0: जे
1: इलाही
0: सुंदरा
1: बाणी
0: संगम
1: दे
0: संग
1: आप जी
0: देखे
1: ने
0: कर्ता
1: मनोहर
0: छूटिए
1: कीर्तन श्रवण कीते
0: काची
1: ने
0: पीत न सोधा जिसे बजाए
1: कीर्तन
0: नानका
1: दी
0: तेंदी
1: हाजरी
0: मेहर
1: तू
0: मन बुझा
1: परन
0: श्लोक टूटे बंधन जास के होवा साधु
1: रोजाना
0: छाऊंदा जीवा
1: दीवान कुछ
0: तेरंगे किसन
1: समा
0: गूड़ा रंग पौड़ी
1: गुरु
0: रारा
1: घर दे
0: रंगो
1: अन्न
0: या मन
1: सेवक
0: अपना
1: पूरन
0: हर हर
1: गुरसिख
0: नाम जपो जप रसना रे रे दरगे कहे
1: गुरु
0: न
1: साहिब जी
0: कुआउ
1: दे
0: बैठ
1: अथाह प्यार दे
0: आदर
1: पात्र
0: सोभ देऊ उवा महली पावे तुम
1: भाई साहब
0: बसिया
1: भाई
0: जनाई मन
1: गुरदास
0: नाही
1: जी
0: बिना
1: उन्हां दी
0: संबंध
1: मुबारक
0: तुम्हारे को पूजा
1: रचना
0: के हर सौंपे नानक रता के श्लोक
1: वारां दी लड़ी वार जो
0: लालच
1: कथा
0: झूठ
1: प्रारंभ
0: विकार
1: हुई
0: मुंडा
1: है
0: उद मूड़े आंद लाग परे दुर्गंध सेउ नानक माया
1: उन्हां
0: बंद
1: पावन
0: पौड़ी दला
1: बचना दे
0: लभ
1: नाल
0: तुम
1: सांझ
0: बिखेर
1: पाउन
0: आसरा
1: दा
0: ते
1: आपां
0: अहम
1: जिवें
0: बुद्ध
1: रोजाना यत्न करदे
0: माया
1: हां
0: मद माते ऐ माया मैं जन्मे मरना
1: अज
0: है
1: वी
0: जो हुक्मां
1: सतगुरां दी
0: तेरे त्यों
1: असीस
0: करना सो
1: लैंदिया
0: होया कोई
1: होइयां
0: पूरा को सुगर ना
1: इन्ना
0: को मूरा
1: पावन
0: जित जित लावो ते तत
1: इतिहास
0: तत लगणा
1: अति
0: नानक
1: परमात्मा दे
0: तब
1: नाम
0: सदा
1: नाल
0: लिखणा श्लोक
1: लवरीज
0: लाल गोपाल गोबिंद प्रभ गहर
1: इन्ना
0: गंभीर
1: पावन वारां
0: अतहार
1: दे
0: रसनाई अमर
1: उपदेश
0: को
1: नूं
0: नानक
1: जीवन अंदर
0: विप्रवा पौड़ी
1: वसाउण दा यत्न
0: अल्लाह
1: करिए
0: ताके लवे ना कोई के आप कौन
1: लड़ी
0: है जो
1: वार
0: दुर्गुण
1: कथा
0: हार
1: दे तहत
0: होत सद आया हुआ
1: कल
0: कंत
1: आप
0: में
1: जी
0: आहु
1: ने
0: पाया कीट हस्त में पुरुष माने प्रगट
1: भाई साहब
0: प्रसाता हो
1: जी दी
0: जाने
1: रचना
0: जाको
1: दी
0: दीनो
1: 12
0: हर
1: नंबर
0: दस
1: वार दे
0: अपना
1: विचों
0: नानक गुरमुख
1: 18
0: मन हर
1: नंबर पौड़ी
0: उतेही
1: दा जाप
0: जपना
1: श्रवण
0: श्लोक आत्म
1: कीता
0: रस
1: सी।
0: जेहे जान्या हर रंग
1: भाई
0: सहजी
1: साहब
0: माजो
1: जी
0: कान
1: इस पौड़ी
0: कृता
1: दे
0: तो
1: अंदर
0: जनाए
1: गुरमुख
0: ते
1: दा
0: प्रवान
1: वर्णन
0: पौड़ी
1: करदे ने
0: आया सफल
1: ते गुरमुख
0: तहु को
1: दा वर्णन
0: गनिया
1: करदिया होइयां
0: जस
1: गुरमुख दे
0: रसन
1: जीवन
0: हर
1: नूं
0: हर
1: बयान
0: जस
1: करदिया
0: फनी आए बसै साधु कै संगे अंदर नाम
1: तकरीबन
0: प्यारे रंगे आप
1: छे
0: श्री
1: सत
0: नाम मेरा तन जस
1: निशानियां
0: दया मैं
1: गुरमुख दे अंदर
0: अभिदत्ता
1: जो
0: ਏਕੇ ਆਵਣ ਪ੍ਰਜੋ
1: ਭਾਈ
0: ਮਾਇਆ
1: ਗੁਰਦਾਸ ਜੀ
0: ਨਾਨਕ
1: ਨੇ ਆਪ
0: ਹਰ
1: ਜੀ ਦੇ
0: ਕਹਿ
1: ਨਾਲ
0: ਸੋ
1: ਸਾਂਝੀਆਂ
0: ਮਾਇਆ
1: ਕੀਤੀਆਂ ਨੇ
0: ਸਲੋਕ ਜਸ ਜਪਤ ਮਨ ਹੋਇਆ ਆਨੰਦ ਮਨ ਸੇ ਦੂਜਾ
1: ਵੈਸੇ
0: ਪਾਵੇ
1: ਜਦੋਂ
0: ਦਿਲ ਦਿਲ
1: ਗੁਰਮੁਖ ਦਾ
0: ਕਿਸਨਾ
1: ਜੀਵਨ
0: ਜੇ
1: ਅਸੀਂ
0: ਨਾਨਕ
1: ਪੜ੍ਹਦੇ
0: ਨਾਮ
1: ਹਾਂ
0: ਸਮਾਉ ਪੌੜੀ
1: ਕਿ
0: ਜਈਆ
1: ਧੰਨ
0: ਜਲ
1: ਗੁਰੂ
0: ਦੂਰ
1: ਨਾਨਕ
0: ਦੁਸੈ
1: ਸਾਹਿਬ ਜੀ
0: ਤੇ ਮਹਾਰਾਜ
1: ਜੀ
0: ਸੋ ਸਹਿ ਸੋ
1: ਸਮਝਾਉਂਦੇ ਕਿ
0: ਜਾਏ
1: ਗੁਰਮੁਖ ਦਾ ਜੀਵਨ ਬਹੁਤ
0: ਰਹੋ
1: ਉੱਚਾ ਹੁੰਦਾ
0: ਸੰਤ
1: ਹੈ
0: ਸਰਨਾ ਜੇ ਆਸਰੇ ਬੁੱਧ
1: ਜਿਹੜਾ
0: ਜਿਹੜਾ
1: ਗੁਰੂ ਦੀ
0: ਗਿਆਨ
1: ਮੱਤ ਲੈ
0: ਆਵੇ
1: ਕੇ
0: ਸੋ
1: ਗੁਰੂ
0: ਇੱਕ
1: ਦੇ
0: ਨਾਮ
1: ਨਾਮ
0: ਮੰਤਰ
1: ਦੇ
0: ਜਈਆ ਜਨਮ
1: ਗੁਰੂ
0: ਹਾਰੀ
1: ਦੇ
0: ਗੁਰੂ ਦੀ
1: ਉਪਦੇਸ਼ ਨੂੰ
0: ਕੀਤੀ
1: ਧਾਰਨ
0: ਕਰੋ
1: ਕਰਕੇ
0: ਨਾਨਕ ਤੇ ਸੋ
1: ਪਰਮਾਤਮਾ
0: ਕਮਾਇਆ
1: ਦੇ ਨਾਮ ਨਾਲ
0: ਜਾ ਕੇ
1: ਬੰਦਗੀ
0: ਹੀ
1: ਨਾਲ ਜੁੜ
0: ਏਕ
1: ਕੇ ਜੀਵਨ ਨੂੰ
0: ਸਲੋਕ
1: ਸਵਾਰ
0: ਅੰਤਰ
1: ਲੈਂਦਾ ਹੈ
0: ਬਸ ਰਹੀ ਤੂਤ ਕੇ ਮੀਤ
1: ਉਹਦਾ ਜੀਵਨ
0: ਅੰਗ ਬਹੁਤ
1: ਉੱਚਾ
0: ਉਪਦੇਸ਼
1: ਹੁੰਦਾ ਹੈ
0: ਨਾਨਕ ਜਪੀ ਨੀਤ ਪੌੜੀ
1: ਕੇਵਲ
0: ਅੰਦਨ
1: ਇੱਕ ਉਹ
0: ਸਿਮਰੋ
1: ਨਿਸ਼ਾਨੀਆਂ
0: ਤਾ
1: ਜਿਹੜੀ ਗੱਲ ਭਾਈ
0: ਸਾਹਿਬ
1: ਜੀ ਨੇ
0: ਅੰਤ
1: ਦੱਸੀਆਂ
0: ਸਹਾਈ
1: ਤਾਂ ਕਿ
0: ਹੋਏ ਇਹ
1: ਸਾਡੀ
0: ਦੇਖਿਆ
1: ਵੀ
0: ਦਿਨ ਚਾਰ
1: ਗੁਰੂ ਦੇ
0: ਸੇ
1: ਨਾਲ
0: ਸਾਡੇ
1: ਪ੍ਰੀਤ ਬਣ
0: ਤਲਿਓ
1: ਜਾਵੇ,
0: ਸਭ ਹੋਏ
1: ਸ਼ਰਧਾ ਬਣ ਜਾਵੇ,
0: ਆਖੋ ਮਾਤ ਪਿਤਾ ਸੁਤ
1: ਸਾਡੇ
0: ਧੀਆ
1: ਅੰਦਰ ਵੀ
0: ਗ੍ਰਹਿ ਬਿਣਤਾ
1: ਜਿਗਿਆਸਾ ਪੈਦਾ ਹੋ
0: ਸੰਗ
1: ਜਾਵੇ ਕਿ
0: ਨਾਨਕ
1: ਅਸੀਂ
0: ਅਸੀਂ ਸੰਚ ਜੋ ਬਿਨ
1: ਗੁਰੂ
0: ਸਤ
1: ਦੇ
0: ਨਾਹੀ
1: ਦੱਸੇ ਹੋਏ
0: ਪਰਸੀ
1: ਮਾਰਗ
0: ਫਿਰ
1: ਤੇ
0: ਜਾਏ,
1: ਚੱਲ ਕੇ ਗੁਰੂ
0: ਵਾਲੇ
1: ਬਣ
0: ਸੰਗ
1: ਕੇ
0: ਕਲ
1: ਜੀਵਨ ਨੂੰ
0: ਕੀਰਤਨ
1: ਸਵਾਰ
0: ਗਾਇਆ
1: ਸਕੀਏ,
0: ਨਾਨਕ ਤੇ ਤੇ
1: ਕਿਉਂਕਿ ਜਦੋਂ
0: ਬਹੁਰ
1: ਗੁਰਮੁਖ ਸ਼ਬਦ
0: ਮਨਾਇਆ
1: ਦੇ ਕੱਲ ਆਪਾਂ ਵਿਚਾਰ
0: ਅਤ
1: ਸਾਂਝੇ ਕੀਤੇ
0: ਸੁੰਦਰ
1: ਸੀ
0: ਕਲੀਨ ਚਤਰ
1: ਕਿ ਹਰੇਕ
0: ਅਤ
1: ਧਰਮ ਦੇ
0: ਸੁੰਦਰ
1: ਵਿੱਚ ਹੀ ਬੜੇ
0: ਕੁਲੀਨ
1: ਉੱਚੇ
0: ਚਤਰ
1: ਸੁੱਚੇ ਜੀਵਨ ਵਾਲੇ
0: ਮੁਖ
1: ਜੀਵ ਨੇ,
0: ਗਿਆਨੀ ਧਨਵੰਤ ਅੰਮ੍ਰਿਤ
1: ਇਸ
0: ਪੀ ਨਾਨਕ
1: ਕਰਕੇ ਬਾਣੀ ਦੇ ਵਿੱਚ
0: ਬਿਨ
1: ਗੁਰਮੁਖ
0: ਪੌੜੀ
1: ਦੇ ਨਾਲ ਨਾਲ
0: ਨਾ ਘਟ ਸਤਿ ਹੋਏ
1: ਹੋਰ ਵੀ
0: ਕਿਉਂ
1: ਬੇਅੰਤ ਸ਼ਬਦ
0: ਪੱਕ
1: ਇਹੋ ਜੀ ਪੁੱਜੀ ਹੋਈ
0: ਸ਼ਖਸੀਅਤ
1: ਦੇ ਬਾਰੇ ਦੱਸੇ ਨੇ ਜਿਵੇਂ ਸਾਧੂ ਸੰਤ ਬ੍ਰਹਮ ਗਿਆਨੀ
0: ਰਾਮ ਨਾਮ ਸੰਗਮਾਨੀ ਹੇਤਾ
1: ਕੱਲ ਆਪਾਂ ਇਹ ਸਾਰਿਆਂ ਬਾਰੇ ਗੱਲ ਕੀਤੀ ਸੀ ਕਿ ਇਹ ਸਾਰੇ ਹੀ
0: ਨਾਨਕ ਜੇ
1: ਉਸੇ ਹੀ ਅਵਸਥਾ ਦੇ
0: ਸਲੋਕ
1: ਉੱਪਰ ਪੁੱਜਿਆਂ ਹੋਇਆਂ ਦੇ ਨਾਮ ਹੈ ਜਿਵੇਂ ਪਰਮਾਤਮਾ ਦੇ ਨਾਮ
0: ਕਰਮ ਕਿਰਤ
1: ਆਪਾਂ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਲੈਂਦੇ ਹਾਂ,
0: ਪੌੜੀ
1: ਵੱਖ ਵੱਖ ਕੀਤਿਆਂ ਦੇ ਵਿੱਚ ਲੈਂਦੇ ਹਾਂ
0: ਲਿਖਿਓ ਲੇਖ ਨਾ
1: ਕਿ ਅਕਾਲ ਪੁਰਖ ਵੀ ਕਹਿੰਦੇ ਹਾਂ, ਪਰਮਾਤਮਾ ਵੀ ਕਹਿੰਦੇ ਹਾਂ, ਬ੍ਰਹਮ ਵੀ ਕਹਿੰਦੇ ਹਾਂ,
0: ਪੰਥ
1: ਪ੍ਰਭੂ ਵੀ
0: ਦਿਖਾ
1: ਕਹਿੰਦੇ ਹਾਂ, ਭਗਵਾਨ ਵੀ
0: ਕਹਿੰਦੇ
1: ਹਾਂ,
0: ਦਿਆਨ ਪਰਮਤ
1: ਭਗਤ ਨਾਮਦੇਵ
0: ਪਸ਼ੂ
1: ਜੀ
0: ਪਾਪੇ
1: ਬਿਲਕੁਲ ਵੀ ਕਹਿੰਦੇ
0: ਖੇਲ ਆਪ ਹੀ
1: ਇਸ
0: ਕੀਨੋ ਜੋ
1: ਕਰਕੇ
0: ਜੋ ਦੀਨੋ
1: ਪ੍ਰਤਪਾਲਕ ਵੀ ਜਦੋਂ ਅਸੀਂ ਇੱਕ
0: ਸਲੋਕ ਖਾਤ
1: ਵਚਨ
0: ਖਰਚ
1: ਮੁਖ ਵਾਕ
0: ਬਿਨ
1: ਹੁਕਮਨਾਮਾ
0: ਸਤ
1: ਸਾਹਿਬ ਦੇ
0: ਰਹੇ
1: ਰੂਪ ਅੰਦਰ
0: ਧੂਪ ਨਾ
1: ਪੜਦੇ
0: ਜਾਹੇ
1: ਹਾਂ
0: ਭੰਡਾਰੂ ਹਰ ਹਰ ਜਪ
1: ਉਹਦੇ ਅੰਦਰ ਦੇਖੋ
0: ਗੁਰੂ
1: ਸਾਹਿਬ ਜੀ ਨੇ ਕਿੰਨੇ ਨਾਮ ਹੋਰ
0: ਪੌੜੀ
1: ਵੀ ਪਰਮਾਤਮਾ
0: ਅੱਖਾ
1: ਦੇ
0: ਖੂਨਾ ਕਸ ਨਹੀਂ
1: ਜਿਹੜੇ ਰੱਖ
0: ਕੇ
1: ਯਾਦ
0: ਸੁਨਾ ਕਰਦੇ
1: ਕਹਿ
0: ਪਾਹੇ ਜੋ ਦੇਨਾ
1: ਜਿਵੇਂ ਅਸੀਂ
0: ਸੋ
1: ਵਚਨ
0: ਦੇ
1: ਪੜਦੇ
0: ਰਹੋ
1: ਤੁਮ
0: ਪਾਵੇ
1: ਦਾਤੇ
0: ਤਹਿ ਜਾਹੇ ਖਰਚ
1: ਠਾਕੁਰ
0: ਨਾਮ ਤਨ ਇਕ ਗੁਰ ਬਿਨਾ
1: ਸੁ
0: ਖਿਮਾ
1: ਨਾਇਕ
0: ਸਹਿਜ
1: ਖਸਮ ਹਮਾਰੇ
0: ਜਪਤ ਰਹੇ ਗੁਣ ਤਾ
1: ਸੋ ਕਿੰਨੇ ਨਾਮ ਜਿਹੜੇ ਨੇ
0: ਅਨਸੋ ਜਾ ਕੋ ਹੋਤ
1: ਇਸ
0: ਕਿਰਪਾਲ
1: ਪਾਵਨ ਬਚਨ
0: ਸਦੀਵ
1: ਦੇ ਵਿੱਚ
0: ਅਗਨੀ
1: ਸਤਿਗੁਰਾਂ ਨੇ
0: ਸੁਹਾਵਣੇ ਰਾਮ ਨਾਮ
1: ਤੇ ਇਹ
0: ਗ੍ਰਹਿ
1: ਸਾਰੇ
0: ਮਾਲੋ
1: ਸਾਰੇ
0: ਖੇਦਨ
1: ਪਰਮਾਤਮਾ ਦੇ
0: ਬਾਣੀ
1: ਮਰਦਾਨ
0: ਤੇ ਜਾ ਕੋ ਨਦਰ ਕਰੀ ਨਾਮ
1: ਕਿਉਂਕਿ
0: ਜੋ
1: ਜਿਸ
0: ਪ੍ਰਭਾਣੀਆ
1: ਜਿਸ ਕਿਸੇ ਐਂਗਲ ਤੋਂ
0: ਪੂਰੀ
1: ਕਿਸੇ ਨੇ
0: ਤਿੰਨਾ ਪਰੀ
1: ਪਰਮਾਤਮਾ ਨੂੰ
0: ਸਲੋਕ
1: ਮਹਿਸੂਸ ਕੀਤਾ
0: ਗਨ
1: ਹੈ
0: ਮਿਨ ਦੇਖੋ ਮਨੇ ਬਾਹੇ ਸਰ ਪਰ ਚਲਮੋ ਲੋਕ ਆਸੇ ਨਿਤ ਗੁਰਮੁਖ ਮਿਟੇ ਨਾਨਕ ਨਾਮ
1: ਜੇ ਕਿਸੇ ਨੇ ਸੰਸਾਰ ਦੇ ਵਿੱਚ ਰਮੇ ਹੋਏ ਪਰਮਾਤਮਾ ਨੂੰ ਤੱਕ ਲਿਆ ਸੋ
0: ਸਾਜਾ ਪਨੀਤ
1: ਪਰਮਾਤਮਾ ਵਾਹਿਗੁਰੂ ਜੀ ਰਮੇ ਹੋਏ ਨੇ
0: ਬਿਲ ਮਨਾ ਰਹੋ ਮੀਤ ਨਹਿ ਬਾਰਕ ਨਹਿ ਜੇ
1: ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਜਾਂ ਭੱਟ ਸਾਹਿਬਾਨ ਦੀ ਬਾਣੀ ਪੜ੍ਹਦੇ
0: ਹਾਂ ਤੇ
1: ਜਦੋਂ ਉਹਨਾਂ ਸੰਸਾਰ ਵਿੱਚ ਰਮੇ ਹੋਏ ਵਾਹਿਗੁਰੂ ਨੂੰ ਦੇਖਿਆ ਕੁਦਰਤ ਦੇ ਵਿੱਚੋਂ ਦੇਖਿਆ
0: ਤੇ
1: ਉੱਥੇ ਵਾਹਿਗੁਰੂ ਸ਼ਬਦ ਦੀ ਜਿਹੜੀ ਹੋਂਦ ਦੇ ਵਿੱਚ ਆ ਜਾਂਦਾ ਵਾਹ ਸ਼ਬਦ ਅਸੀਂ ਭੱਟ ਸਾਹਿਬਾਨ ਦੀ ਬਾਣੀ ਵਿੱਚ ਪੜ੍ਹਦੇ
0: ਹਾਂ
1: ਤੇ ਸਤਿਗੁਰੂ ਜੀ ਨੇ ਤੇ ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਬਲਿਹਾਰ ਹੀ
0: ਕੁਦਰਤ ਵਸਿਆ
1: ਉਹ ਬਲਿਹਾਰ ਜਾਂਦੇ ਨੇ ਦੇ ਵਿੱਚ ਵਸਣ ਵਾਲੇ ਪਰਮਾਤਮਾ
0: ਹੋਵਣਾ ਜਤ ਕਾ
1: ਪਰਮਾਤਮਾ ਨੂੰ ਜਿਵੇਂ ਵੱਖ ਵੱਖ ਨਾਮਾਂ ਦੇ ਨਾਲ ਅਸੀਂ ਯਾਦ ਕਰਦੇ
0: ਨਾਮ ਤਾਤੋ
1: ਇਸੇ ਤਰ੍ਹਾਂ ਹੀ ਉਸ ਪਰਮਾਤਮਾ ਨਾਲ ਰਮੀ ਹੋਈ ਮਿਲੀ ਹੋਈ ਸੁਰਤ ਨੂੰ
0: ਹਰ ਭਗਤ ਕਹਾਂ
1: ਤੇ ਅਸੀਂ ਵੱਖ ਵੱਖ ਨਾਮ ਸੋਲ ਮਹਾਰਾ ਸੁਰਮਰਤ ਤਹਿ ਗੁਰਮੁਖ
0: ਨਾਨਕ ਹਰ
1: ਸ਼ਬਦ ਜਿਹੜੇ ਗੁਣ ਪਰਮਾਤਮਾ ਦੇ ਸੇਵਕ ਦੇ ਬਾਰੇ ਗੁਰੂ ਅਰਜਨ ਦੇਵ ਜੀ ਨੇ ਦੱਸੇ ਕਿ ਮਨ ਸਾਚਾ
0: ਗਿਆਨ
1: ਮੁਖ ਸਾਚਾ ਸੋਏ ਜਿਸ ਸ਼ਖਸੀਅਤ ਦੇ ਅੰਦਰ ਮਨ ਦੇ ਵਿੱਚ ਸੁਰਤ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਹੈ ਮੁਖ ਦੇ ਉੱਪਰ ਵੀ ਨਾਮ ਹੈ
0: ਤੇ
1: ਫਿਰ ਉਸ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ
0: ਕਵਲ ਬੇਗ ਸ਼ਾਂਤ
1: ਮਨ ਸਾਚਾ ਮੁਖ ਸਾਚਾ ਸੋਈ ਅਵਰ ਨ ਪੇਖਿਆ ਇਕ ਸਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਉੱਥੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਸੀ ਕਿ ਬ੍ਰਹਮ ਗਿਆਨੀ ਦੀ ਜੇ ਸ਼ਖਸੀਅਤ ਕਿਸ ਤਰ੍ਹਾਂ ਦੀ ਹੁੰਦੀ
0: ਹੈ।
1: ਹੁਣ ਜਦੋਂ ਭਗਤ ਦੀ ਗੱਲ ਚੱਲਦੀ
0: ਹੈ
1: ਉੱਥੇ ਬਾਬਾ ਫਰੀਦ ਜੀ ਵੀ ਭਗਤ ਦੀ ਪਰਿਭਾਸ਼ਾ ਬੜੇ ਭਾਵ ਰੂਪ ਸ਼ਬਦਾਂ ਦੇ ਵਿੱਚ ਦਿੰਦੇ
0: ਨੇ।
1: ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਮਤ ਹੁੰਦੀ ਹੋਈ ਆਣਾ
0: ਸ਼ਿਸ਼ਾਣ
1: ਹੁੰਦੀ ਹੋਈ ਨਿਤਾਣਾ
0: ਭਗਵੰਤਾ
1: ਹੁੰਦੀ ਆਪ ਵੰਡਾਏ ਉਹ ਐਸਾ ਬਾਬਾ ਜੀ ਨੇ ਭਗਤ ਦੀ ਪਰਿਭਾਸ਼ਾ ਦੱਸੀ ਕਿ ਭਗਤ ਦੇ ਗੁਣ ਕੀ ਤਿੰਨ ਗੁਣਾਂ ਦਾ ਜ਼ਿਕਰ ਉੱਥੇ ਬਾਬਾ ਜੀ ਨੇ ਵੀ ਕੀਤਾ ਹੈ। ਇਹਦਾ ਭਾਵ ਨਹੀਂ ਕਿ ਕੇਵਲ ਇੰਨੇ ਕੁ ਗੁਣ ਕੇਵਲ ਰੂਪ ਮਾਤਰ ਸਮਝਾਉਣ ਦੇ ਵਾਸਤੇ ਇਹ ਗੁਣਾਂ ਦੀ ਗੱਲ ਕੀਤੀ ਹੈ। ਵੈਸੇ ਜਦੋਂ ਰੱਬ ਦਾ ਪਿਆਰੇ ਦੀ ਗੱਲ ਚੱਲੀ ਨਾ ਗੁਰੂ ਨਾਨਕ ਸਾਹਿਬ ਜੀ
0: ਮਹਾਰਾਜ
1: ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਮਝਾ ਦਿੱਤਾ ਪਰਮਾਤਮਾ ਬੇਅੰਤ ਹੈ ਪਰਮਾਤਮਾ ਦੇ ਗੁਣਾਂ ਦਾ ਜਦੋਂ ਅਸੀਂ ਬਾਰਾਂ ਵਾਰ ਨਹੀਂ ਪਾ ਸਕਦੇ ਜਿੱਥੇ ਆਪਾਂ ਬਚਨ ਪੜ੍ਹਦੇ ਹਾਂ ਪਰਮਾਤਮਾ ਦੇ ਪਰਤਾਏ ਥਾਪਿਆ ਨਾ ਜਾਏ
0: ਕੀਤਾ
1: ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿੱਥੇ ਉਹ ਪਰਮਾਤਮਾ ਤੱਕ ਵੀ ਇਹਨਾਂ ਸਾਡੇ ਜਿਹੜੇ ਇੰਦਰੀ ਹੈ ਇਹਨਾਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਅਗੋਚਰ ਤਾਂ ਹੀ ਕਿਹਾ ਹੈ ਉਸ ਵਾਹਿਗੁਰੂ
0: ਨੇ
1: ਅਗੰਮ ਤਾਂ ਹੀ ਕਿਹਾ ਹੈ ਅਪਾਰ ਤਾਂ ਹੀ ਕਿਹਾ ਹੈ ਅਥਾਹ ਤਾਂ ਹੀ ਕਿਹਾ
0: ਹੈ
1: ਬੇਅੰਤ ਤਾਂ
0: ਹੀ ਕਿਹਾ
1: ਹੈ। ਇਸੇ ਤਰ੍ਹਾਂ ਹੀ ਫਿਰ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਰੱਬ ਦੇ ਪਿਆਰੇ ਦੇ ਵੀ ਸ਼ਖਸੀਅਤ ਦੇ ਬਾਰੇ ਸਾਡੇ ਕੋਲ ਇਹੋ ਜਿਹਾ ਕੋਈ ਪੈਮਾਨਾ ਨਹੀਂ ਕਿ ਰੱਬ ਦੀ ਬੰਦਗੀ ਦੁਆਰਾ ਰੱਬ ਦੇ ਨਾਲ ਵਾਹਿਗੁਰੂ ਨਾਲ ਮਿਲੇ ਹੋਏ ਉਸ ਗੁਰਮੁਖ ਦਾ ਸਾਧੂ ਦਾ ਬ੍ਰਹਮ ਗਿਆਨੀ ਭਗਤ ਦਾ ਅਸੀਂ ਅੰਦਾਜ਼ਾ ਲਗਾ
0: ਸਕੀਏ।
1: ਕੱਲ ਵੀ ਇਹ ਬੇਨਤੀ ਕੀਤੀ ਸੀ ਗੁਰਮੁਖ ਦੀ ਘਾਟ ਤੇ ਜਿਹੜੀ ਇਹ ਗੱਲ ਅੰਦਰ ਦੀ ਕੀਤੀ ਗਈ ਕਿ ਅੰਦਰੋਂ ਪੈਮਾਨਾ ਕਿਵੇਂ ਦਾ ਹੈ ਇਹਨੂੰ ਅਸੀਂ ਦੱਸਣਾ ਬਹੁਤ ਮੁਸ਼ਕਲ ਹੈ। ਇਹ ਜਾਣਦੇ ਰੱਬ ਦੀ ਪਰਮਾਤਮਾ ਕੀ ਕਰਦੇ ਨੇ ਉਹਦੇ ਸੇਵਕ ਦੇ ਅੰਦਰ ਕਿੰਨੀ ਸਮਰੱਥਾ
0: ਹੈ
1: ਤੇ ਜਾਂ ਗੁਰੂ ਬਾਬਾ ਜਾਣਦੇ ਨੇ ਕਿ ਉਹ ਸੇਵਕ ਦੇ ਅੰਦਰ ਸਮਰੱਥਾ ਜਿਹੜਾ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਹੈ ਨਾ ਉਹ ਬਾਹਰੀ ਪੈਮਾਨਿਆਂ ਦੇ ਦੁਆਰਾ ਇਹ ਨਹੀਂ ਮਾਪ
0: ਸਕਦਾ
1: ਕਿ ਗੁਰਮੁਖ ਦੀ ਸ਼ਖਸੀਅਤ ਕਿੰਨੀ ਉੱਚੀ ਹੈ।
0: ਸਲੋਕ ਠਾਕਨ
1: ਹੋਤੀ ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ
0: ਬਚਨ ਵਿੱਚ
1: ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਹੀ ਪੜ੍ਹਦੇ
0: ਹਾਂ
1: ਮੰਨੇ ਕੀ ਗਤ
0: ਜਿਹਦਾ
1: ਮਨ ਪਰਮਾਤਮਾ ਦੇ ਨਾਮ ਦੇ ਵਿੱਚ ਪਰਚ
0: ਗਿਆ
1: ਜਿਹਦਾ ਮਨ ਜਿਹਦੀ ਸੁਰਤ ਜਿਹਦਾ ਜੀਵਨ ਪਰਮਾਤਮਾ ਦੇ ਗਿਆਨ ਦੇ ਅਨੁਸਾਰੀ ਹੋ
0: ਗਿਆ
1: ਉਹਨੂੰ ਬਿਆਨ ਕਰਨਾ ਇਸ ਸੰਸਾਰ ਦੇ ਜੀਵਨ ਦੇ ਵਸ ਦੀ ਗੱਲ ਨਹੀਂ। ਇਸੇ ਕਰਕੇ ਸਮਝਾਉਂਦੇ ਨੇ ਮੰਨੇ ਕੀ ਗਤ
0: ਡੱਡਾ ਡੇਰਾ ਜੋ ਨਹੀਂ ਜੇ ਡੇਰਾ ਤੇ ਜਾਣ ਕੋਈ ਡੇਰਾ ਕਾ ਸੰਮਾ ਮੁਕੇ ਸਭ ਪਛਾਣ ਇਹ ਡੇਰਾ ਕੋ ਸਲਮ ਕਰ ਕਲ ਜੇ ਕੋਈ
1: ਯਤਨ ਕਰ ਵੀ ਲਵੇ
0: ਜਾ ਕਾ ਤਸੋ
1: ਬਿਆਨ ਕਰਨ ਦਾ ਕਿ ਮੈਂ ਦੱਸ ਸਕਦਾ ਹਾਂ
0: ਸੋ ਮਿਤ ਜਾਣੇ ਜਾ ਕੁਦਸਤ ਹੁੰਦਾ ਹੈ ਬ੍ਰਹਮ ਗਿਆਨੀ ਦਾ ਜੀਵਨ ਦੇ ਚਲੋ ਸੱਚ ਸਾਧ ਸੰਗ ਪਾਇਆ
1: ਭਗਤ ਦਾ ਜੀਵਨ ਕਿਵੇਂ ਦਾ ਹੈ
0: ਤੇਜ ਨੂੰ ਨਹਿ ਡੁਲਾਇਆ ਸਲੋਕ ਤਹਾਨੂੰ ਲਾਗੇ ਧਰਮ ਰਾਏ
1: ਪਿੱਛੇ ਕਿਨੇ
0: ਨਾ ਘਾਲਿਓ ਬੰਦ ਉਹ
1: ਨਹੀਂ ਦੱਸ ਸਕਦਾ ਨਹੀਂ ਬਿਆਨ ਕਰ
0: ਸਾਧ ਸੰਗ ਸੰਬੰਧ ਪੂਰੀ ਕਿਉਂਕਿ
1: ਪਰਮਾਤਮਾ ਵਾਹਿਗੁਰੂ ਦੇ ਨਾਲ ਜਿਹਦੀ ਸਾਧ ਪੈ ਜਾਂਦੀ ਹੈ ਮਨ
0: ਵਾਹੇ ਸੰਗ
1: ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਉਹਦੇ ਜੀਵਨ ਨੂੰ ਇੰਨਾ ਉਚੇਰਾ ਬਖਸ਼ ਕਰ ਦਿੰਦੇ ਨੇ
0: ਸੁਖ ਪਾਓ ਸਾਰੇ ਪੜਦੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਜਮਰੇ ਗਰਭ ਜੋਨ ਦੁਖ ਪਾਏ ਬੋਲ
1: ਗੁਰੂ ਸਾਹਿਬ ਜੀ ਉੱਥੇ ਸਮਝਾਉਂਦੇ ਨੇ ਜਿਸ ਨੂੰ
0: ਆਵੇ ਜਾਏ ਕਹੇ ਤੋ ਤਹਿ ਤਿਆਗ ਤਹਿ ਪਰੇ ਸਾਧ ਜਨ ਸੁਨਾਏ ਦੁਖ ਕੇ ਪਾਏ ਕਾਟਿਆ ਨਾਨਕ
1: ਜੀ ਜਿਸ ਨੂੰ ਤੇ ਰੱਬ ਜੀ ਵਾਹਿਗੁਰੂ ਜੀ ਸਾਧੂ
0: ਗੋਬਿੰਦ
1: ਭਜਨ ਦੀ ਦਾਤ ਦੇ ਦਿੰਦੇ ਸਿਰ ਨਾਨਕ ਜੀ ਤੋ
0: ਨਾ
1: ਹੋ
0: ਨਾ ਤੂੰ ਨਾ ਛੁੱਟੇ
1: ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ
0: ਨਾਨਕ ਤੇ ਸ਼ੀਡਿਆ ਵਾਹਿਗੁਰੂ ਜੀ ਜਿਨ੍ਹਾਂ ਨੂੰ ਸੋਲਰ ਮਰੇ ਸੋ ਸੋ ਬਾਦ ਜਿਸ
1: ਪਰਮਾਤਮਾ ਨੂੰ ਅਸੀਂ ਯਾਦ ਕਰਦੇ ਨਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੰਦੇ ਸ਼ਾਹ
0: ਨਾ ਕੋ ਜਾਣੇ
1: ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਮਝਾਉਂਦੇ ਕਿ
0: ਰਹਿਣ ਦਿਨ ਸੋ ਪਰਮਾਤਮਾ ਵਾਹਿਗੁਰੂ ਜੀ ਪਾਰੇ
1: ਉਹਦੀ ਜੇ ਕੋਈ ਸਿਫਤ ਕਰਦਾ ਹੈ
0: ਤੇ
1: ਸਤਿਗੁਰੂ ਜੀ ਦੱਸਦੇ
0: ਸਲੋਕ ਤਨ ਮਨ ਤਨ ਅਰਪੋ ਤੇ ਸਹਿ ਪ੍ਰਭੂ ਨੂੰ
1: ਬਾਦਸ਼ਾਹ ਬਣਾ ਦਿੰਦੇ
0: ਨਾਨਕ ਪ੍ਰਭੂ
1: ਜਿਵੇਂ ਆਪਾਂ ਕੀ ਜੋ ਪੌੜੀ ਆਮ ਵਿਅਕਤੀ ਦੇ ਕੋਲੋਂ ਕੋਈ ਲਵਾਂਗੇ ਨਾ ਕੋਈ ਮਦਦ ਉਹ ਆਪਣੀ ਹੈਸੀਅਤ ਦੇ ਹਿਸਾਬ ਦੇ ਨਾਲ ਸਾਡੀ ਕੋਈ ਮਦਦ ਕਰੇਗਾ ਜਿੰਨਾ ਕੋਈ ਧਨ ਦੌਲਤ ਵਾਲਾ ਜ਼ਿਆਦਾ ਹੋਵੇਗਾ ਉਨੀ ਧਨ ਦੌਲਤ ਸਾਨੂੰ ਜ਼ਿਆਦਾ ਦੇਵੇਗਾ ਕੋਈ ਰਾਜੇ ਦੇ ਕੋਲੋਂ ਜਾ ਕੇ ਮੰਗੇਗਾ ਰਾਜਾ ਆਪਣੇ ਹਿਸਾਬ ਦੇ ਨਾਲ ਦੇਵੇਗਾ ਤੇ ਪਰਮਾਤਮਾ ਨੂੰ ਤੇ ਅਸੀਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਗੁਰੂ ਸਾਹਿਬ ਜੀ ਸਮਝਾਉਂਦੇ ਜਿਸ ਨੂੰ ਬਖਸ਼ੇ ਨਾਨਕ
0: ਪਾਤਸ਼ਾਹੀ
1: ਜਿਹਨੂੰ ਹੁਣ ਪਾਤਸ਼ਾਹੀ ਵਾਹਿਗੁਰੂ ਨੇ ਬਖਸ਼ ਦਿੱਤੀ ਹੈ ਜਿਹਨੂੰ ਬਾਦਸ਼ਾਹ ਆਪਣੀ ਬਖਸ਼ ਭਗਤ ਕਬੀਰ ਜੀ ਕਹਿੰਦੇ ਫਿਰ ਉਹਨੂੰ ਵੱਖਰਾ ਨਹੀਂ ਰਹਿਣ
0: ਦੇ
1: ਆਪਾਂ ਤੇ ਕਈ ਵਾਰੀ ਦੇਖਦੇ ਹਾਂ ਜਿਹੜਾ ਕੋਈ ਕਿਸੇ ਦੀ ਮਦਦ ਕਰਦਾ ਹੈ ਮਦਦ ਕਰਨ ਵਾਲਾ ਕਿਤੇ ਹੋਰ ਉੱਥੇ ਰਹਿੰਦਾ ਹੈ ਤੇ ਮਦਦ ਲੈਣ ਵਾਲਾ ਕਿਤੇ ਆਪਣੇ ਘਰ ਦੇ ਵਿੱਚ ਚਲਿਆ ਜਾਂਦਾ ਹੈ ਰਾਜਾ ਕਿਸੇ ਨੂੰ ਬਖਸ਼ਦਾ ਹੈ ਕੋਈ ਇਨਾਮ ਦਿੰਦਾ ਹੈ ਰਾਜਾ ਆਪਣੀ ਮਹਿਲਾਂ 'ਚ ਚਲਿਆ ਜਾਂਦਾ ਉਹ ਵਿਅਕਤੀ ਆਪਣੇ ਘਰ ਚਲਿਆ ਜਾਂਦਾ ਪਰ ਨਹੀਂ ਜਿੱਥੇ ਪਰਮਾਤਮਾ ਵਾਹਿਗੁਰੂ ਜੀ ਨੇ ਬਖਸ਼ਿਆ ਹੈ ਤੇ ਭਗਤ ਕਬੀਰ ਜੀ ਕਹਿੰਦੇ ਫਿਰ ਵਿਛੋੜਾ ਨਹੀਂ ਰੱਬ ਜੀ ਪੈਣ ਦਿੰਦੇ ਉਹ ਵਾਹਿਗੁਰੂ ਜੀ ਗੁਰਮੁਖ ਨੂੰ ਬ੍ਰਹਮ ਗਿਆਨੀ ਨੂੰ ਫਿਰ ਕਦੀ ਵਿਛੋੜਦੇ ਨਹੀਂ ਆਪਣੇ ਨਾਲ ਆਪਾਂ ਜਦੋਂ ਉਹਨਾਂ ਦੇ ਬਚਨ ਪੜ੍ਹਦੇ ਨਾ ਭਗਤ ਸਾਹਿਬਾਨ ਦੇ ਤੇ ਭਗਤ ਕਬੀਰ ਜੀ ਸਮਝਾਉਂਦੇ ਨੇ ਜਿਹਨੂੰ ਬਾਦਸ਼ਾਹੀ ਬਖਸ਼ਣੀ ਨਾ ਰੱਬ ਨੇ ਭਗਤੀ ਦੀ ਦਾਤ
0: ਬਖਸ਼ੀ
1: ਜਿਹਨੂੰ ਬੰਦਗੀ ਜਿਹਦੀ ਝੋਲੀ ਦੇ ਵਿੱਚ ਪਾ ਦੇਣੀ ਹੈ ਪਾਤਸ਼ਾਹ ਨੇ ਵਾਹਿਗੁਰੂ ਨੇ ਫਿਰ ਬੰਦਗੀ ਦੇ ਦੁਆਰਾ ਉਹਦੇ ਜੀਵਨ ਨੂੰ ਸਵਾਰ ਕੇ ਆਪਣੇ ਨਾਲ ਮਿਲਾ ਲੈਂਦੇ ਨੇ
0: ਪਰਮਾਤਮਾ
1: ਜਦੋਂ ਭਗਤ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ

0: ਪਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ
1: ਕੋਈ
0: ਨਾ ਸਕੀ ਪਛਾਣ ਕੋਈ ਪਹਿਚਾਣ ਨਹੀਂ ਸਕਦਾ ਫਿਰ ਕਬੀਰ ਕੌੜੇ ਤੇ ਰਾਮ
1: ਸੋਈ
0: ਪਰਮਾਤਮਾ ਦਾ ਸੇਵਕ ਕੌਣ ਹੈ ਤੇ ਰੱਬ ਜੀ ਕੌਣ ਹੈ ਇਹਦੇ ਵਿੱਚ ਕੋਈ ਭੇਦ ਨਹੀਂ ਹੋ ਫਿਰ ਪਰਮਾਤਮਾ ਵਾਹਿਗੁਰੂ ਜੀ ਭਗਤ ਜੀ ਕਹਿੰਦੇ ਆਪਣੇ ਵਿੱਚ ਹੀ ਮਿਲਾ ਲੈਂਦੇ ਜਿਵੇਂ ਉਹਨਾਂ ਦੱਸੀ ਉਦਾਹਰਣ ਕਿ ਬਹੁਤੇ ਪਾਣੀ ਵਿੱਚ ਥੋੜਾ ਪਾਣੀ ਜਿਹੜਾ ਮਿਲ
1: ਜਾਂਦਾ
0: ਥੋੜੇ ਪਾਣੀ ਨੂੰ ਜਦੋਂ ਮਿਲਾ ਦਈਏ ਬਹੁਤੇ ਪਾਣੀ ਵਿੱਚ ਫਿਰ ਉਹਨੂੰ ਵੱਖ ਨਹੀਂ ਕਰ
1: ਸਕਦੇ
0: ਭਗਤ ਜੀ ਨੇ ਇਹੀ ਉਦਾਹਰਣ ਦਿੱਤੀ ਕਿਉਂ ਪਾਣੀ ਸੰਗ
1: ਪਾਣ ਤੇ
0: ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਗੁਰਮੁਖ ਦੀ ਰੱਬ ਦੀ ਕਰਨ ਵਾਲੇ ਦੀ ਅਵਸਥਾ ਇਹੀ ਦੱਸਦੇ ਨਾ ਕਿ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪੁਛਤਾਏ ਏਡਾ ਉਚੇਰਾ ਜੀਵਨ ਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਅਸੀਂ ਭਗਤ ਰਤਨਾਵਲੀ ਦੇ ਵਿੱਚ ਪੜ੍ਹਦੇ ਹਾਂ ਤੇ ਉਹਦੇ ਵੀ 18ਵੀਂ ਪੌੜੀ ਦੇ ਅੰਦਰ ਫਿਰ ਗੁਰਮੁਖ ਦੀ ਗੱਲ ਕਰਦਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਗਿਆਸੂਆਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਗੁਰਮੁਖ ਦਾ ਜੀਵਨ ਕਿੱਦਾਂ ਦਾ ਹੁੰਦਾ। ਉੱਥੇ ਤਿੰਨ ਨਿਸ਼ਾਨੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ
1: ਦਿੱਤੀਆਂ।
0: ਮੈਂ ਫਿਰ ਬੇਨਤੀ ਕਰਾਂ ਕਿ ਕੇਵਲ 5, 7, 20, 40 ਇੰਨੀਆਂ ਕੁ ਨਿਸ਼ਾਨੀਆਂ ਨਹੀਂ ਹੁੰਦੀਆਂ ਰੱਬ ਦੀ ਬੰਦਗੀ ਵਾਲੇ ਦੀਆਂ, ਕੇਵਲ ਸਮਝਾਉਣ ਦੇ ਵਾਸਤੇ 2 ਮਾਤਰ ਭਾਈ ਗੁਰਦਾਸ ਜੀ ਜਾਂ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਕਿ ਵੈਸੇ ਤੇ ਜਿਹੜੀ ਗੱਲ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਪਾਂ ਪੜ੍ਹੇ ਹੈ ਉਹ ਅਵਸਥਾ ਨੂੰ ਬਿਆਨ ਕਰਨਾ ਔਖਾ ਹੈ, ਪਰ ਗੁਰੂ ਜੀ ਨੇ ਸਾਡੀ ਜਗਿਆਸਾ ਬਣਾਉਣ ਵਾਸਤੇ ਸਾਨੂੰ ਕੁਝ ਨਿਸ਼ਾਨੀਆਂ ਦੱਸੀਆਂ। ਉਹਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮੁਖ ਦੀਆਂ 3 ਅਵਸਥਾ ਦਾ ਜ਼ਿਕਰ ਕਰਦੇ ਭਗਤ ਰਤਨਾਵਲੀ ਦੇ ਅੰਦਰ ਦੱਸਦੇ ਕਿ ਗੁਰਮੁਖ ਦੀ ਨਿਸ਼ਾਨੀ ਕੀ, ਗੁਰਮੁਖ ਦਾ ਸੁਭਾਅ ਕਿੱਦਾਂ ਦਾ। ਪਹਿਲਾ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਗੁਰਮੁਖ ਦਾ ਇੱਕ ਸੁਭਾਅ ਇਹ ਹੈ ਕਿ ਉਹ ਗੁਰੂ ਦੇ ਉਪਦੇਸ਼ ਦੇ ਨਾਲ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ, ਆਪਣੇ ਜੀਵਨ ਦੇ ਵਿੱਚੋਂ ਕਮੀਆਂ ਦੂਰ ਕਰ ਲੈਂਦਾ ਹੈ, ਬੁਰਾਈਆਂ ਨੂੰ ਦੂਰ ਕਰਕੇ ਗੁਰੂ ਦੇ ਮਤ ਦੇ ਅਨੁਸਾਰ ਉਹਦਾ ਜੀਵਨ ਦਾ ਆਧਾਰ ਬਣ ਜਾਂਦਾ ਹੈ। ਇਹ ਬਚਨ ਲੈਂਦਾ ਹੈ ਕਿ ਗੁਰਸਿੱਖ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨ, ਉਹ ਜੋ ਗੁਰੂ ਕਹਿੰਦੇ ਨੇ ਉਹੀ ਉਹਨੂੰ ਭਲਾ ਕਰਕੇ ਮੰਨਦੇ ਨੇ। ਤੇ ਗੁਰਦੇਵ ਜੀ ਦੱਸਦੇ ਕਿ ਉਹ ਫਿਰ ਆਪਣੇ ਅੰਦਰੋਂ ਗੁਰੂ ਦੇ ਉਪਦੇਸ਼ ਦੇ ਨਾਲ ਬੁਰਿਆਈਆਂ ਨੂੰ ਦੂਰ ਕਰ ਲੈਂਦੇ ਤੇ ਨਾਲ ਫਿਰ ਬੁਰਿਆਈਆਂ ਦੂਰ ਕਰਕੇ ਉਹਨਾਂ ਦਾ ਸੁਭਾਅ ਇੱਦਾਂ ਦਾ ਹੋ ਜਾਂਦਾ ਹੈ ਕਿ ਜਿਹੜਾ ਉਹਨਾਂ ਦਾ ਚੰਗਾ ਕਰਦਾ ਹੈ, ਕੋਈ ਚੰਗਾ ਵਿਵਹਾਰ ਉਹਨਾਂ ਦੇ ਨਾਲ ਕਰਦਾ
1: ਹੈ
0: ਤੇ ਉਹਦੇ ਨਾਲ ਉਹ ਚੰਗਾ ਵਿਵਹਾਰ ਕਰਦੇ, ਪਰ ਜੇ ਕੋਈ ਉਹਨਾਂ ਨਾਲ ਮਾੜਾ ਵਿਵਹਾਰ ਕਰੇ, ਮਾੜਾ ਤਰੀਕੇ ਨਾਲ ਵਰਤੋਏ, ਫਿਰ ਉਹ ਗੁਰਮੁਖ ਉਹਨੂੰ ਬੁਰੇ ਦਾ ਤਰੀਕੇ ਦਾ ਜਵਾਬ ਫਿਰ ਉਹਦੇ ਰੂਪ ਦੇ ਵਿੱਚ ਦਿੰਦੇ ਨੇ, ਭਾਵ ਕਿ ਚੰਗੇ ਨੂੰ ਮਾਣ ਦਿੰਦੇ ਬੁਰਾ ਕਰਨ ਵਾਲੇ ਦਾ ਫਿਰ ਸੋਧਾ ਲਾਉਂਦੇ, ਉਹਨੂੰ ਫਿਰ ਉਹਦੇ ਤਰੀਕੇ ਦੇ ਨਾਲ ਸਮਝਾਉਂਦੇ ਨੇ।
1: ਸ਼ਲੋਕ
0: ਜਿਹੜੇ ਗੁਰੂ ਦੀ ਸਿੱਖਿਆ ਦੇ ਨਾਲ ਆਪਣਾ ਜੀਵਨ ਸਵਾਰ ਕੇ ਜਿਹੜੇ ਲੋਕ ਉਹਨਾਂ ਨਾਲ ਚੰਗਾ ਕਰਦੇ ਨੇ ਉਹਨਾਂ ਦੇ ਨਾਲ ਉਹ ਵੀ ਚੰਗਾ ਕਰਦੇ ਨੇ, ਜਿਹੜਾ ਉਹਨਾਂ ਦਾ ਬੁਰਾ ਕਰਦਾ ਹੈ ਉਹਦੇ ਨਾਲ ਵੀ ਉਹ ਚੰਗਾ ਕਰਦੇ।
1: ਨਾਨਕ ਸਮਝਾਏ ਸ਼ਲੋਕ
0: ਜਿਵੇਂ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਵੀ ਅਸੀਂ ਬਚਨ ਪੜ੍ਹਦੇ
1: ਹਾਂ,
0: ਉੱਥੇ ਬਾਬਾ ਫਰੀਦ ਜੀ ਵੀ ਇਹੀ ਗੱਲ ਸਾਨੂੰ ਸਮਝਾਉਂਦੇ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਾਂ ਨੜੈ ਘਰ ਜਾਈਏ ਪੈਰ ਤਿੰਨਾਂ ਦੇ
1: ਨਹੀਂ ਛੋਟਕਾਰ,
0: ਭਾਵ ਕੇ ਜਿਹੜਾ ਸਾਡੇ ਨਾਲ ਚੰਗਾ ਕਰਦਾ ਹੈ ਉਹ ਗੁਰਮੁਖ ਦੇ ਨਾਲ
1: ਨਾਨਕ
0: ਉਹਦੇ ਨਾਲ ਵੀ ਉਹ ਚੰਗਾ ਵਿਵਹਾਰ, ਤੇ ਜਿਹੜਾ ਉਹਨਾਂ ਦਾ ਮਾੜਾ ਕਰਦਾ ਹੈ ਉਹਦੇ ਨਾਲ ਵੀ ਚੰਗਾ ਵਿਵਹਾਰ ਕਰਦੇ ਨੇ, ਉਹਦੇ ਚੰਗਿਆਈ ਨੂੰ ਵੇਖ ਕੇ ਹੰਕਾਰ ਵਿੱਚ ਨਹੀਂ ਆਉਂਦਾ ਗੁਰਮੁਖ, ਤੇ ਉਹਦੇ ਵੱਲੋਂ ਕੀਤੀ ਹੋਈ ਬੁਰਿਆਈ ਨੂੰ ਦੇਖ ਕੇ ਕ੍ਰੋਧ ਵਿੱਚ ਨਹੀਂ ਆਉਂਦਾ।
1: ਅੰਦਰ ਜਾਪੇ ਪ੍ਰਭ ਨਿਰਵਾਣ
0: ਇਹ ਨਿਸ਼ਾਨੀ ਹੈ ਦੂਜੀ ਜਿਹੜੀ ਗੁਰਮੁਖ, ਤੀਜੀ ਨਿਸ਼ਾਨੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੱਸਦੇ ਨੇ ਕਿ ਇੱਕ ਗੁਰੂ ਦੇ ਉਪਦੇਸ਼ ਦੁਆਰਾ ਉਸ ਜੀਵਨ ਨੂੰ ਇੰਨਾ ਸਵਾਰ ਲੈਂਦੇ ਵੀ ਉਹ ਇਹ ਚੰਗਿਆਈਆਂ ਬੁਰਿਆਈ ਦੀ ਅਵਸਥਾ ਤੋਂ ਉੱਪਰ ਉੱਠ ਜਾਂਦੇ ਨੇ, ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਰੰਗੇ ਰਹਿੰਦੇ ਨੇ।

0: ਕੌਣ ਉਹਨਾਂ ਨਾਲ ਬੁਰਾ ਕਰਦਾ ਪਿਆ ਤੇ ਕੌਣ ਚੰਗਾ ਕਰਦਾ
1: ਪਿਆ।
0: ਉਹ ਇੱਕੋ ਹੀ ਗੱਲ ਮਨ ਦੇ ਵਿੱਚ ਲੈ ਕੇ ਚੱਲਦੇ, ਹਮ ਨਹੀਂ ਚੰਗੇ ਬੁਰਾ ਨਹੀਂ, ਉਹ ਇੱਕੋ ਹੀ ਗੱਲ ਉਹਨਾਂ ਦੀ ਅਵਸਥਾ ਜਿਹੜੀ ਇਹ ਬਣ ਜਾਂਦੀ ਹੈ।
1: ਹਰ ਮੁਖ ਤੇ ਬੋਲਣਾ
0: ਸਭ ਤਾਤ ਪਰਾਈ ਜਪ ਕੇ ਸਾਧ ਸੰਗਤ
1: ਨਾਨਕ ਸਭ ਜਦੋਂ ਸਭ ਸੰਗਤ ਨੂੰ
0: ਪਾ ਲੈਂਦੇ ਨੇ ਫਿਰ ਉਹਨਾਂ ਦੇ ਅੰਦਰੋਂ ਪਰਾਈ ਤਾਤ ਜਿਹੜੀ ਨਿਕਲ ਜਾਂਦੀ। ਕੌਣ ਉਹਨਾਂ ਨਾਲ ਚੰਗਾ ਕਰਦਾ ਪਿਆ ਹੈ, ਕੌਣ ਉਹਨਾਂ ਨਾਲ ਮਾੜਾ ਕਰਦਾ ਪਿਆ ਹੈ, ਇਹਦੇ ਤੋਂ ਉਹ ਨਿਰਲੇਪ ਹੋ
1: ਜਾਂਦੇ।
0: ਮੈਨੂੰ ਬਚਨ ਯਾਦ ਆ ਗਏ ਅਕਾਲੀ ਕੌਰ ਸਿੰਘ ਜੀ ਹੋਏ ਨੇ। ਅਕਾਲੀ ਕੌਰ ਸਿੰਘ ਜੀ ਦਾ ਬੜਾ ਨਾਮ ਹੈ ਸਿੱਖ ਪੰਥ ਦੇ ਵਿੱਚ। ਅਕਾਲੀ ਕੌਰ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਹੈ ਕਿ ਉਹਨਾਂ ਨੇ ਕੋਈ ਜਿਹੜਾ ਸੀ ਲੇਖ ਲਿਖਿਆ ਅਖਬਾਰਾਂ
1: ਦੇ ਵਿੱਚ,
0: ਕਿਸੇ ਨੌਜਵਾਨ ਨੇ ਉਹਦੇ ਤੇ ਇਤਰਾਜ਼ ਕੀਤਾ ਉਸ ਲੇਖ ਦੇ ਉੱਪਰ। ਉਹਦੇ ਮਨ ਦੇ ਵਿੱਚ ਰੰਜ ਸੀ, ਗੁੱਸਾ ਸੀ ਕਿ ਜਦੋਂ ਅਕਾਲੀ ਜੀ ਕਿਤੇ ਮੈਨੂੰ ਮਿਲਣ ਤੇ ਮੈਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਨਾਲ ਬਹਿਸ ਕਰਕੇ
1: ਇਤਰਾਜ਼।
0: ਤੇ ਇੱਕ ਵਾਰ ਕਹਿੰਦੇ ਅਕਾਲੀ ਕੌਰ ਸਿੰਘ ਜੀ ਕਿਸੇ ਸਮਾਗਮ ਦੇ ਵਿੱਚੋਂ ਜਦੋਂ ਨਿਕਲੇ ਤੇ ਨੌਜਵਾਨ ਨੇ ਅੱਗੇ ਹੋ ਕੇ ਕਿਹਾ ਅਕਾਲੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ। ਉਹਨੇ ਕਿਹਾ ਕਹੋ। ਉਹਨੇ ਫਿਰ ਉਸ ਲਿਖਤ ਦੇ ਉੱਤੇ ਇਤਰਾਜ਼ ਕੀਤਾ ਵੀ ਤੁਸੀਂ ਆਹ ਕਿਉਂ ਲਿਖਿਆ, ਉਹ ਕਿਉਂ ਲਿਖਿਆ। ਕਾਫੀ ਕੁਝ ਕ੍ਰੋਧ ਦੇ ਵਿੱਚ ਨੌਜਵਾਨ ਬੋਲਦਾ ਗਿਆ ਤੇ ਅਕਾਲੀ ਕੌਰ ਸਿੰਘ ਜੀ ਚੁੱਪ ਚਾਪ ਸੁਣਦੇ ਰਹੇ। ਜਦੋਂ ਉਸ ਨੌਜਵਾਨ ਦੀ ਗੱਲ ਸਮਾਪਤ ਹੋਈ ਤੇ ਅਕਾਲੀ ਜੀ ਕਹਿਣ ਲੱਗੇ, ਪੁੱਤਰ ਤੇਰੀ ਗੱਲ ਪੂਰੀ ਹੋ ਗਈ ਕਿ ਜਾਂ ਅਜੇ ਕੁਝ ਕਹਿਣਾ ਹੈ? ਕਹਿਣ ਲੱਗਾ, ਨਹੀਂ ਮੈਂ ਜੋ ਕੁਝ ਕਹਿਣਾ ਸੀ ਉਹ ਕਹਿ ਲਿਆ। ਜਦੋਂ ਇੰਨੀ ਗੱਲ ਹੋਈ ਅਕਾਲੀ ਕੌਰ ਸਿੰਘ ਜੀ ਉੱਥੋਂ ਅੱਗੇ ਚੱਲਣ ਲੱਗੇ। ਨੌਜਵਾਨ ਨੇ ਦੇਖਿਆ ਕਿ ਮੇਰੀ ਗੱਲ ਦਾ ਤੇ ਜਵਾਬ ਨਹੀਂ ਦਿੱਤਾ। ਅੱਗੇ ਹੋ ਕੇ ਵਧੀਕੀ ਕਰਦਿਆਂ ਅਕਾਲੀ ਕੌਰ ਸਿੰਘ ਜੀ ਦੇ ਗੁੱਟ ਤੋਂ ਫੜ ਲਿਆ। ਕਹਿੰਦਾ, ਅਕਾਲੀ ਜੀ ਇਸ ਤਰ੍ਹਾਂ ਨਹੀਂ ਜਾਣ ਦੇਣਾ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਤੇ ਅਕਾਲੀ ਜੀ ਕਹਿੰਦੇ, ਮੈਂ ਤੇਰਾ ਸਵਾਲ ਸੁਣਿਆ ਹੀ ਨਹੀਂ, ਜਵਾਬ ਉਹਦਾ ਕੀ ਦੇਣਾ ਹੈ? ਕਹਿਣ ਲੱਗੇ, ਮੈਂ ਇੰਨਾ ਕੁਝ ਬੋਲਿਆ। ਤੇ ਅਕਾਲੀ ਜੀ ਕਹਿੰਦੇ, ਪੁੱਤਰ ਜੋ ਤੂੰ ਬੋਲਦਾ ਪਿਆ ਸਨ, ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਤੂੰ ਕੱਚ ਦੇ ਕੈਬਨ ਦੇ ਵਿੱਚ ਬੋਲਦਾ ਪਿਆ ਹੋਵੇ ਤੇ ਤੇਰੀ ਆਵਾਜ਼ ਬਾਹਰ ਨਾ ਆ ਰਹੀ
1: ਹੋਵੇ,
0: ਜਿਵੇਂ ਆਪਾਂ ਜਦੋਂ ਬਿਲਕੁਲ ਸੀਲ ਕੈਬਨ ਹੁੰਦਾ ਉਹਦੇ ਅੰਦਰ ਕੋਈ ਕੀ ਬੋਲਦਾ ਹੈ, ਆਵਾਜ਼ ਬਾਹਰ ਨਹੀਂ
1: ਹੁੰਦੀ।
0: ਹੁਣ ਅਕਾਲੀ ਜੀ ਵੀ ਕਹਿੰਦੇ, ਮੈਂ ਗੁਰੂ ਦੀ ਕਿਰਪਾ ਨਾਲ ਇਹ ਅਵਸਥਾ ਤੋਂ ਉੱਪਰ ਉੱਠ ਗਿਆ, ਕਿਹਦਾ ਜਵਾਬ ਕੀ ਦੇਣਾ, ਕਿਹਦਾ ਸਵਾਲ ਕੀ ਹੈ, ਕਿਹਦਾ ਜਵਾਬ ਕੀ ਇਹਦੇ ਤੋਂ ਹੁਣ ਉੱਪਰ ਉੱਠ ਗਏ। ਹੁਣ ਤੇ ਜੋ ਤੁਸੀਂ ਬੋਲਦੇ ਪਏ ਹੋ ਨਾ, ਜੇ ਚੰਗਾ ਵੀ ਬੋਲ ਦਿੰਦੇ ਤਾਂ ਵੀ ਮੇਰੇ ਸਿਹਤ ਤੇ ਕੋਈ ਅਸਰ ਨਹੀਂ ਸੀ, ਜੇ ਤੂੰ ਮਾੜਾ ਵੀ ਬੋਲ ਦਿੱਤਾ ਤੇ ਇਹਦਾ ਕੋਈ ਅਸਰ ਨਹੀਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ, ਗੁਰਮੁਖ ਦੀ ਇੱਕ ਇਹ ਵੀ ਨਿਸ਼ਾਨੀ ਹੁੰਦੀ ਹੈ, ਉਸ ਸੰਸਾਰ ਦੇ ਵਿੱਚ ਕੁਝ ਵੀ ਕੋਈ ਬੋਲੀ ਜਾਵੇ,
1: ਗੁਰਦੇਵ ਸਵਾਮੀ
0: ਗੁਰੂ ਤੇਗ ਬਹਾਦਰ ਪਿਤਾ ਜੀ ਨੇ ਵੀ ਨਿਸ਼ਾਨੀ ਦਿੱਤੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁਖ ਸੁਨੇਹ ਔਰ ਭੈ ਨਹੀਂ ਜਾਗਿਆ, ਕੰਚਨ ਮਾਟੀ ਮੰਨਿਆ। ਜਿਹੜਾ ਦੁੱਖ ਦੇ ਵਿੱਚ ਦੁਖੀ ਨੀ
1: ਗੁਰਦੇਵ,
0: ਕਿਤੇ ਇਹ ਨੀ ਕਿ ਫਲਾਣਾ ਮੈਨੂੰ ਕਹਿੰਦਾ, ਫਲਾਣਾ ਮੇਰੇ ਬਾਰੇ ਕੀ
1: ਕਹਿੰਦਾ,
0: ਇਸ ਜਿਹੜਾ ਦੇ ਵਿੱਚ ਨੀ
1: ਪੈਂਦਾ।
0: ਸੁੱਖ ਦੇ ਵਿੱਚ ਔਖੀ ਵਾਰੀ ਹੋ ਜਾਂਦਾ, ਹੰਕਾਰੀ ਹੋ ਜਾਂਦਾ, ਮੈਨੂੰ ਜਿਹੜੀਆਂ ਮੈਨੂੰ ਇਹ ਲੁਕਾਈ
1: ਸਲੋਕ,
0: ਉਹ ਦੁੱਖ ਵਿੱਚ ਦੁਖੀ ਨਹੀਂ, ਸੁੱਖ ਵਿੱਚ ਸੁਖੀ ਨਹੀਂ, ਉਹ ਇਹਦੇ ਤੋਂ ਨਿਰਲੇਪ ਹੋਇਆ ਹੁੰਦਾ ਹੈ। ਜਿਹਦੀ ਅਵਸਥਾ ਦਾ ਜ਼ਿਕਰ ਪੰਚਮ ਪਾਤਸ਼ਾਹ ਜੀ ਵੀ ਕਰਦੇ ਨੇ ਪਾਵਨ ਬਾਣੀ ਸ੍ਰੀ
1: ਗੁਰਦੇਵ ਨਮਾ ਅਸਤੁਪਰ,
0: ਉਹਨਾਂ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਉਹਨਾਂ ਨੇ ਵੀ ਇਹ ਗੱਲ ਸਮਝਾਈ ਹੈ, ਜੇ ਸੁਖ ਦੇਹ ਤਾਂ ਤੁਝੇ ਅਰਾਧੇ, ਦੁੱਖ ਵੀ ਤੁਝੇ ਤੇ
1: ਆਏ।
0: ਪੂਰਾ ਸ਼ਬਦ ਜੇ ਵੇਖ ਲਈਏ ਇੱਕ ਗੁਰਮੁਖ ਦੀ ਨਿਸ਼ਾਨੀ ਹੈ,
1: ਸਿਮਰਤ
0: ਕਿਉਂਕਿ ਗੁਰਮੁਖ ਜਿੱਥੇ ਆਪਾਂ ਸ਼ਬਦ ਸਾਂਝਾ ਕੀਤਾ ਨਾ, ਸਾਧੂ ਸੰਤ ਬ੍ਰਹਮ ਗਿਆਨੀ, ਤੇ ਗੁਰਮੁਖ ਸ਼ਬਦ ਕੋਈ ਛੋਟਾ ਨਹੀਂ ਹੈ। ਭਾਈ ਗੁਰਦਾਸ ਜੀ ਦੀ ਜਦੋਂ ਰਚਨਾ ਪੜ੍ਹਦੇ ਹਾਂ ਨਾ ਜੀ, ਤੇ ਉਹਨਾਂ ਗੁਰੂ ਨਾਨਕ ਸਾਹਿਬ ਜੀ ਵਾਸਤੇ ਵੀ ਗੁਰਮੁਖ ਸ਼ਬਦ ਜਿਹੜਾ ਵਰਤਿਆ, ਅਸੀਂ ਜਦੋਂ ਉਹਨਾਂ ਦੀ ਪਹਿਲੀ ਵਾਰ ਪੜ੍ਹੀ ਉਹਦੀ ਕਥਾ ਵੀ ਆਪ ਜੀ ਨੇ ਸਰਵਣ ਕੀਤੀ ਹੈ, ਉੱਥੇ ਗੁਰੂ ਨਾਨਕ ਸਾਹਿਬ ਦੇ ਬਾਰੇ ਸਮਝਾਉਂਦੇ, ਗੁਰਮੁਖ ਕਲ ਵਿੱਚ ਪ੍ਰਗਟ ਹੋਊਗਾ। ਗੁਰਮੁਖ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਹੈ, ਬਹੁਤ ਵੱਡੀ ਇਹ ਜਿਹੜੀ ਸ਼ਖਸੀਅਤ ਹੈ ਦਾ ਮਾਲਕ ਹੁੰਦਾ ਹੈ ਗੁਰਮੁਖ। ਤੇ ਜਿਹੜਾ ਗੁਰਮੁਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਿੱਧਾਂ ਨੂੰ ਵੀ ਇਹ ਗੱਲ ਸਮਝਾਉਂਦੇ ਹਾਂ ਸਿੱਧ ਗੋਸ਼ਟ ਬਾਣੀ ਦੇ ਵਿੱਚ ਦੱਸਦੇ ਗੁਰਮੁਖ ਰੋਮ ਰੋਮ ਹਰ ਤਿਆਗਾ। ਆ ਜਿਹੜੇ ਸਾਡੇ ਸਰੀਰ ਦੇ ਰੋਮ ਹੈ ਨਾ, ਕੇਸ ਸਾਰੇ ਸਰੀਰ ਦੇ, ਕਹਿੰਦੇ ਗੁਰਮੁਖ ਦਾ ਜੀਵਨ ਏਦਾਂ ਦਾ ਕਿ ਰੋਮ ਰੋਮ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਗਾਇਨ ਕਰਦਾ ਹੈ, ਵਾਹਿਗੁਰੂ ਦੀ ਬੰਦਗੀ ਕਰਦਾ। ਗੁਰਮੁਖ ਦਾ ਜੀਵਨ ਏਡਾ ਉੱਚੇਰਾ ਹੈ ਬਾਣੀ ਦੇ, ਖਾਸ ਕਰਕੇ ਜਦੋਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਗੁਰਮੁਖ ਦੇ ਜੀਵਨ ਦੀ ਕਿੰਨੀ ਖੁੱਲ੍ਹ ਕੇ ਗੱਲ ਕੀਤੀ ਸਤਿਗੁਰਾਂ ਨੇ। ਅਤੇ ਭਾਈ ਗੁਰਦਾਸ ਜੀ ਵੀ ਇਹ ਵਾਰ ਦੇ ਵਿੱਚ ਇੱਕ ਪੌੜੀ ਦੇ ਅੰਦਰ ਦੱਸਦੇ ਨੇ, ਕਹਿੰਦੇ ਗੁਰਮੁਖ ਬਣਦਾ ਕਿੱਥੇ ਹੈ, ਸੰਸਾਰ ਰੂਪੀ ਟਕਸਾਲ ਦੇ ਵਿੱਚ, ਸੰਸਾਰ ਰੂਪੀ ਗ੍ਰਸਤ ਰੂਪੀ ਟਕਸਾਲ ਦੇ ਵਿੱਚ ਗੁਰਮੁਖ ਬਣਦਾ ਹੈ। ਕਿਉਂਕਿ ਆਮ ਆਪਾਂ ਦੇਖਦੇ ਹਾਂ ਜਿੰਨੇ ਸਿੱਧ ਯੋਗੀ ਜਾਂ ਰਿਸ਼ੀ ਮੁਨੀ ਕੋਈ ਵੀ ਜਿਹੜਾ ਤਪ ਕਰਕੇ ਆਪਣੇ ਜੀਵਨ ਨੂੰ ਚੇਰਾ ਕਰਦਾ ਹੈ ਉਹ ਸੰਸਾਰ ਨੂੰ ਤਿਆਗ ਕੇ ਬਣਦਾ ਹੈ। ਕੋਈ ਗੁਫਾਵਾਂ 'ਚ ਜਾ ਕੇ ਬਹਿ ਜਾਂਦਾ ਹੈ, ਕੋਈ ਪਰਬਤਾਂ ਦੇ ਉੱਪਰ ਜਾ ਕੇ ਬੈਠ ਜਾਂਦਾ ਹੈ, ਕੋਈ ਜੰਗਲਾਂ ਦੇ ਵਿੱਚ ਜਾ ਕੇ ਬੈਠਦਾ ਹੈ, ਕੋਈ ਗਰਮੀਆਂ 'ਚ ਧੂਣੇ ਤਪਾ ਕੇ ਸੰਸਾਰ ਨੂੰ ਮਾੜਾ ਕਹਿ ਕੇ ਅਤੇ ਸੰਸਾਰ ਤੋਂ ਦੂਰ ਜਾ ਕੇ ਬੈਠ ਜਾਂਦਾ ਹੈ, ਕੋਈ ਖੂਹਾਂ ਦੇ ਵਿੱਚ ਪੁੱਠੇ ਲਟਕ ਲਟਕ ਕੇ ਉਹ ਆਪਣੀ ਸਿੱਧੀ ਪ੍ਰਾਪਤ ਕਰਦੇ ਨੇ। ਪਰ ਗੁਰਮੁਖ ਜਿਹੜਾ, ਗੁਰਮੁਖ ਸੰਸਾਰ ਰੂਪੀ ਗ੍ਰਸਤ ਰੂਪੀ ਧਰਮਸ਼ਾਲਾ ਦੇ ਵਿੱਚ ਰਹਿ ਕੇ ਧਰਮੀ ਬਣਦਾ ਹੈ। ਅਤੇ ਬਣਨਾ ਕਿਵੇਂ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹੀ ਗੱਲ ਸਿੱਧ ਯੋਗੀਆਂ ਨੂੰ ਸਮਝਾਈ ਸੀ ਸਿੱਧ ਗੋਸ਼ਟ ਬਾਣੀ ਦੇ ਵਿੱਚ, ਜਦੋਂ ਉਹਨਾਂ ਕਿਹਾ ਸੀ ਨਾ ਕਿ ਘਰ ਵਿੱਚ ਰਹਿ ਕੇ ਘਰ 'ਤੇ ਜੰਜਾਲ ਹੈ, ਘਰ ਇੱਕ ਬੰਧਨ ਹੈ, ਪਰਿਵਾਰ ਇੱਕ ਬੰਧਨ ਹੈ, ਬੱਚਿਆਂ ਵਿੱਚ ਔਰਤ ਵਿੱਚ ਰਹਿ ਕੇ ਰੱਬ ਦੇ ਨਾਲ ਨਹੀਂ ਮਿਲਿਆ ਜਾ ਸਕਦਾ, ਅਸੀਂ ਤਾਂ ਹੀ ਘਰ ਘਾਟ ਨੂੰ ਛੱਡ ਕੇ ਪਰਬਤਾਂ ਦੇ ਉੱਪਰ ਆ ਕੇ ਰਹਿ ਗਏ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਕਿਉਂ, ਕਹਿੰਦੇ ਘਰ ਇੱਕ ਜੰਜਾਲ ਇੱਕ ਬੰਧਨ ਹੈ ਅਤੇ ਘਰ ਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ, ਰੱਬ ਦੇ ਨਾਂ ਤੋਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇਹੀ ਗੱਲ ਸਮਝਾਈ ਸੀ, ਕਹਿੰਦੇ ਜਿਨ੍ਹਾਂ ਨੂੰ ਘਰ ਵਿੱਚੋਂ ਕੁਝ ਨਹੀਂ ਲੱਭਿਆ ਉਹਨਾਂ ਨੂੰ ਬਾਹਰੋਂ ਵੀ ਕੁਝ ਨਹੀਂ ਜੇ ਲੱਭਣਾ। ਕਿਉਂਕਿ ਬਾਣੀ ਨੇ ਤਾਂ ਪਹਿਲਾਂ ਸਾਨੂੰ ਸਮਝਾਇਆ ਹੀ ਇਹ ਕਿ ਘਰ ਦੇ ਵਿੱਚੋਂ, ਚਾਹੇ ਉਹ ਘਰ ਜਿਹੜਾ ਅਸੀਂ ਬਣਾਇਆ ਚਾਰ ਇੱਟਾਂ ਦਾ ਲੱਕੜਾਂ ਦਾ ਇਹਦੀ ਗੱਲ ਕਰ ਲਈਏ, ਜਾਂ ਇਹ ਸਰੀਰ ਵੀ ਜਿਹੜਾ ਇਹਨੂੰ ਵੀ ਘਰ ਕੇ ਆਏ, ਹਿਰਦੇ ਨੂੰ ਵੀ ਘਰ ਕੇ ਆਏ। ਗੁਰੂ ਸਾਹਿਬ ਜੀ ਨੇ ਤਾਂ ਦੱਸਿਆ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਯੋਗੀ ਜਨੋ, ਤੁਸੀਂ ਘਰ ਦੇ ਵਿੱਚੋਂ ਕਹਿੰਦੇ ਜੰਜਾਲ ਹੈ, ਬੰਧਨ ਹੈ, ਪਰ ਗੁਰਮੁਖ ਦੀ ਘਾੜਤ ਤੇ ਹੁੰਦੀ ਘਰ ਦੇ ਵਿੱਚੋਂ ਹੈ, ਉਹ ਤੇ ਪਰਿਵਾਰ ਵਿੱਚ ਰਹਿੰਦਾ ਹੋਇਆ ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੀ ਸੀ। ਹੁਣ ਵੇਖੋ ਇਹ ਕਿੱਡੀ ਵੱਡੀ ਗੱਲ ਦੱਸੀ ਹੈ, ਯੋਗੀ ਜਨ ਤਪੀਸ਼ਵਰ ਜਨ ਰੱਬ ਦਾ ਰਾਹ ਲੱਭਣ ਦੇ ਵਾਸਤੇ ਜੰਗਲਾਂ ਪਹਾੜਾਂ ਦੇ ਵਿੱਚ ਗਏ। ਬੜੇ ਲੋਕ ਅੱਜ ਵੀ ਕਹਿੰਦੇ ਨੇ ਰੱਬ ਦੇ ਘਰ ਕਿਵੇਂ ਜਾਇਆ ਜਾ ਸਕਦਾ ਹੈ, ਰੱਬ ਦੇ ਘਰ ਭਗਤੀ ਕਰਕੇ ਕਿਵੇਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਗੁਰਮੁਖੋ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਬਾਣੀ ਦੇ ਵਿੱਚ ਹੀ ਸਾਡੇ ਸਵਾਲਾਂ ਦੇ ਜਵਾਬ ਹੈ। ਆਪਾਂ ਕਈ ਵਾਰੀ ਰੱਬ ਨਾਲ ਕਿਵੇਂ ਮਿਲਿਆ ਜਾ ਸਕਦਾ ਇਹਦੇ ਲਈ ਕਈਆਂ ਕੋਲ ਜਾ ਕੇ ਲੁੱਟ ਘਸੁੱਟ ਕਰਾਉਣੇ ਆਪਾਂ, ਪਰ ਗੁਰੂ ਸਾਹਿਬ ਜੀ ਤੇ ਸਾਨੂੰ ਘਰ ਬੈਠੇ ਹੀ ਦੱਸ ਰਹੇ ਨੇ ਰੱਬ ਨਾਲ ਕਿਵੇਂ ਮਿਲਿਆ ਜਾ ਸਕਦਾ। ਉਹਨਾਂ ਦੱਸਿਆ ਕਾਲ ਖਾਏ ਕਿਸ ਹੱਥੋਂ ਦੇ, ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤਾ ਸੀ ਨਾ ਸਾਨੂੰ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਸਤਿਗੁਰੂ ਜੀ ਇਹੀ ਗੱਲ ਬਾਣੀ ਵਿੱਚ ਸਮਝਾ ਰਹੇ ਨੇ, ਕਾਲ ਖਾਏ ਜਿਹੜੀ ਅਸੀਂ ਕਿਰਤ ਕਮਾਈ ਕਰਦੇ, ਚਾਹੇ ਖੇਤੀਬਾੜੀ ਹੈ, ਦੁਕਾਨਦਾਰੀ ਹੈ, ਨੌਕਰੀ ਹੈ, ਵਪਾਰ ਹੈ, ਕੁਛ ਵੀ ਅਸੀਂ ਜਿਹੜੇ ਕਿਰਤ ਕਰਦੇ ਹਾਂ, ਕਾਲ ਖਾਏ ਕਿਸ ਹੱਥੋਂ ਦੇ, ਨਾਲ ਜਿਹੜੀ ਅਸੀਂ ਸੇਵਾ ਕਰਨੀ ਵੰਡ ਕੇ ਛਕਣਾ, ਤੇ ਫਿਰ ਇਹਦੇ ਨਾਲ ਹੋਵੇਗਾ ਕਿ ਨਾਨਕ ਰਾਹ ਪਛਾਣੀ ਸੀ, ਰੱਬ ਦੇ ਘਰ ਦਾ ਉਹੀ ਰਾਹ ਲੱਭ ਸਕਦਾ ਏ ਜਿਹੜਾ ਕਿਰਤੀ ਬਣ ਕੇ, ਗੁਰਮੁਖ ਬਣ ਕੇ ਇਸ ਸੰਸਾਰ ਵਿੱਚ ਵੰਡ ਕੇ ਛਕਦਾ ਏ। ਸਤਿਗੁਰੂ ਨੇ ਤਾਂ ਹੀ ਕਿਹਾ ਨਾ ਘਰ ਦੇ ਵਿੱਚੋਂ ਹੀ ਰੱਬ ਦੇ ਨਾਲ ਮਿਲ ਸਕਦੇ ਹਾਂ, ਜੇ ਘਰ ਵਿੱਚੋਂ ਜਿਹਨੂੰ ਕੁਝ ਨਹੀਂ ਉਹਨੂੰ ਸੰਸਾਰ ਵਿੱਚੋਂ ਵੀ ਕੁਝ ਨਹੀਂ ਮਿਲਦਾ। ਅਸੀਂ ਜਦੋਂ ਬਚਨ ਪੜ੍ਹਦੇ, ਹੁਣ ਵੇਖੋ ਸੰਸਾਰ ਦੀ ਖੋਜ ਜਿਹੜੀ ਕਰਨੀ ਹੋਵੇ ਨਾ, ਸਾਨੂੰ ਬਾਹਰ ਨਿਕਲਣਾ ਪੈਂਦਾ ਹੈ। ਅਸੀਂ ਜੇ ਪਰਬਤਾਂ ਨੂੰ ਖੋਜਣਾ ਹੋਵੇ, ਪਾਣੀ ਨੂੰ ਖੋਜਣਾ ਹੋਵੇ, ਦਰਖਤਾਂ ਦੀ ਖੋਜ, ਕਿਸੇ ਚੀਜ਼ ਦੀ ਵੀ ਖੋਜ ਕਰਨੀ ਹੈ, ਸਾਇੰਸ ਦੇ ਵਿੱਚ ਸੰਸਾਰ ਨੂੰ ਖੋਜਣ ਲਈ ਸਾਨੂੰ ਬਾਹਰ ਜਾਣਾ ਪੈਂਦਾ ਹੈ। ਪਰ ਨਿਰੰਕਾਰ ਦੀ ਖੋਜ ਕਰਨ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਜਿਹੜਾ ਕੋਈ ਬਾਹਰ ਜਾਂਦਾ ਹੈ ਰੱਬ ਨੂੰ ਲੱਭਣ ਵਾਸਤੇ, ਤੇ ਬਾਬਾ ਫਰੀਦ ਜੀ ਤੇ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜ ਹੈ। ਇਹ ਭਾਈ ਕਿਉਂ ਜੰਗਲਾਂ ਦੇ ਵਿੱਚ ਕੰਡੇ ਮਿੱਧਦੇ ਪਏ ਹੋ ਰੱਬ ਨੂੰ ਲੱਭਣ ਦੇ ਵਾਸਤੇ? ਉਹ ਤੇ ਪਰਮਾਤਮਾ ਵਾਹਿਗੁਰੂ ਜੀ ਤੁਹਾਡੇ ਘਰ ਦੇ ਵਿੱਚ ਹੀ ਹੈ। ਕਿਵੇਂ ਹੈ, ਕਿਵੇਂ ਉਸਦੇ ਦੀਦਾਰ ਹੋਣਗੇ? ਤੇ ਗੁਰੂ ਤੇਗ ਬਹਾਦਰ ਪਿਤਾ ਜੀ ਕਹਿੰਦੇ ਆਓ ਤੁਹਾਨੂੰ ਬੈਠੋ, ਫਿਰ ਦੱਸਦੇ ਆ ਕਿ ਕਿਵੇਂ ਦੀਦਾਰ ਹੁੰਦੇ। ਉੱਥੇ ਫਿਰ ਗੁਰੂ ਤੇਗ ਬਹਾਦਰ ਪਿਤਾ ਜੀ ਵੀ ਦੱਸਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਈ। ਇਹੀ ਗੁਰਮੁਖ ਦਾ ਜੀਵਨ ਹੈ, ਉਹਨੇ ਘਰ ਦੇ ਵਿੱਚ ਰਹਿ ਕੇ, ਘਰ ਘਾਟ ਨੂੰ ਤਿਆਗ ਕੇ ਨੀ, ਘਰ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਦੀ ਖੋਜ ਕਰਨੀ, ਕਿਉਂਕਿ ਨਿਰੰਕਾਰ ਦੀ ਖੋਜ ਹੈ ਹੀ ਘਰ ਤੋਂ। ਇਸੇ ਕਰਕੇ ਬਾਬਾ ਫਰੀਦ ਜੀ ਨੇ ਵੀ ਸਮਝਾਇਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੀ ਸਭ ਜਗ ਤੇਰਾ ਹੋਏ। ਪਹਿਲਾਂ ਆਪਣੇ ਆਪ ਨੂੰ ਸਵਾਰਨਾ, ਪਹਿਲਾਂ ਆਪਣੇ ਆਪ ਦੇ ਅੰਦਰ ਝਾਤੀ ਮਾਰਨੀ, ਆਪਾਂ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ
2: ਦੇ।
0: ਗੁਰੂ ਸਾਹਿਬ ਜੀ ਨੇ ਅੰਦਰ ਦੀ ਗੱਲ ਕਿਹਾ ਕਿ ਨਿਰੰਕਾਰ ਨੂੰ ਲੱਭਣਾ ਹੀ ਤੇ ਫਿਰ ਘਰ ਦੇ ਵਿੱਚ ਹਿਰਦੇ ਘਰ ਵਿੱਚ ਟਿਕਣਾ ਪਵੇਗਾ, ਫਿਰ ਬਾਹਰੋਂ ਨਹੀਂ। ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਕੁਛ ਨਹੀਂ ਜੇ ਰੱਬ ਦੇ ਨਾਮ ਦੀ ਪ੍ਰਾਪਤੀ ਕਰਨੀ ਹੈ। ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਜਦੋਂ ਸੁਮੇਰ ਪਰਬਤ ਤੇ ਜਾਂਦੇ ਨੇ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਸੁਮੇਰ ਪਰਬਤ ਤੇ ਗਏ, ਉੱਥੇ ਸਿੱਧਾਂ ਦੀ ਮੰਡਲੀ ਭਾਈ ਗੁਰਦਾਸ ਜੀ ਕਹਿੰਦੇ ਦਿਖਾਈ ਦਿੱਤੀ। ਫਿਰ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਵੀ ਇਹੀ ਗੱਲ ਸਮਝਾਈ ਸੀ ਗੁਰੂ ਸਾਹਿਬ ਜੀ ਨੇ ਕਿ ਪਰਮਾਤਮਾ ਨੂੰ ਮਿਲਣਾ ਹੀ ਤੇ ਫਿਰ ਸੰਸਾਰ ਵਿੱਚ ਗ੍ਰਸਤੀ ਦੇ ਵਿੱਚ ਰਹਿ ਕੇ ਉਸ ਮਾਲਕ ਦੇ ਨਾਲ ਮਿਲਣ ਵਾਸਤੇ ਗੁਰੂ ਦੀ ਮੱਤ ਦੇ ਅਨੁਸਾਰ ਚੱਲੋਗੇ ਤੇ ਘਰ ਦੇ ਵਿੱਚੋਂ ਹੀ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋਣਗੇ। ਸਭ ਤੋਂ ਪਹਿਲਾਂ ਆਪਣੇ ਅੰਦਰੋਂ ਖੋਜ ਕਰੋ, ਫਿਰ ਜਦੋਂ ਆਪਣੇ ਅੰਦਰੋਂ ਖੋਜ ਕਰਾਂਗੇ ਫਿਰ ਸੰਸਾਰ ਵਿੱਚੋਂ ਪਰਿਵਾਰ ਵਿੱਚੋਂ ਵੀ ਪਰਮਾਤਮਾ ਦੀ ਦੀਦਾਰ ਹੋਣਗੇ, ਫਿਰ ਉਹ ਜਿਹੜੀ ਖੋਜ ਉੱਥੋਂ ਚੱਲਦੀ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਸਮਝਾਇਆ, ਕਹਿਣ ਲੱਗੇ ਮਨ ਜੀਤਾ ਜਗ ਜੀਤ, ਜਿਹੜਾ ਮਨ ਨੂੰ ਜਿੱਤ ਲੈਂਦਾ ਉਹੀ ਸੰਸਾਰ ਨੂੰ ਜਿੱਤ ਸਕਦਾ ਹੈ। ਤੇ ਮਨ ਨੂੰ ਕੌਣ ਜਿੱਤ ਸਕਦਾ ਹੈ? ਜਿਹੜਾ ਸੰਸਾਰ ਦੇ ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਸਾਰੀਆਂ ਵਾਸ਼ਨਾਵਾਂ ਨੂੰ ਕਾਬੂ ਦੇ ਵਿੱਚ ਕਰ ਲਵੇ। ਤੇ ਇਹ ਜੁਗਤ ਸਾਨੂੰ ਗੁਰੂ ਦੇ ਕੋਲੋਂ ਮਿਲਣੀ ਹੈ। ਤੇ ਗੁਰੂ ਸਾਹਿਬ ਜੀ ਇਸੇ ਕਰਕੇ ਸਮਝਾਉਂਦੇ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜਦੋਂ ਅਸੀਂ ਟਿਕ ਕੇ ਬੈਠ ਜਾਵਾਂਗੇ ਘਰ ਦੇ ਵਿੱਚ, ਗੁਰੂ ਦੇ ਘਰ ਦੇ ਵਿੱਚ, ਗੁਰੂ ਦਰਬਾਰ ਦੇ ਅੰਦਰ, ਹਿਰਦੇ ਰੂਪੀ ਘਰ ਦੇ ਵਿੱਚੋਂ ਗੁਰੂ ਜੋਤ ਦੇ, ਗੁਰੂ ਦੀਪਕ ਦੇ ਨਾਲ ਅੰਦਰਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਦੀਦਾਰ ਕਰਾਂਗੇ ਤੇ ਰੱਬ ਦੇ ਦੀਦਾਰ ਅੰਦਰੋਂ ਹੋਣਗੇ। ਕਿਉਂਕਿ ਇਹ ਜੁਗਤ ਸਾਨੂੰ ਗੁਰੂ ਨੇ ਦੱਸਣੀ ਤੇ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਸਾਨੂੰ ਬਾਣੀ ਦੇ ਵਿੱਚ, ਇਤਿਹਾਸ ਦੇ ਵਿੱਚ ਤੇ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਦੱਸਿਆ ਹੈ ਕਿ ਗੁਰੂ ਦੇ ਰਾਹੀਂ ਗੁਰਮੁਖ ਬਣ ਕੇ ਤੈਨੂੰ ਇਹ ਪ੍ਰਾਪਤੀ ਹੋਣੀ ਹੈ। ਤੇ ਹੁਣ ਗੁਰਮੁਖ ਦੀਆਂ, ਗੁਰਮੁਖ ਦੇ ਰੂਪ ਰੇਖਾ ਕੀ ਹੈ? ਕਿਉਂਕਿ ਅਸੀਂ ਤੇ ਕਈ ਵਾਰੀ ਕਿਸੇ ਦੇ ਕੇਸ ਤਾਰ ਦੇਖਦੇ ਨਾ ਤਨ ਦੇ ਉੱਪਰ ਤੇ ਅਸੀਂ ਕਹਿ ਦਿੰਦੇ ਗੁਰਮੁਖ ਹੈ, ਜਾਂ ਕਿਸੇ ਦਾ ਸੁਭਾਅ ਥੋੜਾ ਜਿਹਾ ਧੀਰਾ ਹੋਵੇ ਅਸੀਂ ਕਹਿ ਦਿੰਦੇ ਹਾਂ ਗੁਰਮੁਖ ਹੈ। ਪਰ ਗੁਰਮੁਖ ਦੀਆਂ ਨਿਸ਼ਾਨੀਆਂ ਕੀ ਹੈ? ਇਹ ਸਾਨੂੰ ਬਾਣੀ ਦੇ ਵਿੱਚੋਂ, ਇਤਿਹਾਸ ਵਿੱਚੋਂ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਲੱਭਦੀਆਂ ਨੇ। ਆਓ ਜਿਵੇਂ ਭਾਈ ਗੁਰਦਾਸ ਜੀ ਗੁਰਮੁਖ ਦੀਆਂ ਨਿਸ਼ਾਨੀਆਂ ਦੇ ਬਾਰੇ ਦੱਸਦੇ ਨੇ, ਤਕਰੀਬਨ 6-7 ਨਿਸ਼ਾਨੀਆਂ ਦਾ ਜ਼ਿਕਰ ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਕੀਤਾ। ਪਹਿਲੀ ਨਿਸ਼ਾਨੀ ਕੀ ਹੈ? ਭਾਈ ਗੁਰਦਾਸ ਜੀ ਸਮਝਾਉਂਦੇ, ਜੰਮਣ ਮਰਨੋਂ ਬਾਹਰੇ ਪਰ ਉਪਕਾਰੀ ਜੱਗ ਵਿੱਚ ਆਏ। ਪਹਿਲੀ ਨਿਸ਼ਾਨੀ ਗੁਰਮੁਖ ਦੀ ਇਹ ਹੈ ਕਿ ਗੁਰਮੁਖ ਸਾਡੇ ਵਾਂਗ ਕਹਿੰਦੇ ਕਿ ਇਹ ਸੰਸਾਰ ਵਿੱਚ 84 ਦੇ ਗੇੜ ਵਿੱਚ ਨਹੀਂ ਹੁੰਦਾ। ਆਮ ਇਨਸਾਨ ਜਿਹਨੂੰ ਆਵਾਗਮਨ ਚੱਕਰ ਜਾਂ ਕਈ 84 ਦਾ ਚੱਕਰ ਕਹਿ ਦਿੰਦੇ, ਕੋਈ ਜਨਮ ਮਰਨ ਦਾ ਗੇੜ ਕਹਿ ਦਿੰਦੇ, ਜਿਹਦੇ ਬਾਰੇ ਬਾਣੀ ਵਿੱਚ ਵੀ ਦੱਸਿਆ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਜਿਹਦੇ ਬਾਰੇ ਭਗਤ ਰਵਿਦਾਸ ਜੀ ਵੀ ਸਮਝਾਉਂਦੇ, ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹ ਜਨਮ ਤੁਮਾਰੀ ਲਿਖੀ ਜਾਂ ਅਸੀਂ ਬਚਨ ਪੜ੍ਹਦੇ ਹਾਂ ਹਉ ਆਇਆ ਦੂਰੋਂ ਚੱਲ ਕੇ ਇਹ ਹੁਣ ਸਾਰੀ ਜਿਹੜੀ ਖੇਡ ਹੈ ਉਹ ਜਨਮਾਂ ਜਨਮਾਂਤਰਾਂ ਦੀ ਖੇਡ ਵਾਲੇ ਪਾਸੇ ਨੂੰ ਜਾਂਦੀ ਹੈ ਤੇ ਗੁਰਦੇਵ ਜੀ ਭਾਈ ਜੀ ਸਮਝਾਉਂਦੇ ਗੁਰਮੁਖ ਦਾ ਜੀਵਨ ਸਾਧੂ ਦਾ ਜੀਵਨ ਬ੍ਰਹਮ ਗਿਆਨੀ ਦਾ ਜੀਵਨ ਭਗਤ ਦਾ ਜੀਵਨ ਇਹ ਜਨਮ ਮਰਨ ਤੋਂ ਰਹਿਤ ਹੁੰਦਾ ਹੈ ਭਾਵ ਕਿ ਜਨਮ ਮਰਨ ਜਿਵੇਂ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ ਜਨਮ ਮਰਨ ਦੋਹੋਂ ਮੈਂ ਨਾਹੀਂ ਜਨ ਪਰਿ ਉਪਕਾਰੀ ਆਏ ਜਿਹੜੇ ਜਨ ਬਣਦੇ ਜਨ ਵੀ ਹੁਣ ਜਿਵੇਂ ਗੁਰਮੁਖ ਬ੍ਰਹਮ ਗਿਆਨੀ ਸ਼ਬਦ ਵਰਤਦੇ ਜਨ ਸ਼ਬਦ ਵੀ ਪਰਮਾਤਮਾ ਦੇ ਸੇਵਕ ਦੇ ਬਾਰੇ ਵਰਤਿਆ ਗਿਆ ਹੈ ਤੇ ਗੁਰਦੇਵ ਜੀ ਸਮਝਾਉਂਦੇ ਨੇ ਜਨਮ ਮਰਨ ਦੋਹੋਂ ਮੈਂ ਨਾਹੀਂ ਜਨ ਪਰਿ ਉਪਕਾਰੀ ਆਏ ਇਹਨਾਂ ਦੋਨਾਂ ਦੀ ਖੇਡ ਤੋਂ ਨਿਰਾਲੇ ਨੇ ਤੇ ਆਏ ਕਾਹਦੇ ਵਾਸਤੇ ਨੇ ਜੀ ਅਦਾਨ ਤੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਉਹਨਾਂ ਦਾ ਉਦੇਸ਼ ਹੁੰਦਾ ਜੀ ਸੰਸਾਰ ਵਿੱਚ ਆਉਣ ਦਾ ਉਦੇਸ਼ ਕੀ ਹੁੰਦਾ ਹੈ ਸਾਡੇ ਵਰਗਿਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਕੇ ਸੰਸਾਰ ਤੋਂ ਮੁਕਤ ਕਰਨਾ ਉਹਨਾਂ ਗੁਰਮੁਖਾਂ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਸਲੋਕ ਵਿੱਚ ਵੀ ਕੀਤੀ ਹੈ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਕਿ ਉਹ ਰੱਬ ਦੇ ਪਿਆਰਿਆਂ ਦਾ ਜੀਵਨ ਕਿਵੇਂ ਦਾ ਏ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਉਹਨਾਂ ਨੇ ਨਾਮ ਪਰਮਾਤਮਾ ਦਾ ਜਪਿਆ ਕਾਲ ਉਹਨਾਂ ਦੀ ਥਾਈ ਪੈ ਜਾਂਦੀ ਹੈ ਤੇ ਫਿਰ ਉਹਦੇ ਨਾਲ ਕੀ ਹੁੰਦਾ ਨਾਨਕ ਤੇ ਮੁਖ ਉਜਲੇ ਉਹ ਉਜਲੇ ਪਵਿੱਤਰ ਮੁਖ ਦੇ ਨਾਲ ਪਰਮਾਤਮਾ ਦੇ ਦਰ ਤੇ ਜਾਂਦੇ ਨੇ ਤੇ ਇਕੱਲੇ ਨਹੀਂ ਜਾਂਦੇ ਕੇਤੀ ਛੁੱਟੀ ਨਾਲ ਹੋਰ ਵੀ ਕਈਆਂ ਨੂੰ ਨਾਲ ਇੱਥੋਂ ਛੁਡਾ ਕੇ ਲੈ ਜਾਂਦੇ ਨੇ ਜਿਹੜਾ ਜਿਹੜਾ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੇ ਪਾਵਨ ਬਚਨਾਂ ਵਿੱਚ ਵੀ ਉਸ ਰੱਬ ਦੇ ਪਿਆਰੇ ਨੂੰ ਤਿੰਨ ਵਾਰੀ ਧੰਨ ਧੰਨ ਸ਼ਬਦ ਦੇ ਨਾਲ ਉਹਦਾ ਸਤਿਕਾਰ ਕਰਦੇ ਨੇ ਜਦੋਂ ਅਸੀਂ ਬਚਨ ਪੜ੍ਹਦੇ ਨਾ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਹਦੀ ਸਹਿਯੋਗ ਦੇ ਨਾਲ ਜਿਹਦੇ ਯਤਨਾਂ ਦੇ ਨਾਲ ਸਾਰੇ ਸੰਸਾਰ ਦਾ ਉਧਾਰ ਹੁੰਦਾ ਮੈਂ ਉਹਦੇ ਤੋਂ ਬਲਿਹਾਰ ਜਾਨਣਾ ਤਿੰਨ ਵਾਰੀ ਧੰਨ ਧੰਨ ਸ਼ਬਦ ਆਇਆ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਹੁਣ ਇੱਥੇ ਵੀ ਗੁਰਮੁਖ ਵੱਲ ਰੱਬ ਦੇ ਜਨ ਵੱਲ ਸੇਵਕ ਵੱਲ ਸਤਿਗੁਰਾਂ ਨੇ ਇਸ਼ਾਰਾ ਕੀਤਾ ਹੈ ਕਿ ਉਹਦਾ ਜੀਵਨ ਧੰਤਾ ਦੇ ਯੋਗ ਹੈ ਆਪਾਂ ਕਈ ਵਾਰੀ ਦੇਖੀਏ ਕਿਸੇ ਜੀਵ ਨੂੰ ਇੱਕ ਵਾਰੀ ਕੋਈ ਧੰਨ ਕਹਿ ਦੇਵੇ ਨਾ ਤੇ ਜ਼ਮੀਨ ਤੇ ਪੈਰ ਨਹੀਂ ਲੱਗਦੇ ਫਲਾਣੇ ਨੇ ਧੰਨ ਜਾਂ ਸ਼ਾਬਾਸ਼ ਦਿੱਤੀ ਮੈਨੂੰ ਮੈਨੂੰ ਚੰਗਾ ਕਿਹਾ ਹੈ ਪਰ ਰੱਬ ਦੇ ਪਿਆਰੇ ਨੂੰ ਵੇਖੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤਿੰਨ ਵਾਰੀ ਧੰਨ ਧੰਨ ਸ਼ਬਦ ਵਰਤਦੇ ਨੇ ਧੰਨ ਧੰਨ ਧੰਨ ਜਨ ਆਇਆ ਕੌਣ ਜੀ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਹਦੇ ਯਤਨਾਂ ਦੇ ਨਾਲ ਜਿਹਦੇ ਉਦਮ ਦੇ ਨਾਲ ਸਾਰੇ ਜਗਤ ਦਾ ਉਧਾਰ ਹੋ ਜਾਂਦਾ ਹੈ ਜਨ ਆਵਣ ਕਾ ਇਹ ਸੁਭਾਉ ਜਨ ਕੈ ਸੰਗ ਚਿੱਤ ਆਵੈ ਨਾ ਹੁਣ ਉਹ ਜਨ ਪਰਮਾਤਮਾ ਦਾ ਜੋ ਹੈ ਉਹਦੇ ਅੰਦਰ ਇੱਕ ਸੁਭਾਉ ਹੁੰਦਾ ਹੈ ਹੁਣ ਸਾਡੇ ਸੁਭਾਉ ਦਾ ਭਾਵ ਕੀ ਹੁੰਦਾ ਹੈ ਖਵਾਇਸ਼ ਜਾਂ ਸਵਾਰਥ ਆਪਾਂ ਕਹਿ ਸਕਦੇ ਹੁਣ ਸਾਡੇ ਸਵਾਰਥ ਆਮ ਇਨਸਾਨ ਦੇ ਤੇ ਰੱਬ ਦੇ ਪਿਆਰੇ ਦੇ ਸਵਾਰਥ ਵਿੱਚ ਬੜਾ ਫਰਕ ਹੁੰਦਾ ਹੈ ਕਿਉਂਕਿ ਇਹ ਕਿਉਂ ਹੁੰਦਾ ਹੈ ਕਿਉਂਕਿ ਆਪਾਂ ਇਹਦੀਆਂ ਪੰਕਤੀਆਂ ਦੇ ਅੰਦਰ ਪਿੱਛੇ ਪੜਿਆ ਹੈ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰ ਉਪਕਾਰੀ ਆਏ ਹੁਣ ਉਹ ਜਿਹੜੇ ਜਨਮ ਮਰਨ ਤੋਂ ਰਹਿਤ ਨੇ ਨਾ ਰੱਬ ਦੇ ਪਿਆਰੇ ਉਹ ਜੀਵਨ ਦੀ ਖੇਡ ਖੇਡਣ ਵਾਸਤੇ ਨਹੀਂ ਉਹ ਪਰ ਉਪਕਾਰਤਾ ਦੇ ਵਾਸਤੇ ਆਏ ਜਨ ਪਰ ਉਪਕਾਰੀ ਆਏ ਤੇ ਹੁਣ ਇੱਥੇ ਵੀ ਭਾਈ ਗੁਰਦਾਸ ਜੀ ਨੇ ਇਹੀ ਸ਼ਬਦ ਵਰਤਿਆ ਜਨਮ ਮਰਨੋਂ ਬਾਹਰ ਪਰ ਉਪਕਾਰੀ ਜਗ ਵਿੱਚ ਆਏ ਹੁਣ ਪਰ ਉਪਕਾਰੀ ਸ਼ਬਦ ਦਾ ਭਾਵ ਜਦੋਂ ਅਸੀਂ ਦੇਖਦੇ ਹਾਂ ਪਰ ਦਾ ਭਾਵ ਹੁੰਦਾ ਹੈ ਦੂਜਾ ਉਪਕਾਰ ਦਾ ਭਾਵ ਹੈ ਭਲਾ ਗੁਣ ਕਰਨਾ ਕਿਸੇ ਦੀ ਮਦਦ ਕਰਨੀ ਕਿਸੇ ਦੀ ਸਹਾਇਤਾ ਕਰਨੀ ਕਿਸੇ ਦੀ ਸਾਰ ਲੈਣੀ ਕਿਸੇ ਦਾ ਸਹਿਯੋਗ ਕਰਨਾ ਤੇ ਹੁਣ ਉਪਕਾਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਹੈ ਦੁਨਿਆਵੀ ਉਪਕਾਰ ਇੱਕ ਹੁੰਦਾ ਹੈ ਧਾਰਮਿਕ ਉਪਕਾਰ ਦੁਨਿਆਵੀ ਉਪਕਾਰ ਦੇ ਵਿੱਚ ਅਸੀਂ ਕਿਸੇ ਲੋੜਵੰਦ ਨੂੰ ਦੇਖਦੇ ਹਾਂ ਕਿ ਉਹਨੂੰ ਭੋਜਨ ਦੀ ਲੋੜ ਹੈ, ਉਹਨੂੰ ਪੜ੍ਹਾਈ ਦੀ ਲੋੜ ਹੈ, ਦਵਾਈ ਦੀ ਲੋੜ ਹੈ, ਉਹਨੂੰ ਵਸਤਰਾਂ ਦੀ ਲੋੜ ਹੈ ਜਾਂ ਕੋਈ ਹੋਰ ਲੋੜ ਹੈ, ਅਤੇ ਕਈ ਵਾਰੀ ਅਸੀਂ ਦੇਖਦੇ ਹਾਂ ਮਦਦ ਕਰਦੇ, ਉਹ ਵੀ ਇੱਕ ਉਪਕਾਰ ਹੁੰਦਾ ਹੈ। ਪਰ ਉਪਕਾਰ ਦੂਜੇ 'ਤੇ ਭਲਾ ਕਰਨਾ, ਇਹਦੀਆਂ ਕਈ ਤਰ੍ਹਾਂ ਦੇ ਅੱਗੋਂ ਜਿਹੜੀਆਂ ਆਪਾਂ ਵਣਗੀਆਂ ਵੇਖ ਸਕਦੇ ਹਾਂ ਦੁਨਿਆਵੀ ਉਪਕਾਰ ਦੀਆਂ ਵੀ, ਕਈ ਕਈ ਤਰੀਕਿਆਂ ਨਾਲ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਇਸ ਕਰਕੇ ਉਹ ਵੀ ਇੱਕ ਉਪਕਾਰ, ਪਰਉਪਕਾਰ ਚੰਗਾ ਕੰਮ ਹੈ ਕਿਉਂਕਿ ਉਹਦੇ ਵਿੱਚੋਂ ਹੀ ਧਰਮ ਦਾ ਪਰਉਪਕਾਰ ਨਿਕਲਦਾ ਹੈ। ਕਿਉਂਕਿ ਜਦੋਂ ਅਸੀਂ ਦੁਨਿਆਵੀ ਉਪਕਾਰ ਕਰਦੇ ਹਾਂ ਉਹਦੇ ਵਿੱਚੋਂ ਹੀ ਉਹ ਸੇਵਾ ਦਾ ਰੂਪ ਹੀ ਬਣਦਾ ਹੈ, ਅਤੇ ਜਦੋਂ ਅਸੀਂ ਸੇਵਾ ਕਰਦੇ ਹਾਂ ਤਾਂ ਸੇਵਾ ਹੀ ਸਾਨੂੰ ਪਰਮਾਤਮਾ ਦੇ ਦਰ ਵੱਲ ਲੈ ਕੇ ਜਾਂਦੀ। ਸੇਵਾ ਅਤੇ ਸਿਮਰਨ ਦੋ ਸਾਡੇ ਸਿਧਾਂਤ ਜਿਹੜੇ ਸਤਿਗੁਰਾਂ ਦਿੱਤੇ ਨੇ, ਇਹ ਗੁਰਮੁਖ ਦੇ ਜੀਵਨ ਦਾ ਆਧਾਰ ਹੁੰਦਾ ਹੈ, ਰੱਬ ਦੇ ਪਿਆਰੇ ਦਾ ਜੀਵਨ ਦਾ ਆਧਾਰ ਹੁੰਦਾ ਹੈ। ਸੇਵਾ ਅਤੇ ਸਿਮਰਨ ਦੀ ਬਦੌਲਤ ਹੀ ਉਹ ਗੁਰੂ ਦੇ ਨੇੜੇ ਜਾਂਦਾ ਹੈ, ਸੇਵਾ ਅਤੇ ਸਿਮਰਨ ਦੀ ਬਦੌਲਤ ਹੀ ਉਹ ਪਰਮਾਤਮਾ ਦੇ ਨੇੜੇ ਜਾਂਦਾ ਹੈ, ਸੇਵਾ ਅਤੇ ਸਿਮਰਨ ਦੀ ਬਦੌਲਤ ਹੀ ਸੰਸਾਰ ਵੀ ਉਹਨੂੰ ਚੰਗਾ ਕਹਿੰਦਾ ਹੈ। ਭਾਵ ਸੰਸਾਰ, ਨਿਰੰਕਾਰ ਅਤੇ ਗੁਰੂ ਦੇ ਦਰਬਾਰ, ਇਹਨਾਂ ਤਿੰਨਾਂ ਦੇ ਵਿੱਚ ਸੇਵਾ ਸਿਮਰਨ ਦੀ ਦਾਤ ਜੀਵਨ ਵਿੱਚ ਧਾਰਨ ਕਰਨ ਵਾਲਾ ਜਿਹੜਾ ਜਾਂਦਾ ਹੈ। ਹੁਣ ਦੇਖੋ ਜਿੰਨੇ ਸੰਸਾਰ ਵਿੱਚ ਸੇਵਾ ਸਿਮਰਨ ਕੀਤੀ, ਬੰਦਗੀ ਕੀਤੀ, ਉਹ ਸੱਚੇ ਮਾਰਗ 'ਤੇ ਜਦੋਂ ਚੱਲਦਾ ਹੈ, ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਂਦੇ ਸੱਚਾ ਮਾਰਗ ਚੱਲਦੇ ਆ, ਉਹ ਜਦੋਂ ਸੱਚੇ ਮਾਰਗ ਦੇ ਉੱਪਰ ਚੱਲਦਾ ਹੈ ਅਤੇ ਉਹਨੂੰ ਫਿਰ ਵਡਿਆਈ ਮਿਲਦੀ ਹੈ, ਉਹਨੂੰ ਉੱਥੇ ਮਾਣ ਵਡਿਆਈ ਸਾਰਾ ਕੁਝ ਹੀ ਉੱਥੇ ਮਿਲਦਾ ਹੈ। ਅਤੇ ਜਦੋਂ ਪਰਮਾਤਮਾ ਦੇ ਦਰ 'ਤੇ ਜਾਂਦਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗਾਹ ਮਾਨ ਪੰਚੇ ਸੋਹੇ ਦਰ ਰਾਜਾ, ਇਹ ਗੁਰਮੁਖ ਦਾ ਜੀਵਨ ਹੀ ਹੈ। ਜੋ ਪਰਉਪਕਾਰੀ ਦਾ, ਸੰਤ ਦਾ, ਸਾਧੂ ਦਾ ਜੀਵਨ ਹੀ ਸਤਿਗੁਰਾਂ ਨੇ ਬਿਆਨ ਕੀਤਾ ਹੈ ਕਿ ਇਹ ਸੰਸਾਰ ਵਿੱਚ ਵੀ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਅਤੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਉਹਨੂੰ ਮਾਣ ਵਡਿਆਈ ਮਿਲਦੀ ਹੈ। ਇਹ ਪਰਉਪਕਾਰਤਾ ਦੇ ਵਿੱਚੋਂ ਹੀ ਇਹ ਗੁਣ ਨਿਕਲਦਾ ਹੈ। ਜਿਵੇਂ ਪਰਮਾਰਥ ਦੇ ਰਸਤੇ ਦੇ ਉੱਪਰ ਵੀ, ਜਿਵੇਂ ਆਪਾਂ ਦੁਨਿਆਵੀ ਪਰਉਪਕਾਰਤਾ ਦੀ ਗੱਲ ਕੀਤੀ ਨਾ, ਦਵਾਈ ਪੜ੍ਹਾਈ ਵਸਤਰ ਜਾਂ ਘਰ ਬਣਾ ਕੇ ਦੇਣਾ ਜਾਂ ਕਿਸੇ ਦੀ ਮਦਦ ਕੋਈ ਧਨ ਦੇ ਨਾਲ ਕਰਨੀ, ਜ਼ਰੂਰਤਾਂ ਪੂਰੀਆਂ ਕਰਨੀਆਂ, ਇਹਦੇ ਨਾਲ ਨਾਲ ਪਰਮਾਰਥ ਦੇ ਵਿੱਚ ਪਰਉਪਕਾਰਤਾ ਵੀ ਹੈਗੀ ਹੈ। ਸੰਸਾਰ ਵਿੱਚ ਕਿਸੇ ਨੂੰ ਭਗਤੀ ਵਾਲੇ ਪਾਸੇ ਨੂੰ ਜੋੜਨਾ, ਉਹਦੇ ਅੰਦਰਲੀਆਂ ਬੁਰਿਆਈਆਂ ਨੂੰ ਕੱਢ ਕੇ ਉਹਨੂੰ ਗੁਣਾਂ ਦੇ ਨਾਲ ਜੋੜਨਾ, ਜਿਵੇਂ ਬਾਬਾ ਵਿਧੀ ਚੰਦ ਜੀ ਦਾ ਕੱਲ੍ਹ ਆਪਾਂ ਜ਼ਿਕਰ ਕੀਤਾ ਸੀ, ਭਾਈ ਅਦਲੀਆ ਜੀ ਨੇ ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ, ਭਾਈ ਸੱਤਾ ਬਲਵੰਡ ਜੀ ਨੂੰ ਭਾਈ ਲੱਦਾ ਪਰਉਪਕਾਰੀ ਜੀ ਬਣ ਕੇ ਗੁਰੂ ਦੇ ਨਾਲ ਜੋੜਦੇ, ਮਿਲਾਪ ਕਰਵਾਉਂਦੇ ਨੇ। ਬੇਅੰਤ ਉਦਾਹਰਨਾਂ ਸਾਡੇ ਜੀਵਨ ਦੇ ਵਿੱਚ ਅਜਿਹੀਆਂ ਨੇ ਕਿ ਜਿਨ੍ਹਾਂ ਦੇ ਰਾਹੀਂ ਉਹ ਪਰਮਾਤਮਾ ਦਾ ਸੇਵਕ, ਪਰਮਾਤਮਾ ਦੀ ਭਗਤੀ ਦੀ ਦਾਤ ਦੇ ਨਾਲ ਜੋੜਦਾ ਹੈ, ਸੰਸਾਰ ਦੇ ਜੀਵਾਂ ਨੂੰ ਨਿਰੰਕਾਰ ਦੇ ਨਾਲ ਜੋੜਦਾ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਉਹ ਪਰਉਪਕਾਰੀ ਦੇ ਜੀਵਨ ਵਿੱਚ ਵੀ ਇੱਕ ਸਵਾਰਥ ਹੁੰਦਾ ਹੈ ਅਤੇ ਸਾਡੇ ਜੀਵਨ ਵਿੱਚ ਵੀ ਸਵਾਰਥ ਹੈ, ਪਰ ਆਮ ਮਨੁੱਖ ਦੇ ਜੀਵਨ ਵਿੱਚ ਅਤੇ ਰੱਬ ਦੇ ਪਿਆਰੇ ਦੇ ਸਵਾਰਥ ਵਿੱਚ ਬੜਾ ਫਰਕ ਹੁੰਦਾ ਹੈ। ਜਿਹੜਾ ਦੁਨਿਆਵੀ ਜੀਵ ਹੈ ਨਾ ਜੀ, ਉਹਦਾ ਸਵਾਰਥ ਇੱਦਾਂ ਦਾ ਹੀ ਕਿ ਧਨ ਮੇਰਾ ਹੋ ਜਾਵੇ, ਸਾਰੀ ਸੰਪੱਤੀ ਮੇਰੀ ਹੋ ਜਾਵੇ, ਦੁਨੀਆਂ ਦੇ ਵਿੱਚ ਮੈਂ ਪ੍ਰਮੁੱਖ ਹੋਵਾਂ, ਸਾਰੇ ਮੇਰੇ ਅਧੀਨ ਹੋਣ, ਜੋ ਕੁਝ ਮੇਰੇ ਕੋਲ ਦੂਜੇ ਕੋਲ ਨਾ ਹੋਵੇ, ਇਹ ਦੁਨਿਆਵੀ ਬੰਦੇ ਦਾ ਸਵਾਰਥ ਹੁੰਦਾ ਹੈ। ਪਰ ਰੱਬ ਦੇ ਪਿਆਰੇ ਦਾ ਸਵਾਰਥ ਇਹ ਨਹੀਂ ਹੁੰਦਾ, ਉਹਦਾ ਇਹ ਸਵਾਰਥ ਹੁੰਦਾ ਹੈ ਕਿ ਜੇ ਮੇਰੇ ਉੱਪਰ ਅਕਾਲ ਪੁਰਖ ਦੀ ਮਿਹਰ ਹੈ, ਬੰਦਗੀ ਦੀ ਦਾਤ ਮਿਲੀ ਹੈ, ਦੂਜਿਆਂ ਨੂੰ ਵੀ ਜਪਾਈਏ, ਜੇ ਮੇਰੇ ਅੰਦਰ ਚੰਗਿਆਈਆਂ ਤਾਂ ਮੈਂ ਦੂਜਿਆਂ ਨੂੰ ਉਹ ਚੰਗਿਆਈਆਂ ਦਾ ਪ੍ਰਚਾਰ ਕਰਕੇ ਚੰਗਿਆਈਆਂ ਦੀ ਸਾਂਝ ਪਵਾਵਾਂ, ਇੱਕ ਸਤਸੰਗਤ ਦਾ ਰੂਪ ਬਣਾਵਾਂ ਉਹਨਾਂ ਨੂੰ। ਅਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਇਹੀ ਗੱਲ ਸਮਝਾਉਂਦੇ, ਜਨ ਆਵਣ ਕਾ ਹੈ ਸੁਭਾਉ, ਜਨ ਕੈ ਸੰਗ ਚਿੱਤ ਆਵੈ ਨਾ। ਹੁਣ ਰੱਬ ਦੇ ਸੇਵਕ ਦੇ ਅੰਦਰ ਦਾ ਸਵਾਰਥ ਇਹ ਹੈ ਕਿ ਜੇ ਚਿੱਤ ਵਿੱਚ ਰੱਬ ਮੈਨੂੰ ਯਾਦ ਹੈ ਤਾਂ ਦੂਜੇ ਨੂੰ ਵੀ ਯਾਦ ਹੋਣਾ ਚਾਹੀਦਾ ਹੈ, ਜੇ ਮੇਰੇ ਉੱਪਰ ਬੰਦਗੀ ਦੀ ਰਹਿਮਤ ਹੈ ਦੂਜਾ ਵੀ ਬੰਦਗੀ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਹੋਣਾ ਚਾਹੀਦਾ ਹੈ, ਜੇ ਮੇਰੇ ਉੱਪਰ ਪਰਮਾਤਮਾ ਨੇ ਮੇਰਾਮਤ ਕਰਕੇ ਆਪਣੇ ਦਰ ਦੇ ਨਾਲ ਮਿਲਾ ਲਿਆ ਹੈ ਤੇ ਦੂਜੇ ਦਾ ਮਿਲਾਪ ਵੀ ਹੋਣਾ ਚਾਹੀਦਾ ਹੈ। ਇਸ ਕਰਕੇ ਉੱਥੇ ਸਤਿਗੁਰੂ ਜੀ ਸਮਝ ਆਉਂਦੇ, ਉਹਦਾ ਪਰਉਪਕਾਰੀ ਸੁਭਾਅ ਫਿਰ ਇਹ ਕੀ ਕਰਦਾ ਹੈ, ਜਨ ਆਵਣ ਕਾ ਇਹ ਸੁਭਾਉ, ਜਨ ਕਹਿ ਸੰਗ ਚਿੱਤੇ ਆਵੈ ਨਾਉ। ਅਤੇ ਜਦੋਂ ਉਹ ਨਾਮ ਦੇ ਨਾਲ ਆਪ ਜੁੜਦਾ ਹੈ ਅਤੇ ਦੂਜਿਆਂ ਨੂੰ ਜੋੜ ਦਿੰਦਾ ਹੈ, ਉਹ ਰੱਬ ਦੇ ਪਿਆਰੇ ਦੀ ਫਿਰ ਅਵਸਥਾ ਬਣ ਜਾਂਦੀ, ਆਪ ਮੁਕਤ ਮੁਕਤ ਕਰੈ ਸੰਸਾਰ। ਉਹ ਗੁਰਮੁਖ ਫਿਰ ਆਪ ਵੀ ਮੁਕਤ ਹੁੰਦਾ ਹੈ, ਉਹ ਸੰਸਾਰ ਦੇ ਜੀਵਾਂ ਨੂੰ ਵੀ ਮੁਕਤ ਕਰਦਾ ਹੈ। ਅਤੇ ਜਿਹਦਾ ਜੀਵਨ ਇਹੋ ਜਿਹਾ ਉਚੇਰਾ ਹੁੰਦਾ ਹੈ ਨਾ, ਜਨ ਦਾ, ਗੁਰਮੁਖ ਦਾ, ਰੱਬ ਦੇ ਪਿਆਰੇ ਦਾ, ਅਤੇ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਮੇਰਾ ਸੀਸ ਝੁਕਦਾ ਹੈ, ਮੇਰੀ ਨਮਸਕਾਰ ਹੈ ਉਸ ਗੁਰਮੁਖ ਨੂੰ ਜਿਹਦਾ ਜੀਵਨ ਇਹੋ ਜਿਹਾ ਬਤੀਤ ਹੁੰਦਾ ਹੈ। ਅਤੇ ਸਤਿਗੁਰੂ ਜੀ ਦੇ ਇਹਨਾਂ ਬੋਲਾਂ ਦੇ ਨਾਲ ਨਾਲ ਭਾਈ ਗੁਰਦਾਸ ਜੀ ਵੀ ਦੱਸਦੇ ਨੇ ਵੀ ਗੁਰਮੁਖ ਦੀ ਪਹਿਲੀ ਨਿਸ਼ਾਨੀ ਕੀ ਹੈ, ਪਰ ਉਪਕਾਰੀ ਜੱਗ ਵਿੱਚ ਆਏ। ਦੂਜਾ ਗੁਣ ਹੁਣ ਗੁਰਮੁਖ ਦਾ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਭਾਉ ਭਗਤੀ ਉਪਦੇਸ਼ ਕਰ ਸਾਧ ਸੰਗਤ ਸੱਚ ਖੰਡ ਵਸਾਏ, ਕਿ ਆਪ ਵੀ ਉਹ ਭਾਉ ਭਗਤੀ ਦੇ ਨਾਲ ਜੁੜੇ ਨੇ ਗੁਰੂ ਦੇ ਰਾਹੀਂ, ਆਪ ਵੀ ਪਰਮਾਤਮਾ ਦੇ ਨਾਮ ਬੰਦਗੀ ਗੁਰਬਾਣੀ ਦੇ ਜਾਪ ਦੇ ਨਾਲ ਜੁੜਦੇ ਨੇ ਅਤੇ ਦੂਜਿਆਂ ਨੂੰ ਵੀ ਉਪਦੇਸ਼ ਕਰਦੇ ਨੇ। ਭਾਉ ਭਗਤ ਉਪਦੇਸ਼ ਕਰ, ਦੂਜਿਆਂ ਨੂੰ ਵੀ ਉਪਦੇਸ਼ ਦਿੰਦੇ ਨੇ, ਆਪ ਜਪੈ ਆਪ ਵੀ ਉਹ ਜਪਦੇ ਨੇ, ਅਵਰਾਹ ਨਾਮ ਜਪਾਵੈ ਦੂਜਿਆਂ ਨੂੰ ਵੀ ਉਹ ਜਪਾਉਂਦੇ ਨੇ, ਆਪ ਵੀ ਉਹ ਮੁਕਤ ਹੁੰਦੇ ਨੇ ਦੂਜੇ ਨੂੰ ਵੀ ਉਹ ਮੁਕਤ ਕਰਦੇ ਨੇ, ਆਪ ਵੀ ਉਹ ਪਰਮਾਤਮਾ ਦਾ ਨਾਮ ਜਪਦੇ ਨੇ ਅਤੇ ਦੂਜਿਆਂ ਨੂੰ ਵੀ ਆਵਾਜ਼ ਮਾਰ ਕੇ ਕਹਿੰਦੇ ਨੇ, ਕੀ ਕਹਿੰਦੇ ਨੇ ਜੀ, ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਉਹ ਸੱਚੀ ਬਾਣੀ। ਬਾਣੀ ਦੇ ਗਾਇਨ ਵਾਸਤੇ, ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਉਹ ਆਵਾਜ਼ਾਂ ਮਾਰਦੇ ਨੇ, ਕੀ ਕਹਿੰਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਕਹਿਣ ਲੱਗੇ ਆਓ ਸਾਰੇ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ, ਅੰਦਰਲੀ ਦੁਬਿਧਾ ਅੰਦਰਲੀ ਦਵੈਸ਼ ਕਮੀਆਂ ਸਾਰੀਆਂ ਦੂਰ ਕਰਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਈਏ। ਅਤੇ ਫਿਰ ਉਹ ਕੀ ਕਰਦੇ ਨੇ, ਸਾਧ ਸੰਗਤ ਸੱਚ ਖੰਡ ਵਸਾਏ, ਰੱਬ ਦੇ ਪਿਆਰੇ ਜਿੱਥੇ ਵੀ ਬੈਠਦੇ ਨੇ ਨਾ, ਫਿਰ ਉਹ ਸਤ ਸੰਗਤ ਦੇ ਰੂਪ ਦੇ ਵਿੱਚ ਬੈਠਦੇ ਨੇ, ਜਿੱਥੇ ਵੀ ਉਹ ਜਾਂਦੇ ਨੇ, ਜਿਨ੍ਹਾਂ ਨੂੰ ਵੀ ਜੋੜਦੇ ਨੇ ਸੱਚ ਦੇ ਨਾਲ ਜੋੜਦੇ ਨੇ, ਅਤੇ ਜਿੱਥੇ ਸੱਚ ਦੀ ਗੱਲ ਹੁੰਦੀ ਹੈ ਉਹੀ ਸਤ ਸੰਗਤ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਸਤ ਸੰਗਤ ਦੇ ਬਾਰੇ ਜਦੋਂ ਸਮਝਾਇਆ ਨਾ ਸਾਨੂੰ, ਅਤੇ ਭਾਈ ਜੀ ਦੇ ਬਚਨ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਕਿ ਇੱਕ ਸਿੱਖ ਹੈ, ਦੋ ਇਕੱਠੇ ਹੋ ਜਾਣ ਅਤੇ ਉਹ ਸਤ ਸੰਗਤ ਦਾ ਰੂਪ ਬਣ ਜਾਂਦੇ ਨੇ, ਕਿਉਂਕਿ ਜਦੋਂ ਗੁਰੂ ਦੀ ਵਿਚਾਰ, ਰੱਬ ਦੀ ਵਿਚਾਰ ਦੋ ਬੈਠ ਕੇ ਕਰਦੇ, ਉਹ ਵੀ ਸਤ ਸੰਗਤ ਦਾ ਰੂਪ ਹੀ ਹੁੰਦਾ ਹੈ। ਅਤੇ ਜਿੱਥੇ ਪੰਜ ਸਰੀਰ ਇਕੱਠੇ ਹੋ ਜਾਣ, ਪਰਮੇਸ਼ਰ ਦਾ ਵਾਸਾ ਉੱਥੇ ਹੋ ਜਾਂਦਾ ਹੈ। ਅਤੇ ਰੱਬ ਦੇ ਪਿਆਰੇ ਗੁਰਮੁਖ ਫਿਰ ਇਸੇ ਤਰ੍ਹਾਂ ਹੀ ਸੰਸਾਰ ਵਿੱਚ ਗੁਰੂ ਦਾ ਉਪਦੇਸ਼ ਕਰਦੇ ਨੇ, ਗੁਰੂ ਦੇ ਉਪਦੇਸ਼ ਦੀ ਸਾਂਝ ਪਾਉਂਦੇ ਨੇ, ਆਪ ਵੀ ਗੁਰੂ ਉਪਦੇਸ਼ ਨੂੰ ਮੰਨਦੇ ਨੇ ਅਤੇ ਦੂਜਿਆਂ ਨੂੰ ਵੀ ਨਾਲ ਜੋੜਦੇ ਨੇ। ਤੀਜੀ ਨਿਸ਼ਾਨੀ ਦੱਸੀ ਹੈ, ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲਿਵ ਲਾਏ, ਕਿ ਜਿਵੇਂ ਮਾਨ ਸਰੋਵਰ ਉੱਪਰ ਕੇਵਲ ਹੰਸ ਰਹਿੰਦੇ ਨੇ, ਆਮ ਛੱਪੜਾਂ ਦੇ ਉੱਪਰ ਆਮ ਜਿਹੜੇ ਪਾਣੀ ਦੇ ਟੋਭੇ ਹੁੰਦੇ ਉਹਨਾਂ 'ਤੇ ਬਗਲੇ ਰਹਿੰਦੇ ਨੇ, ਪਰ ਹੰਸ ਜਿਹੜਾ ਹੈ ਉਹ ਕਦੀ ਛੱਪੜਾਂ 'ਤੇ ਕਦੀ ਟੋਭਿਆਂ ਦੇ ਉੱਪਰ ਆਮ ਪਾਣੀ ਦੇ ਉੱਪਰ ਨਹੀਂ ਬੈਠਦਾ, ਉਹ ਮਾਨ ਸਰੋਵਰ 'ਤੇ ਬੈਠਦਾ ਹੈ ਅਤੇ ਉੱਥੇ ਬਹਿ ਕੇ ਉੱਥੋਂ ਉਹ ਆਪਣੀ ਖਾ ਜਿਹੜੀ ਖੁਰਾਕ ਖਾਂਦਾ ਹੈ, ਛੱਪੜਾਂ ਟੋਭਿਆਂ ਤੋਂ ਨਹੀਂ ਬਹਿੰਦਾ। ਇਸੇ ਤਰ੍ਹਾਂ ਗੁਰਮੁਖ ਵੀ ਜਿਹੜਾ ਹੈ ਨਾ, ਉਹ ਵੀ ਸਾਧ ਸੰਗਤ ਰੂਪੀ, ਗੁਰੂ ਦੀ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਬੈਠਦਾ ਹੈ। ਉਹ ਆ ਕਬਰਾਂ ਦੇ ਉੱਪਰ ਵਹਿਮਾਂ ਭਰਮਾਂ ਜਾਦੂ ਟੂਣੇ ਵਹਿਮਾਂ ਭਰਮਾਂ ਜੰਤਰਾਂ ਮੰਤਰਾਂ ਵਾਲੇ ਇਹਨਾਂ ਦੇ ਕੋਲ ਨਹੀਂ ਜਾ ਕੇ ਬਹਿੰਦਾ, ਉਹਨਾਂ ਦੇ ਤੇ ਕੋਲ ਵੀ ਜੇ ਕੋਈ ਚੱਲ ਕੇ ਆ ਜਾਵੇ ਨਾ ਗੁਰੂ ਤੋਂ ਦੂਰ ਕਰਨ ਵਾਸਤੇ, ਤੇ ਉਹ ਗੁਰਮੁਖ ਘਰ ਆਏ ਨੂੰ ਵੀ ਜਿਹੜਾ ਏ ਉੱਥੋਂ ਮੋੜ ਦਿੰਦਾ ਵੀ ਨਹੀਂ, ਤੇਰੀ ਦਿੱਤੀਆਂ ਦੁਨੀਆਂ ਦੇ ਲਾਲਚ ਜਿਹੜੇ ਨੇ ਇਹ ਇਹ ਵਸਤੂਆਂ ਇਹ ਨਹੀਂ ਮੈਨੂੰ ਚਾਹੀਦੀਆਂ। ਆਪਾਂ ਗੜ੍ਹ ਸ਼ੰਕਰ ਦੇ ਇਲਾਕੇ ਦੇ ਵਿੱਚ ਇਤਿਹਾਸ ਦਾ ਜਦੋਂ ਜ਼ਿਕਰ ਆਉਂਦਾ ਹੈ ਪੜ੍ਹਦੇ ਹਾਂ ਕਿ ਭਾਈ ਤਿਲਕਾ ਜੀ ਨਾਮ ਦਾ ਸਿੱਖ ਹੈ ਅਤੇ ਨਗਰ ਦੇ ਵਿੱਚ ਇੱਕ ਸਾਧੂ ਰਹਿੰਦਾ ਹੈ, ਉਹਨੇ ਢੰਡੋਰਾ ਪਟਵਾ ਦਿੱਤਾ, ਮੈਨੂੰ ਭਗਵਾਨ ਦੀ ਭਗਤੀ ਕਰਦੇ ਆ, ਦਰਸ਼ਨ ਹੋਏ ਨੇ ਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਭਗਵਾਨ ਨੇ ਜਿਹੜਾ ਤੇਰੇ ਦਰਸ਼ਨ ਕਰੇਗਾ ਉਸ ਜਾਏਗਾ ਸਵਰਗ ਦੇ ਵਿੱਚ, ਤੇ ਆ ਜਾਓ ਜਿਨ੍ਹਾਂ ਨੇ ਸਵਰਗ ਦੇ ਵਿੱਚ ਜਾਵਣਾ ਹੈ ਉਹ ਫਿਰ ਮੇਰੇ ਦੀਦਾਰ ਕਰ ਲਓ, ਜਿਹੜਾ ਮੈਨੂੰ ਵੇਖ ਲਵੇਗਾ ਉਹ ਇੱਕ ਦਿਨ ਵਾਸਤੇ ਸੱਚ ਸਵਰਗ ਦੇ ਵਾਸੇ ਵਿੱਚ ਜਾਵੇਗਾ। ਬਹੁਤ ਲੋਕ ਚਲੇ ਗਏ, ਫਿਰ ਪੁੱਛਿਆ ਜੋਗੀ ਨੇ ਕੋਈ ਰਹਿ ਤਾਂ ਨਹੀਂ ਗਿਆ? ਕਹਿੰਦੇ ਅਜੇ ਵੀ ਕੁਝ ਲੋਕ ਰਹਿ ਗਏ ਨੇ। ਕਹਿੰਦੇ ਫਿਰ ਉਹਨਾਂ ਨੂੰ ਕਹੋ ਦੋ ਦਿਨ, ਚਾਰ, ਹਫ਼ਤਾ, ਮਹੀਨਾ, ਇਸ ਤਰ੍ਹਾਂ ਜਦੋਂ ਲਾਲਚ ਦੇਈਗੇ ਲੋਕ ਡਿੱਗਦੇ ਗਏ। ਫਿਰ ਜਦੋਂ ਪੁੱਛਿਆ ਆਖਿਰਕਾਰ ਕੋਈ ਹੁਣ ਤਾਂ ਨਹੀਂ ਰਹਿ ਗਿਆ? ਕਹਿੰਦੇ ਇੱਕ ਭਾਈ ਤਿਲਕਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸੇਵਕ ਹੈ, ਤੁਹਾਡੀਆਂ ਗੱਲਾਂ 'ਚ ਉਹ ਨਹੀਂ ਤਿਲਕਿਆ, ਅਜੇ ਉਹ ਕਾਇਮ ਹੈ। ਕਹਿਣ ਲੱਗੇ ਜਾਓ ਉਹਨੂੰ ਫਿਰ ਕਹਿ ਦੇਵੋ ਕਿ ਜੇ ਉਹ ਦੀਦਾਰ ਕਰ ਲਵੇ ਤਾਂ ਉਹਨੂੰ ਵਿਸ਼ੇਸ਼ ਤੌਰ 'ਤੇ ਮੈਂ ਵੱਧ ਸਮੇਂ ਦੀ ਸਵਰਗ ਦੇ ਵਿੱਚ ਵਾਸਾ ਦਵਾ ਸਕਦਾ ਹੈ। ਉਹਨਾਂ ਜਵਾਬ ਦੇ ਦਿੱਤਾ, ਕਿਉਂਕਿ ਗੁਰਮੁਖ ਸੀ ਨਾ ਭਾਈ ਤਿਲਕਾ ਜੀ, ਉਹ ਆਏ ਨਹੀਂ ਉਹਨਾਂ ਦੁਨਿਆਵੀ ਗੱਲਾਂ ਦੇ ਵਿੱਚ। ਅਤੇ ਫਿਰ ਜਦੋਂ ਜੋਗੀ ਨੂੰ ਜਵਾਬ ਮਿਲ ਗਿਆ, ਜੋਗੀ ਆਪ ਚੱਲ ਕੇ ਘਰ ਵੱਲ ਆਉਣ ਲੱਗਾ। ਭਾਈ ਤਿਲਕਾ ਜੀ ਨੂੰ ਕਿਸੇ ਨੇ ਦੱਸ ਦਿੱਤਾ ਜੋਗੀ ਤੇਰੇ ਘਰ ਵੱਲ ਆ ਰਿਹਾ ਹੈ। ਭਾਈ ਤਿਲਕਾ ਜੀ ਨੇ ਦਰਵਾਜ਼ਾ ਬੰਦ ਕਰ ਲਿਆ, ਉਹਨੇ ਆਵਾਜ਼ ਦਿੱਤੀ ਬਾਹਰੋਂ, ਕਹਿੰਦਾ ਭਾਈ ਤਿਲਕਾ ਜੀ ਨੂੰ, ਕਹਿੰਦੇ ਤਿਲਕਾ ਜੀ ਦੇਖੋ ਇੱਕ ਇੱਕ ਦਿਨ ਦੇ ਸਵਰਗ ਦੀ ਲਾਲਸਾ ਵਿੱਚ ਲੋਕ ਮੇਰੇ ਕੋਲ ਪਹੁੰਚੇ ਨੇ ਅਤੇ ਤੈਨੂੰ ਸਦਾ ਲਈ ਮੈਂ ਸਵਰਗ ਦੇ ਵਿੱਚ ਵਾਸਾ ਦਵਾ ਦੇਵਾਂਗਾ, ਮੇਰੇ ਦਰਸ਼ਨ ਕਰ ਲੈ। ਅਤੇ ਭਾਈ ਤਿਲਕਾ ਜੀ ਦਾ ਜਵਾਬ ਸੀ ਅੰਦਰੋਂ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਮੇਰੇ ਗੁਰੂ ਦੀ ਬਾਣੀ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਜਿਹੜਾ ਗਿਆਨੀ ਹੁੰਦਾ ਹੈ ਰੱਬ ਦੇ ਨਾਮ ਵਾਲਾ, ਉਹ ਤਾਂ ਅਵਿਚਾਰੀ ਜਿਹੜੀ ਮੁਕਤੀ ਹੈ ਇਹਨੂੰ ਵੀ ਛੱਡ ਦਿੰਦਾ ਹੈ, ਕਿਉਂਕਿ ਉਹਦੀ ਪ੍ਰੀਤੀ ਪਰਮਾਤਮਾ ਦੇ ਚਰਨਾਂ ਦੇ ਨਾਲ ਹੈ। ਅਤੇ ਫਿਰ ਕਹਿਣ ਲੱਗਾ ਕਿ ਜੇ ਤੂੰ ਮੇਰੇ ਦੀਦਾਰ ਨਹੀਂ ਕਰਨੇ ਮੈਨੂੰ ਦੱਸ ਦੇ ਸਹੀ, ਤੂੰ ਸਿੱਖ ਕਿੱਦਾਂ ਹੈ, ਤੂੰ ਚੇਲਾ ਕਿਹਦਾ ਹੈ? ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਬਾਰੇ ਦੱਸਿਆ ਨਾ ਕਿ ਮੈਂ ਉਸ ਘਰ ਦੇ ਵਿੱਚ ਝਾੜੂ ਬਰਦਾਰ ਹੈ, ਅਤੇ ਫਿਰ ਕਹਿਣ ਲੱਗਾ ਕਿ ਇੱਦਾਂ ਕਰ, ਹੁਣ ਮੈਂ ਤੈਨੂੰ ਦਰਸ਼ਨ ਨਹੀਂ ਦੇਣੇ, ਹੁਣ ਤੇਰੇ ਦਰਸ਼ਨ ਮੈਂ ਕਰਨੇ ਹੈ। ਐਡੇ ਉੱਚੇ ਕਿਰਦਾਰ ਵਾਲਾ ਵੀ ਇਸ ਨਗਰ ਦੇ ਵਿੱਚ ਹੈ, ਤੇਰਾ ਗੁਰੂ ਕਿੰਨਾ ਮਹਾਨ ਹੋਵੇਗਾ ਜਿਹਨੇ ਤੇਰੀ ਪਰਵਰਿਸ਼, ਤੇਰੀ ਸਿਖਲਾਈ ਜਿਹੜੀ ਇੰਨੀ ਚੰਗੇ ਢੰਗ ਨਾਲ ਕੀਤੀ ਹੈ। ਅਤੇ ਫਿਰ ਉਸ ਵੇਲੇ ਜਦੋਂ ਦਰਵਾਜ਼ਾ ਨਹੀਂ ਨਾ ਖੋਲ੍ਹਿਆ, ਫਿਰ ਵੀ ਫਿਰ ਕਹਿਣ ਲੱਗਿਆ ਤੇਰੇ ਗੁਰੂ ਦਾ ਵਾਸਤਾ ਹੀ ਮੈਨੂੰ ਇੱਕ ਵਾਰੀ ਦੀਦਾਰ ਦੇ ਦੇ, ਮੈਨੂੰ ਵੀ ਆਪਣੇ ਵਰਗਾ ਭਾਈ ਤਿਲਕੇ ਬਣਾ ਲੈ। ਅਤੇ ਭਾਈ ਤਿਲਕਾ ਜੀ ਫਿਰ ਦਰਵਾਜ਼ਾ ਖੋਲ੍ਹ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਦੋਂ ਵਾਸਤਾ ਪਿਆ, ਦਰਵਾਜ਼ਾ ਖੋਲ੍ਹ ਕੇ ਮਿਲਦੇ ਨੇ। ਅਤੇ ਫਿਰ ਉਸ ਵੇਲੇ ਕਿਹਾ ਸੀ ਇਹ ਤਾਕਤ ਮੇਰੇ ਕੋਲ ਨਹੀਂ ਹੈ, ਜੇ ਤੂੰ ਵੀ ਇਹੋ ਜਿਹਾ ਜੀਵਨ ਲੈਣਾ ਚਾਹੁੰਦਾ ਫਿਰ ਗੁਰੂ ਦੇ ਕੋਲ ਆ ਜਾ, ਗੁਰੂ ਦੀ ਮੱਤ ਨੂੰ ਧਾਰਨ ਕਰ ਲੈ। ਅਤੇ ਇਹ ਕਿਉਂਕਿ ਜਿਹੜਾ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲਿਵ ਲਾਏ, ਜਿਹਦੀ ਸੁਰਤ ਪਰਮਾ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ ਨਾ, ਉਹ ਫਿਰ ਗੁਰੂ ਦੇ ਦਰ ਤੋਂ ਇੱਧਰ ਉੱਧਰ ਨਹੀਂ ਜਾਂਦਾ ਕਿਤੇ ਵੀ। ਉਹਨੂੰ ਭਾਵੇਂ ਕਿੰਨੇ ਵੀ ਲਾਲਚ ਦਿੱਤੇ ਜਾਣ, ਭਾਵੇਂ ਖੋਪਰੀ ਉਲਤਾਰ ਦਿੱਤੀ ਜਾਵੇ, ਭਾਵੇਂ ਚੜਖੜੀਆਂ 'ਤੇ ਚਾੜ ਦਿੱਤਾ ਜਾਵੇ, ਭਾਵੇਂ ਆਰੇ ਦੇ ਨਾਲ ਤਨ ਕੱਟ ਦਿੱਤਾ ਜਾਵੇ, ਭਾਵੇਂ ਬੰਦ ਬੰਦ ਕੱਟ ਦਿੱਤਾ ਜਾਵੇ, ਭਾਵੇਂ 4 ਸਾਲ ਦੇ ਬੱਚੇ ਨੂੰ ਜ਼ਮੀਨ 'ਤੇ ਲਟਾ ਕੇ ਕਲੇਜਾ ਕੱਢ ਕੇ ਸ਼ਹੀਦ ਕਰਕੇ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਾ ਦਿੱਤਾ ਜਾਵੇ, ਉਹ ਨਹੀਂ ਡੋਲਦਾ ਫਿਰ। ਉਹ ਤਾਂ ਸਵਾ ਸਵਾ ਮਨ ਦੇ ਪੀਸਣੇ ਪੀਸ ਕੇ ਵੀ ਬੱਚਿਆਂ ਨੂੰ ਸ਼ਹੀਦ ਕਰਵਾ ਕੇ, ਟੋਟੇ ਕਰਵਾ ਕੇ, ਗਲਾਂ 'ਚ ਹਾਰ ਪਵਾ ਕੇ ਵੀ ਇੱਕੋ ਹੀ ਗੱਲ ਕਹਿੰਦੇ, ਜਦੋਂ ਸ਼ਾਮ ਨੂੰ ਬਹਿ ਕੇ ਬਾਣੀ ਪੜ੍ਹਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਹੈ ਗੁਰਮੁਖ ਦਾ ਜੀਵਨ, ਜੋ ਗੁਰੂ ਸਾਹਿਬ ਜੀ ਨੇ ਦੱਸਿਆ ਸੀ ਨਾ ਭਗਤ ਰਤਨਾਵਲੀ ਦੇ ਅੰਦਰ ਕਿ ਗੁਰਮੁਖ ਦਾ ਸੁਭਾਅ ਇਹ ਹੈ, ਕੋਈ ਮਾੜਾ ਵੀ ਉਹਦੇ ਨਾਲ ਕਰੇ ਉਹ ਉਹਨਾਂ ਨਾਲ ਮਾੜਾ ਨਹੀਂ ਕਰਦਾ, ਉਹ ਮਾੜੇ ਨਾਲ ਵੀ ਚੰਗਾ ਕਰਦਾ ਹੈ। ਹੁਣ ਜਦੋਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਉਹਨਾਂ ਸਾਡੀਆਂ ਮਾਤਾਵਾਂ ਨੂੰ ਇਹ ਸਵਾ ਸਵਾ ਮਨ ਦੇ ਪੀਸਣੇ ਦਿੱਤੇ, ਚੱਕੀਆਂ ਦੇ ਨਾਲ ਕਣਕ ਪੀ ਕੇ ਆਟਾ ਬਣਾਉਣਾ ਅਤੇ ਕੁਝ ਜਿਹੜੀ ਹੈ ਕੁਝ ਹਿੱਸਾ ਫੁਲਕੇ ਦਾ ਰੋਟੀ ਦਾ ਦੇਣਾ ਖਾਣ ਲਈ, ਕੁਝ ਪਾਣੀ ਦੇਣਾ, ਅਤੇ ਫਿਰ ਬੱਚੇ ਵੀ ਸ਼ਹੀਦ ਕਰਕੇ ਉਹਨਾਂ ਦੇ ਜਦੋਂ ਹਾਰ ਪਵਾ ਦਿੱਤੇ ਅਤੇ ਪੁੱਛਿਆ ਜਾਓ ਉਹ ਮਾਤਾਵਾਂ ਰੋਂਦੀਆਂ ਹੋਣਗੀਆਂ, ਹੁਣ ਮੰਨ ਜਾਣਗੀਆਂ ਇਸਲਾਮ ਧਰਮ ਕਬੂਲ ਕਰਨ ਨੂੰ, ਸਿੱਖ ਧਰਮ ਨੂੰ ਛੱਡ ਜਾਣਗੀਆਂ, ਜਾ ਕੇ ਦੇਖੋ ਕਿੰਨਾ ਕੁ ਵਰਲਾਪ ਕਰ ਰਹੀਆਂ ਨੇ। ਤੇ ਸੂਈਆਂ ਨੇ ਜਾ ਕੇ ਕਿਹਾ ਸੀ, ਕਹਿੰਦੇ ਜਨਾਬ ਉਹਨਾਂ ਦਾ ਰੋਣਾ ਤੇ ਛੱਡੋ, ਉਹ ਤੇ ਏਡੀ ਚੜ੍ਹਦੀ ਕਲਾ ਦੇ ਵਿੱਚ ਨੇ ਕਿ ਜਦੋਂ ਉਹ ਆਪਣੇ ਖੁਦਾ ਦੇ ਆਪਣੇ ਪਰਮਾਤਮਾ ਗੁਰੂ ਦੇ ਅੱਗੇ ਅਰਦਾਸ ਕਰਦੇ ਆ ਨਾ, ਤੇ ਉਹ ਸੰਸਾਰ ਦਾ ਭਲਾ ਮੰਗਦੇ ਆ, ਤੇ ਉਸ ਭਲਾ ਜਦੋਂ ਸੰਸਾਰ ਦਾ ਮੰਗਦੇ, ਉਹ ਸੰਸਾਰ ਵਿੱਚ ਅਸੀਂ ਵੀ ਆਉਣੇ, ਜ਼ੁਲਮ ਕਰਨ ਵਾਲੇ ਵੀ ਆਉਣੇ ਆ, ਤੇ ਉਹ ਤੇ ਸਾਡਾ ਵੀ ਭਲਾ ਮੰਗਦੇ ਨੇ। ਉਹਨਾਂ ਦੇ ਸਿਧਾਂਤ ਹੀ ਇਹ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਸਤਿਗੁਰੂ ਜੀ ਸਮਝਾਉਂਦੇ ਇਹ ਪਰਮਹੰਸ ਦੀ ਨਿਸ਼ਾਨੀ ਹੁੰਦੀ ਹੈ। ਜਿਹੜਾ ਪਰਮਹੰਸ ਹੁੰਦਾ ਹੈ ਨਾ, ਉਹ ਕਦੀ ਸਰੋਵਰਾਂ ਆਪਣੇ ਮਾਨ ਸਰੋਵਰ ਤੋਂ ਬਿਨਾਂ ਨਹੀਂ ਜਾਂਦਾ ਕਿਤੇ, ਭਾਵੇਂ ਨਹੀਂ ਛੱਪੜਾਂ 'ਤੇ ਜਾ ਕੇ ਬਹਿ ਜਾਂਦਾ। ਅਤੇ ਗੁਰੂ ਨੇ ਵੀ ਸਾਨੂੰ ਇਹੋ ਜਿਹਾ ਜੀਵਨ ਦਿੱਤਾ ਹੈ ਕਿ ਸੱਚਖੰਡ ਰੂਪੀ ਸਤ ਸੰਗਤ ਗੁਰੂ ਦੇ ਅਸਥਾਨ ਤੋਂ ਬਿਨਾਂ ਕੋਈ ਕਾਲੇ ਲਾਲ ਧਾਗਿਆਂ ਵਾਲੇ ਦੇ ਕੋਲ ਸਾਨੂੰ ਜਾਣ ਦੀ ਲੋੜ ਨਹੀਂ, ਕੋਈ ਗਿੱਟਿਆਂ ਦੇ ਨਾਲ ਗੁੱਟਾਂ ਦੇ ਨਾਲ ਇਹ ਧਾਗੇ ਬੰਨਣ ਦੀ ਲੋੜ ਨਹੀਂ, ਕੋਈ ਹਰੀਆਂ ਚਾਦਰਾਂ 'ਤੇ ਜਾ ਕੇ ਸਿਰ ਮੱਥਾ ਰਗੜਨ ਦੀ ਲੋੜ ਨਹੀਂ। ਗੁਰੂ ਸਾਹਿਬ ਨੇ ਤਾਂ ਗੁਰਮੁਖ ਦਾ ਜੀਵਨ ਹੀ ਇੱਦਾਂ ਦਾ ਬਣਾਇਆ, ਦੁਬਦਾ ਨਾ ਪੜ੍ਹੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਜਿਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਨਾ ਜਾਂਦਾ, ਇਸੇ ਤਰ੍ਹਾਂ ਹੀ ਗੁਰਮੁਖ ਸ਼ਬਦ ਵੀ ਜਿਹੜਾ ਹੈ ਉਹ ਬੜਾ ਉੱਚਾ ਹੈ। ਗੁਰੂ ਦਾ ਸਿੱਖ ਗੁਰੂ ਦੇ ਦਰ ਨੂੰ ਛੱਡ ਕੇ ਨਹੀਂ ਕਿਤੇ ਜਾਂਦਾ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਗੁਰਮੁਖ ਸ਼ਬਦ ਦੱਸਿਆ ਹੈ। ਅਤੇ ਗੁਰਮੁਖ ਦਾ ਸੁਭਾਅ ਕੀ, ਗੁਰ ਕੀ ਮਤ ਤੂੰ ਲਿਹ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ। ਸੋ ਇਸ ਕਰਕੇ ਜੋ ਭਾਈ ਗੁਰਦਾਸ ਜੀ ਨੇ ਇਹ ਗੁਰਮੁਖ ਸ਼ਬਦ ਦੇ ਬਾਰੇ ਵਰਣਨ ਕੀਤਾ ਹੈ ਨਾ, ਅਤੇ ਮਨ ਦੇ ਵਿੱਚ ਵਿਚਾਰ ਸੀ ਕਿ ਗੁਰਮੁਖ ਸ਼ਬਦ ਦੀ ਵੱਧ ਤੋਂ ਵੱਧ ਜਿਹੜੀ ਵਿਆਖਿਆ ਬਾਣੀ ਵਿੱਚ ਇਤਿਹਾਸ ਵਿੱਚ ਹੈ ਉਹ ਸਾਂਝੀ ਕੀਤੀ ਜਾਵੇ, ਕਿਉਂਕਿ ਗੁਰਮੁਖ ਸ਼ਬਦ ਕੋਈ ਆਮ ਨਹੀਂ। ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਜੀ ਵਾਸਤੇ ਵੀ ਗੁਰਮੁਖ ਸ਼ਬਦ ਵਰਤਿਆ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਊਗਾ। ਸੋ ਇਸ ਕਰਕੇ ਇਸ ਪੌੜੀ ਦੇ ਅੰਦਰ ਜਿਹੜੇ 6 ਗੁਣ ਸਤਿਗੁਰਾਂ ਗੁਰਮੁਖ ਦੇ ਦੱਸੇ ਨੇ, ਤਕਰੀਬਨ ਆਪਾਂ 2 ਕੁ ਵਿਚਾਰੇ ਨੇ ਕੱਲ੍ਹ ਦੇ ਦੀਵਾਨਾਂ ਦੇ ਅੰਦਰ, ਜਾਂ ਸਤਿਗੁਰੂ ਜਿਵੇਂ ਕਿਰਪਾ ਕਰਨ ਅਗਲੇ ਸਮੇਂ ਦੇ ਵਿੱਚ ਇਹਨਾਂ ਗੁਣਾਂ ਦੀ ਸਾਂਝ ਜਿਹੜੀ ਉਹ ਕਰਨ ਦਾ ਯਤਨ ਕੀਤਾ ਜਾਵੇਗਾ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਸਭਨਾਂ 'ਤੇ ਭਲਾ ਕਰਨ, ਰਹਿਮਤ ਕਰਨ, ਆਪਣੇ ਨਾਮ ਬਾਣੀ ਦੇ ਨਾਲ, ਆਪਣੇ ਨਾਮ ਸਿਮਰਨ ਸੇਵਾ ਬੰਦਗੀ ਦੇ ਨਾਲ ਜੋੜ ਕੇ ਸਾਡੇ ਜੀਵਨ ਨੂੰ ਸਵਾਰ ਦੇਣ। ਉਹਦੇ ਵਾਸਤੇ ਫਿਰ ਸਾਡਾ ਵੀ ਇੱਕ ਫਰਜ਼ ਬਣਦਾ ਹੈ ਕਿ ਇਹ ਦਾਤ ਲੈਣ ਦੇ ਵਾਸਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਦੋਨੋਂ ਹੱਥ ਜੋੜ ਕੇ ਇਕਾਗਰ ਚਿੱਤ ਹੋ ਕੇ ਸੁਰਤ ਗੁਰੂ ਚਰਨਾਂ ਵਿੱਚ ਟਿਕਾ ਕੇ ਇਹ ਮੰਗ ਮੰਗੀਏ ਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹ ਹੋਏ ਹੋ। ਇਹ ਸਾਡੇ ਮਨ ਦਾ ਚਾਹ ਹੋਵੇ, ਇਹ ਸਾਡੇ ਮਨ ਦੀ ਉਹ ਮੰਗ ਹੋਵੇ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
3: ਫਤਿਹ। ਜਦੋਂ ਸਹਿਤਰ ਚਤ੍ਰਿਸ਼ਟਾ ਆਇਆ ਆਪਣੇ ਘਰ ਮੈਂ ਆਪ ਸਮਾਇਆ, ਸੂਜਿਆ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੀ ਸਾਹਿਬ ਸੰਗਤ ਜੀ, ਭਾਈ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਬ੍ਰਹਿਮੰਡ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਕਾਰਯੋਗ ਭਾਈ ਖਜਾਨ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਬੱਚਿਆਂ ਦੀ ਗੁਰਮਤਿ ਕਲਾਸ ਦਾ। ਆਓ ਸਭ ਤੋਂ ਪਹਿਲਾਂ ਬੱਚਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਅਤੇ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ ਸਤਿਕਾਰਯੋਗ ਭਾਈ ਵਿਪਨਪ੍ਰੀਤ ਸਿੰਘ ਜੀ। ਆਓ ਬੱਚਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾ ਆਪਣਾ ਜੀ ਪ੍ਰਭਾ ਪਿਆ ਆਪਣੇ ਕਿਹਾ ਕਿਸੇ ਨੂੰ ਹੋਏ ਜੇ ਸੋ ਆਪਣਾ ਨੀ ਲੋਚਿਆ ਇੱਕ ਹੋਏ ਅਤੇ ਮੈਂ ਨਾ ਹੀ ਤੇਰਾ ਕਿਸੇ ਕਾਮ ਗਤ ਨਾਨਕ ਜਾਪੀ ਇੱਕ ਹਰ ਨਾਮ ਰੋ ਬੰਦ ਹੋਏ ਨਾ ਹੀ ਮੋਇਆ ਪ੍ਰਭ ਕੀ ਜਗਲ ਕਰ ਜੋ ਹੋਇਆ ਤੈਨੂੰ ਅੰਧਾ ਹੋਏ ਗਿਆ ਕੋ ਘਰ ਪਿਆ ਜਾਂ ਸਭ ਕੀ ਜਗ੍ਹਾ ਦੀ ਅਦਰ ਹੋਵੇ ਹਰ ਵੀਰ ਜੇ ਕੋ ਕਹਿ ਪ੍ਰਭ ਕੀ ਗਲਾ ਉਹਨੇ ਕਹਿਤਾ ਹੋਵੇ ਗੋਹੇ ਵਾਹਿਗੁਰੂ ਦਾ ਹਰਿ ਦੇ ਹਰ ਜਨ ਗਵਾ ਜੀ ਗੁਰ ਪ੍ਰਸਾਦ ਉਠਾਏ ਹੋ ਰੋਗ ਨਾ ਗੁਰੂ ਜਨ ਸਦਾ ਰੋਗ ਜੇ ਮੰਦਰ ਕੋ ਧਾਮ ਧਾਮ ਜੇ ਗੁਰ ਕਾ ਜਬ ਮਨ ਤੁਮ ਅੰਨਿਆ ਭਗਵਾਨ ਨਾ ਫਿਰ ਸਰੇ ਪ੍ਰਾਣੀ ਗੁਰ ਚਰਨ ਰੋਗ ਤੁਮੇ ਸਰੇ ਜੇ ਮੰਦ ਕਰ ਦੀਪਕ ਪ੍ਰਭਾ ਗੁਰ ਸਾਧਨ ਦੀ ਇੱਕ ਮਨ ਹੋਈ ਭਗਵਾਨ ਨਿਯਮ

0: परम सत्कारयोग गुरु की साजी निवाजी गुरु प्यारी गुरु रूप गुरु खालसा साध संगत जी, आओ सब तो पहला धन धन साहिब श्री गुरु गोबिंद सिंह साहब महाराज इन्हां वालों बख्शी हुई फतेह की सांझ पाइए। कोई रसना वांझी ना रहे जी, गज वज के आखो वाहिगुरु जी का खालसा वाहिगुरु जी की फतेह। साडे बहुत वड्डे भाग सतगुरां ने कृपा कीती है, बिन भागा सतसंग न लभै, बिन संगत मैल ਰੀਜੇ ਜੀ।
1: ਜੋ ਕਿ ਵਿਚਰੈ ਜਿਨ ਸਭ ਕਿਛ ਦੀਆ, ਜੋ ਕਿ ਵਿਚਰੈ
0: ਤਨ ਤਨ ਦੂਸਰੇ ਪਾਤਸ਼ਾਹ,
1: ਜੋ ਕਿ ਵਿਚਰੈ ਜੇ ਕਰਮ
0: ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਾਰੇ ਜਾਣੇ ਗੱਜ ਵੱਜ ਕੇ ਆਖੋ ਤਨ ਤਨ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਤਿਨ੍ਹਾਂ ਦਾ ਕੱਲ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਣ ਦਾ ਗੁਰਿਆਈ ਪੁਰਬ ਆਪਾਂ ਨੇ ਬੜੇ ਹੀ ਪਿਆਰ ਭਾਵਨਾ ਦੇ ਨਾਲ ਮਨਾਇਆ ਹੈ। ਅੱਜ ਦੀ ਜੋ ਵਿਚਾਰ ਹੈ ਉਹ ਸਤਿਗੁਰਾਂ ਦੇ ਗੁਰਿਆਈ ਪੁਰਬ ਦੇ ਸੰਬੰਧ ਵਿੱਚ ਆਪਾਂ ਕਰਨੀ ਹੈ ਕਿ ਕਿਵੇਂ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ। ਦ ਜਰਨੀ ਆਫ ਭਾਈ ਲਹਿਣਾ ਟੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਵਾਟ ਥਿੰਗਸ changed and how the transformation was done. We're going to talk about that today. Jedi sangat hale vi langar ch baithi ohna de charna ch binti hai, please come to the darbar hall. Last week we discussed about the gurta gaddi purab of sahib shri guru guru ram das patshah maharaj. We're fortunate that two gurpurabs they came in the consecutive weeks. ਦੋ ਸਤਿਗੁਰਾਂ ਦੇ ਗੁਰਿਆਈ ਪੁਰਬ ਕੰਜ਼ੈਕਟਿਵ ਵੀਕਸ ਦੇ ਵਿੱਚ ਆਏ। ਨੈਕਸਟ ਟੂ ਨੈਕਸਟ ਪਿਛਲੇ ਵੀਕ ਚੌਥੇ ਪਾਤਸ਼ਾਹ ਦਾ, ਇਸ ਵੀਕ ਦੂਸਰੇ ਪਾਤਸ਼ਾਹ ਦਾ ਆਪਾਂ ਮਨਾ ਰਹੇ ਹਾਂ। ਸੋ ਆਓ ਵਿਚਾਰ ਕਰੀਏ ਕਿ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰਿਆਈ ਉੱਪਰ ਬਿਰਾਜਮਾਨ ਕਿਵੇਂ ਹੋਏ। ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪਵੇਗਾ ਕਿ ਮਹਾਰਾਜ ਗੁਰਿਆਈ ਪੁਰਬ ਤੋਂ ਗੁਰਿਆਈ ਉੱਪਰ ਬੈਠਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਮਿਲਦੇ ਕਿਵੇਂ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਜੋਧ ਜੀ ਪਾਠ ਕਰ ਰਹੇ ਸਨ, ਗੁਰਬਾਣੀ ਦਾ ਪਾਠ ਕਰੀ ਜਾ ਰਹੇ ਸਨ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਦੋਂ ਭਾਈ ਲਹਿਣਾ ਦੇ ਰੂਪ ਦੇ ਵਿੱਚ ਸਨ, ਗੁਰਿਆਈ ਦੇ ਹਲੇ ਨਹੀਂ ਸੀ ਬਿਰਾਜਮਾਨ ਹੋਏ। ਬਾਣੀ ਸੁਣੀ ਅਤੇ ਮਨ ਨੂੰ ਇੱਕ ਅਗੰਮੀ ਇੱਕ ਰੂਹਾਨੀ ਸ਼ਾਂਤੀ ਦੀ ਆਈ ਟਿਕਾ ਮਹਿਸੂਸ ਹੋਇਆ। ਉਹਨਾਂ ਨੇ ਬੇਨਤੀ ਕੀਤੀ ਕਿ ਭਾਈ ਜੋਤ ਜੀ ਇਹ ਤੁਸੀਂ ਕੀ ਪੜ੍ਹ ਰਹੇ ਸੀ? ਉਹ ਵੀ ਰੀਡਿੰਗ ਭਾਈ ਜੋਤ ਜੀ ਨੇ ਦੱਸਿਆ ਕਿ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਕਿਉਂਕਿ ਉਸ ਸਮੇਂ ਸਤਿਗੁਰੂ ਜੀ ਕਰਤਾਰਪੁਰ ਦੀ ਧਰਤੀ ਉੱਪਰ ਸਨ। ਇਹ ਉਹਨਾਂ ਦੀ ਬਾਣੀ ਹੈ, ਕਿਉਂਕਿ ਗੁਰੂ ਅੰਗਦ ਦੇਵ ਜੀ ਪਹਿਲਾਂ ਭਾਈ ਲਹਿਣੇ ਦੇ ਰੂਪ ਦੇ ਵਿੱਚ ਦੇਵੀ ਦੇ ਉਪਾਸ਼ਕ ਮੰਨੇ ਗਏ ਨੇ, ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ, ਪਰ ਮਨ ਨੂੰ ਟਿਕਾ ਨਹੀਂ ਸੀ, ਸੰਗਤ ਨੂੰ ਲੈ ਕੇ ਜਾਂਦੇ ਸੀ ਤੇ ਜਥੇ ਦੇ ਜਥੇਦਾਰ ਸਨ। ਉਹਨਾਂ ਦੇ ਮਨ ਵਿੱਚ ਆਇਆ ਕਿ ਕਿਆ ਚੀਜ਼ ਹੈ, ਐਸੀ ਕਿਹੜੇ ਸ਼ਬਦ ਨੇ, ਕਿਹੜੀ ਬਾਣੀ ਹੈ, ਇਹ ਸੁਣਦਿਆਂ ਹੀ ਮਨ ਨੂੰ ਟਿਕਾ ਆ ਜਾਂਦਾ ਹੈ, ਸ਼ਾਂਤ ਹੋ ਜਾਂਦਾ, ਠੰਡ ਪੈ ਜਾਂਦੀ ਹੈ। ਪਤਾ ਲੱਗਿਆ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਕਹਿੰਦੇ ਮਨ ਦੇ ਵਿੱਚ ਇੱਛਾ ਉੱਠੀ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰੀਏ, ਜਾ ਕੇ ਸੇਵਾ ਕਰੀਏ, ਉਹਨਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਜਾਵੇ। ਮਨ ਬਣਾ ਲਿਆ, ਜਥਾ ਲੈ ਕੇ ਤੁਰ ਪਏ ਕਰੋ। ਕਰਤਾਰਪੁਰ ਸਾਹਿਬ ਜੋ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ, ਸਤਿਗੁਰੂ ਇੱਕ ਅਸਥਾਨ ਬਣਾ ਕੇ ਥੋੜਾ ਜਿਹਾ ਕਹਿ ਲਓ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉੱਥੇ ਮਹਾਰਾਜ ਜੋਤ ਜਗਾ ਰਹੇ ਸਨ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਥੇ ਨੂੰ ਲੈ ਕੇ ਚਲ ਜਾ ਰਹੇ ਨੇ, ਮਹਾਰਾਜ ਘੋੜੇ ਉੱਪਰ ਨੇ, ਗੁਰੂ ਅੰਗਦ ਦੇਵ ਜੀ ਘੋੜੇ ਉੱਪਰ ਸਵਾਰ ਨੇ। ਜਦੋਂ ਕਰਤਾਰਪੁਰ ਸਾਹਿਬ ਦੀ ਜੂਹ ਦੇ ਵਿੱਚ ਆਉਂਦੇ ਨੇ, ਉਦੋਂ ਅੱਗੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਉਹਨਾਂ ਨੂੰ

ਪਤਾ ਭਾਈ ਲਹਿਣਾ ਜੀ ਨੂੰ ਨਹੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਨੇ ਉਹ ਪੁੱਛਦੇ ਨੇ ਉਹਨਾਂ ਨੂੰ ਹੀ ਪੁੱਛਦੇ ਨੇ ਕਿ ਭਾਈ ਅਸੀਂ ਸੁਣਿਆ ਹੈ ਬਾਬਾ ਜੀ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇੱਥੇ ਇਸ ਏਰੀਏ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਅਸਥਾਨ ਕਿੱਥੇ ਹੈ ਭਾਈ ਲਹਿਣਾ ਜੀ ਨੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਕਿ ਪੁਰਖਾ ਇੱਦਾਂ ਕਰੋ ਤੁਸੀਂ ਸਾਡੇ ਮਗਰ ਮਗਰ ਆਓ ਅਸੀਂ ਤੁਹਾਨੂੰ ਰਸਤਾ ਦਿਖਾਉਂਦੇ ਹਾਂ ਤੁਰੇ ਜਾਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਪਰਮੇਸ਼ਰ ਦੀਆਂ ਰੱਬ ਦੀਆਂ ਜਦੋਂ ਮਹਾਰਾਜ ਦਾ ਸਥਾਨ ਆਉਂਦਾ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਭਾਈ ਇੱਦਾਂ ਕਰੋ ਤੁਸੀਂ ਆਇਓ ਐਡਾ ਦੂਰੋਂ ਆਇਓ ਥੱਕ ਕੇ ਹੋਣੇ ਆ ਆਪਦੀ ਜਿਹੜੀ ਘੋੜੀ ਆ ਨਾ ਉਹਨੂੰ ਇੱਥੇ ਦਰਖਤ ਦੇ ਨਾਲ ਬੰਨ ਦਿਓ ਆਪਦਾ ਹੱਥ ਮੂੰਹ ਧੋ ਲਓ ਫਰੈਸ਼ ਅਪ ਹੋ ਜਾਓ ਅਤੇ ਆ ਜਾਓ ਫਿਰ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਰਸ਼ਨ ਕਰਾਉਂਦੇ ਹਾਂ ਇੰਨੇ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅੰਦਰ ਅਸਥਾਨ ਦੇ ਉੱਪਰ ਜਾ ਕੇ ਬਿਰਾਜਮਾਨ ਹੁੰਦੇ ਨੇ ਭਾਈ ਲਹਿਣਾ ਜੀ ਘੋੜੀ ਦੇ ਉੱਪਰ ਉਤਰੇ ਘੋੜੀ ਤੋਂ ਉਤਰੇ ਘੋੜੀ ਨੂੰ ਬੰਨਿਆ ਹੱਥ ਪੈਰ ਧੋਤੇ ਜਲ ਪਾਣੀ ਪੀਤਾ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਅੰਦਰ ਜਾਂਦੇ ਨੇ ਜਦੋਂ ਜਾਂਦੇ ਨੇ ਤਾਂ ਕੀ ਦੇਖਦੇ ਨੇ ਕਿ ਉਹੀ ਬਜ਼ੁਰਗ ਜਿਹੜਾ ਮੈਨੂੰ ਇੱਥੇ ਲੈ ਕੇ ਆਇਆ ਉਹੀ ਸਾਹਮਣੇ ਬਿਰਾਜਮਾਨ ਹੋਏ ਹੋਏ ਮਨ ਵਿੱਚ ਕਹਿ ਲਓ ਇੱਕ ਤੜਪ ਜੀ ਉੱਠ ਖੜੀ ਕਿ ਇਹ ਮੇਰੇ ਤੋਂ ਕੀ ਹੋ ਗਿਆ ਕਿ ਮੈਂ ਤਾਂ ਇਹਨਾਂ ਦੇ ਦਰਸ਼ਨਾਂ ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਆਇਆ ਸੀ ਅਤੇ ਇਹਨਾਂ ਤੋਂ ਹੀ ਮੈਂ ਇਹਨਾਂ ਨੂੰ ਮੂਹਰੇ ਤੋਰਿਆ ਜਾ ਰਿਹਾ ਸੀ ਤੇ ਮੈਂ ਆਪ ਘੋੜੇ ਉੱਪਰ ਬੈਠਾ ਸੀ ਕਿਉਂਕਿ ਜਿਹੜਾ ਸਤਿਕਾਰਯੋਗ ਹੁੰਦਾ ਸਾਧ ਸੰਗਤ ਉਹਨੂੰ ਆਪਾਂ ਉੱਪਰ ਥਾਂ ਬਿਠਾਉਂਦੇ ਹਾਂ ਇਸੇ ਕਰਕੇ ਆਪਾਂ ਦੇਖਦੇ ਸਤਿਗੁਰਾਂ ਦੀ ਤਖਤ ਜਿਹੜਾ ਹੈ ਉਹ ਸਾਡੇ ਨਾਲ ਉੱਪਰ ਹੁੰਦਾ ਹੈ ਬਾਕੀ ਸੰਗਤ ਸਾਰੀ ਇੱਕ ਬਰਾਬਰ ਬਹਿੰਦੀ ਹੈ ਕਿ ਮਹਾਰਾਜ ਮੈਂ ਤੁਹਾਡੇ ਤੋਂ ਉੱਚਾ ਹੋ ਕੇ ਆ ਗਿਆ ਜਾ ਕੇ ਨਮਸਕਾਰ ਕੀਤੀ ਪਹਿਲਾਂ ਤਾਂ ਮਾਫ਼ੀ ਮੰਗੀ ਮਹਾਰਾਜ ਮੈਨੂੰ ਮਾਫ਼ ਕਰ ਦਿਓ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹੋ ਮੈਂ ਤਾਂ ਤੁਹਾਨੂੰ ਕੋਈ ਅਣਜਾਣ ਕੋਈ ਬਜ਼ੁਰਗ ਸਮਝ ਲਿਆ ਕੋਈ ਸੇਵਾਦਾਰ ਹੋਵੇਗਾ ਅਤੇ ਮਹਾਰਾਜ ਤੁਹਾਡੇ ਦਰਸ਼ਨਾਂ ਵਾਸਤੇ ਮੈਂ ਆ ਰਿਹਾ ਸੀਗਾ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਆਪ ਹੀ ਹੋ ਮੈਨੂੰ ਮਾਫ਼ੀ ਦੇ ਦਿਓ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਚੁੱਕਿਆ ਕਹਿੰਦੇ ਕੋਈ ਨਹੀਂ ਭਾਈ ਪੁਰਖਾ ਅਸੀਂ ਤੁਹਾਡਾ ਦੇਣਾ ਹੈ ਇਹ ਬਚਨ ਕਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਵੀ ਓ ਯੂ ਅਸੀਂ ਤੁਹਾਡਾ ਦੇਣਾ ਹੈ ਤੁਸੀਂ ਸਾਥੋਂ ਲੈਣਾ ਹੈ ਤੁਸੀਂ ਸਾਨੂੰ ਕੋਈ ਚੀਜ਼ ਬਖਸ਼ਿਸ਼ ਕੀਤੀ ਹੈ ਤੁਹਾਡੇ ਤੁਹਾਨੂੰ ਗਾਹਾਂ ਵਾਪਸ ਕਰਨੀ ਅਸੀਂ ਕਿਹੜੀ ਗੱਲ ਸੀਗੀ ਸਾਧ ਸੰਗਤ ਜੀ ਗੁਰਿਆਈ ਦੀ ਗੱਲ ਕਰਦੇ ਸੀ ਮਹਾਰਾਜ ਉਦੋਂ ਭਾਈ ਲਹਿਣੇ ਜੀ ਨੂੰ ਨਹੀਂ ਪਤਾ ਕਿ ਮਹਾਰਾਜ ਕਾਹਦੀ ਗੱਲ ਕਰਦੇ ਨੇ ਇੱਥੋਂ ਇੱਕ ਹਿੰਟ ਮਿਲ ਜਾਂਦਾ ਹੈ ਕਿ ਜਿਹੜੀ ਜੋਤ ਅੱਗੇ ਗਾਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ 'ਚ ਪ੍ਰਵੇਸ਼ ਹੋਣੀ ਹੈ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਇਸ਼ਾਰਾ ਕਰ ਗਏ ਸੀ ਜਦੋਂ ਪਹਿਲੀ ਵਾਰ ਮਿਲੇ ਨੇ ਮਹਾਰਾਜ ਨੇ ਬੇਨਤੀ ਕੀਤੀ ਕਿ ਭਾਈ ਤੁਸੀਂ ਸਾਥੋਂ ਲੈਣਾ ਹੈ ਅਸੀਂ ਤੁਹਾਨੂੰ ਦੇਣਾ ਹੈ ਤੇ ਜਿਹੜੇ ਲੈਣ ਆਉਂਦੇ ਰਹਿੰਦੇ ਨੇ ਨਾ ਉਹ ਚੜ੍ਹ ਕੇ ਆਉਂਦੇ ਨੇ ਘੋੜਿਆਂ 'ਤੇ ਚੜ੍ਹ ਕੇ ਆਉਂਦੇ ਜਿਹਨੇ ਦੇਣਾ ਹੋਵੇ ਉਹ ਪੈਦਲ ਹੀ ਹੁੰਦੇ ਨੇ That I owe you. That's why it's totally fine. ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਮਹਾਰਾਜ ਜੀ ਸੰਗਤ ਕੀਤੀ ਬਾਕੀ ਸੰਗਤ ਜਿਹੜੀ ਸੀ ਉਹਨਾਂ ਨੂੰ ਕਹਿਤਾ ਵੀ ਤੁਸੀਂ ਭਾਈ ਜਾਓ ਅੱਗੇ ਅਸੀਂ ਮਹਾਰਾਜ ਦੇ ਇੱਥੇ ਚਰਨਾਂ ਵਿੱਚ ਰਹਿਣਾ ਇੱਥੇ ਆਪਣਾ ਜਿਹੜਾ ਹੈ ਸਮਾਂ ਆਪਣਾ ਇੱਥੇ ਬਤੀਤ ਕਰਨਾ ਹੈ ਸਾਨੂੰ ਇੱਥੇ ਟਿਕਾ ਹੈ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਸ ਦਿਨ ਤੋਂ ਹੀ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਗਏ ਫਿਰ ਮਹਾਰਾਜ ਜੀ ਨੇ ਕਿਉਂਕਿ ਸਤਸੰਗਤ ਦੁਨੀਆਂ ਨੂੰ ਇੱਕ ਰੀਤ ਹੁੰਦੀ ਹੈ ਸਮਝਾਉਣ ਦੀ ਪ੍ਰੈਕਟੀਕਲ ਕਰਕੇ ਦਿਖਾਉਣਾ ਹੁੰਦਾ ਹੈ ਗੁਰੂ ਨਾਨਕ ਦੇਵ ਸਾਹਿਬ ਸਭ ਜਾਣੀ ਜਾਣ ਸਨ ਉਹਨਾਂ ਨੂੰ ਕੋਈ ਦੁਨੀਆਂ ਤੋਂ ਕੋਈ ਲੁਕੋ ਨਹੀਂ ਉਹਨਾਂ ਤੋਂ ਕੋਈ ਵੀ ਲੁਕੋ ਨਹੀਂ ਆਪ ਤੋਂ ਵੀ ਦੁਨੀਆਂ ਨੂੰ ਸਮਝਾਉਣ ਵਾਸਤੇ ਮਹਾਰਾਜ ਜੀ ਨੇ ਕੀ ਕੀਤਾ ਇੱਕ ਸਿੱਖ ਅਤੇ ਗੁਰੂ ਦਾ ਰਿਸ਼ਤਾ ਕੀ ਹੈ ਵਾਟ ਇਜ਼ ਦ ਰਿਲੇਸ਼ਨ ਬਿਟਵੀਨ ਅ ਸਿੱਖ ਐਂਡ ਦ ਗੁਰੂ ਤੇ ਕਿਹੜੇ ਕਿਹੜੇ ਪੈਮਾਨੇ ਉੱਪਰ ਸਿੱਖ ਨੂੰ ਖਰਾ ਉਤਰਨਾ ਪੈਂਦਾ ਹੈ ਔਰ ਆਰ ਦ ਪੈਰਾਮੀਟਰਸ ਦੈਟ ਡਿਸਾਈਡ ਦੈਟ ਸਿੱਖ ਇਜ਼ ਕੱਚਾ ਔਰ ਪੱਕਾ ਵੀ ਕੱਚਾ ਸਿੱਖ ਹੈ ਜਾਂ ਪੱਕਾ ਸਿੱਖ ਹੈ ਇਹਦੀ ਪਛਾਣ ਕਿਵੇਂ ਹੋਵੇ ਸਤਿਗੁਰਾਂ ਨੇ ਫਿਰ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਹਨਾਂ ਨੂੰ ਤਿਆਰ ਕਰਨ ਵਾਸਤੇ ਉਹਨਾਂ ਦੇ ਟੈਸਟ ਲੈਣੇ ਸ਼ੁਰੂ ਕੀਤੇ ਸਲਾਈਡਾਂ ਤੇ ਆਪ ਜੀ ਦੇਖ ਰਹੇ ਹੋ ਕਿਹੜੇ ਕਿਹੜੇ ਟੈਸਟ ਸਤਿਗੁਰਾਂ ਨੇ ਲਏ
ਨੈਕਸਟ ਲਾਈਟ ਚਲਾਇਆ।

0: ਅਮਰਤਾ ਦੀ ਬਾਣੀ।
1: ਸੋ ਸਭ ਤੋਂ ਪਹਿਲਾਂ ਮਹਾਰਾਜ ਨੇ ਕਿਰਪਾ ਕੀਤੀ ਕਿ ਕਿਉਂਕਿ ਸਤਿਗੁਰੂ ਆਪ ਖੇਤੀਬਾੜੀ ਕਰਦੇ ਰਹੇ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਚਾਹੇ ਮਹਾਰਾਜ ਜੀ ਨੇ ਚਾਰ ਉਦਾਸੀਆਂ ਵੀ ਕੀਤੀਆਂ ਨੇ, ਪਰ ਮਹਾਰਾਜ ਜੀ ਨੇ ਖੇਤੀ ਦਾ ਵੀ ਸਾਨੂੰ ਸੁਨੇਹਾ ਦਿੱਤਾ ਹੈ, ਸਾਨੂੰ ਕਿਰਤ ਕਰਨ ਦਾ ਵੀ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ। ਆਪਾਂ ਤਿੰਨ ਸੁਨਹਿਰੀ ਗੋਲਡਨ ਰੂਲਸ ਪੜ੍ਹਦੇ ਹਾਂ ਨਾ ਸਿੱਖੀ ਦੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਜੇ ਕਿਰਤ ਨਹੀਂ ਕਰਾਂਗੇ ਤਾਂ ਵੰਡਾਂਗੇ ਕਾਹਦੇ ਵਿੱਚੋਂ? ਕਿਰਤ ਕਮਾਈਆਂ ਕਰਨੇ ਸਾਡੇ ਲਈ ਹੁਕਮ ਹੈ ਸਤਸੰਗ। ਫਿਰ ਮਹਾਰਾਜ ਜੀ ਨੇ ਕੀ ਕੀਤਾ, ਪੱਠੇ ਵੱਢਣ ਦੀ ਹੁਕਮ ਕੀਤਾ ਕਿ ਤੁਸੀਂ ਐਂ ਕਰੋ ਪੱਠੇ ਵੱਢ ਕੇ ਲਿਆਓ। ਉਸ ਸਮੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਹਾਰਾਜ ਜੀ ਦੇ ਜਿਹੜੇ ਫਰਜੰਦ ਸਨ, ਉਹਨਾਂ ਦੇ ਬੇਟੇ ਦੋ ਪੁੱਤਰ ਸਨ, ਬਾਬਾ ਸ਼੍ਰੀ ਚੰਦ ਜੀ ਤੇ ਭਾਈ ਲਖਮੀ ਦਾਸ ਜੀ। ਪੱਠੇ ਵੱਢੇ, ਪਰ ਜਦੋਂ ਪੱਠੇ ਵੱਢੇ ਨਾ ਤਾਂ ਉਹਦੇ ਵਿੱਚ ਪੰਡਾਂ ਬੰਨੀਆਂ ਗਈਆਂ ਤੇ ਉਹਦੇ ਵਿੱਚੋਂ ਜਿਹੜਾ ਗੰਦਾ ਪਾਣੀ ਕਹਿ ਲਓ, ਝਿੱਕੜ ਕਹਿ ਲਓ, ਮੱਡ ਕਿਹੜਾ ਸੀਗਾ ਜਿਹੜਾ ਸੀ ਨਾ, ਇਟ ਵਾਜ਼ ਡ੍ਰਿਪਿੰਗ। ਤੇ ਫਿਰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇੱਦਾਂ ਕਰੋ ਭਾਈ, ਪੱਠਿਆਂ ਦੀ ਪੰਡ ਵੱਢੀ ਪਈ ਹੈ, ਜਾ ਕੇ ਉੱਥੇ ਲੈ ਕੇ ਜਾਓ। ਬਾਬਾ ਸ਼੍ਰੀ ਚੰਦ ਜੀ ਨੂੰ ਹੁਕਮ ਹੋਇਆ ਤੁਸੀਂ ਜਾਓ। ਬਾਬਾ ਜੀ ਕਹਿੰਦੇ ਮਹਾਰਾਜ ਪੱਠੇ ਤਾਂ ਗੰਦੇ ਬੜੇ ਆ, ਤਾਂ ਗਰਾਂ ਚੋਂ ਤਾਂ ਸਾਡੇ ਵਸਤਰ ਜਿਹੜੇ ਨੇ ਖਰਾਬ ਹੋ ਜਾਣਗੇ। ਬਾਬਾ ਲਖਮੀ ਦਾਸ ਜੀ ਨੂੰ ਬੇਨਤੀ ਕੀਤੀ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਫਿਰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਭਾਈ ਲਹਿਣੇ ਦੇ ਰੂਪ ਦੇ ਵਿੱਚ ਸਨ, ਉਹਨਾਂ ਨੂੰ ਹੁਕਮ ਕੀਤਾ ਕਿ ਭਾਈ ਲਹਿਣੇ ਆ ਹੁਣ ਤੂੰ ਜਲ। ਮਹਾਰਾਜ ਜੀ ਨੇ ਕਿਹਾ ਕਿ ਸਤ ਵਚਨ ਜੀ, ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ, ਇਹ ਸਿੱਖ ਦਾ ਬਿਰਧ ਹੈ, ਸਿੱਖ ਦਾ ਸੁਭਾਅ ਹੋਣਾ ਚਾਹੀਦਾ ਕਿ ਜੋ ਗੁਰੂ ਨੇ ਕਹਿਤਾ ਉਹਨੂੰ ਸਤ ਕਰਕੇ ਮੰਨਣਾ। ਜੇ ਮਹਾਰਾਜ ਜੀ ਨੇ ਜੋ ਹੁਕਮ ਕੀਤਾ ਸਤਸੰਗ, ਸਾਡੇ ਲਈ ਹੁਕਮ ਹੈ, ਅਸੀਂ ਕਿੰਤੂ ਪ੍ਰੰਤੂ ਨਹੀਂ ਕਰਨਾ। ਸਵਾਲ ਜਵਾਬ ਜਿਹੜੇ ਨੇ ਉਹ ਅਸੀਂ ਨਹੀਂ ਕਰ ਸਕਦੇ, ਸਾਡਾ ਕੰਮ ਕੀ ਹੈ, ਜੋ ਗੁਰੂ ਨੇ ਕਹਿਤਾ ਉਹਨੂੰ ਇੰਨ ਬਿੰਨ ਮੰਨਣਾ। ਅਸਦੀ ਵਾਰ ਚ ਅਸੀਂ ਪੜ੍ਹਦੇ ਹਾਂ, ਸਲਾਮ ਜਵਾਬ ਦੋਵੇਂ ਕਰੇ ਮੁੰਡ ਹੋ ਕੁੱਥਾ ਜਾਏ, ਕਿ ਸਾਡੀ ਅਵਸਥਾ ਕੀ ਹੈ ਕਿ ਮਹਾਰਾਜ ਜੀ ਦੀ ਗੱਲ ਜਿੰਨੀ ਕੁ ਸਾਡੇ ਕੰਮ ਦੀ ਹੋਵੇ, ਕੰਮ ਦੀ ਤਾਂ ਸਾਰੀਆਂ ਨੇ ਸਤਸੰਗ, ਜਿੰਨੀ ਕੁ ਸਾਡੇ ਵੱਸ ਦੀ ਹੋਵੇ, ਜਿੰਨੀ ਕੁ ਸਾਡੇ ਸੌਖਾ ਜਿਹਾ ਹੋਵੇ ਨਾ, ਅਸੀਂ ਵੀ ਸੀਕ ਐਕਸਕਿਊਜ਼ਸ, ਉਨੀ ਕੁ ਅਸੀਂ ਮੰਨ ਲੈਂਦੇ ਹਾਂ, ਬਾਕੀ ਗੱਲ ਛੱਡ ਦਿੰਦੇ, ਕੋਈ ਨਹੀਂ ਮਹਾਰਾਜ ਬਾਕੀ ਵਾਸਤੇ ਹੈ, ਪਰ ਇਹ ਚੀਜ਼ ਸਿੱਖਾਂ ਦੀ ਨਹੀਂ। ਮਹਾਰਾਜ ਕਹਿੰਦੇ ਸਲਾਮ ਜਵਾਬ ਦੋਵੇਂ ਦੋਵੇਂ ਕਰੇ, ਨਾਲੇ ਸਵਾਲ ਵੀ ਕਰੀ ਜਾਂਦੇ ਹਾਂ, ਨਾਲੇ ਜਵਾਬ ਵੀ ਦੇ ਜਾਂਦੇ ਹਾਂ। ਨਹੀਂ ਨਹੀਂ, ਜੋ ਸਤਿਗੁਰਾਂ ਨੇ ਹੁਕਮ ਕੀਤਾ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਕਿ ਜਿਨ੍ਹਾਂ ਨੇ ਸਤਿਗੁਰਾਂ ਦੀ ਆਗਿਆ ਸਤ ਕਰਕੇ ਸਤ ਬਚਨ ਕਹਿ ਕੇ ਮੰਨ ਲਈ, ਉਹਨਾਂ ਦੇ ਮਹਾਰਾਜ ਕਹਿੰਦੇ ਉਹਨਾਂ ਦੀ ਕੀਤੀ ਕਮਾਈ ਸਫਲ ਹੋ ਜਾਂਦੀ ਹੈ। ਸੋ ਮਹਾਰਾਜ ਜੀ ਨੇ ਬੇਨਤੀ ਹੁਕਮ ਕੀਤਾ, ਭਾਈ ਲਹਿਣਾ ਹੁਣ ਤੂੰ ਚੱਲ। ਭਾਈ ਲਹਿਣਾ ਜੀ ਨੇ ਸਤ ਬਚਨ ਕਹਿ ਕੇ ਪੰਡ ਜਿਹੜੀ ਆ ਉਹ ਸਿਰ ਦੇ ਉੱਪਰ ਚੱਕ ਲਈ, ਪੰਡ ਸਿਰ ਦੇ ਉੱਪਰ ਹੈ, ਚਿਕੜ ਡਿੱਗਦਾ, ਕੱਪੜੇ ਮੈਲੇ ਹੋ ਰਹੇ, ਪਰ ਕੋਈ ਪਰਵਾਹ ਨਹੀਂ, ਕਿਉਂ, ਸਤਿਗੁਰਾਂ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ। ਉਹਨਾਂ ਨੇ ਨਹੀਂ ਇਹ ਦੇਖਿਆ ਕਿ ਸਾਡੇ ਗੁਰੂ ਨੇ ਜਾਂ ਉਹਨਾਂ ਨੇ ਪਰਮੇਸ਼ਵਰ ਸਰੂਪ ਕਰਕੇ ਹੀ ਮੰਨਿਆ। ਇੱਕ ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਜਿਸ ਨੇ ਵੀ ਜਿਸ ਰੂਪ ਦੇ ਅੰਦਰ ਮੰਨਿਆ ਸਤਿਗੁਰਾਂ ਨੇ, ਉਹਨਾਂ ਨੂੰ ਉਹੀ ਰੂਪ ਬਣਾ ਲਿਆ। ਕਿਸੇ ਨੇ ਕੋਈ ਆਖਿਆ ਪੂਤਨਾ ਕੋ ਕਹਿ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ, ਆਇਆ ਦੀਵਾਨਾ ਸਾਹਕਾ ਨਾਨਕ ਬੋਲਣਾ, ਕਿਸੇ ਨੇ ਆਖਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਧ ਸਰੂਪ ਨੇ, ਬਜ਼ੁਰਗ ਨੇ ਸਤਿਕਾਰ, ਕਿਸੇ ਨੇ ਚੰਗਾ ਮਾੜਾ ਵੀ ਕਿਹਾ। ਬਾਬਾ ਬੁੱਢਾ ਜੀ ਦਾ ਜ਼ਿਕਰ ਆਉਂਦਾ ਕਿ ਬਾਬਾ ਜੀ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਤਾਂ ਕੀ ਸਮਝਿਆ ਸੀ ਪਹਿਲਾਂ, ਇਹ ਬਾਬਾ ਜੀ ਦੀ ਆਪਣੀ ਲਿਖਤ ਮੈਂ। ਤੇ ਫਿਰ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਗੁਰੂ ਕਰਕੇ ਮੰਨਿਆ ਵੀ ਪਰਮੇਸ਼ਵਰ ਸਰੂਪ ਹੈ। ਤੇ ਫਿਰ ਐਜ਼ ਅ ਰਿਜ਼ਲਟ ਜੋ ਮਹਾਰਾਜ ਜੀ ਨੂੰ ਜਿਸ ਨੇ ਜਿਹੜੀ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਪੂਜਿਆ, ਉਹੀ ਰੂਪ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ। ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸਤਿਗੁਰੂ ਪਰਮੇਸ਼ਵਰ ਸਰੂਪ ਆਪ ਮਹਾਰਾਜ ਜੀ ਨੇ ਬਣਾ ਦਿੱਤਾ। ਸੋ ਜੈਸੀ ਭਾਵਨਾ ਸੀ ਉਹ ਜੀ ਮਹਾਰਾਜ ਜੀ ਨੇ ਉਹਨਾਂ ਦੇ ਉੱਪਰ ਬਖਸ਼ਿਸ਼ ਕੀਤੀ। ਅੱਗੇ ਫਿਰ ਮਹਾਰਾਜ ਜੀ ਨੇ ਇੱਕ ਹੋਰ ਟੈਸਟ ਲੈਣ ਦੀ ਜੋ ਹੈ ਸੋਚਿਆ ਕਿ ਇੱਕ ਹੋਰ ਟੈਸਟ ਲਿਆ ਜਾਵੇ। ਬੜਾ ਮੌਸਮ ਖਰਾਬ ਹੋਇਆ, ਮੀਂਹ ਆਇਆ, ਬੱਦਲਬਾਜ਼ੀ ਹੋਈ ਤੇ ਕੰਧ ਢਹਿ ਗਈ। ਫਿਰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਕੰਧ ਜਿਹੜੀ ਹੈ ਉਹ ਸਾਰੀ ਕੀਤੀ ਜਾਵੇ, ਬਾਛੜ ਜਿਹੜੀ ਉਹ ਅੰਦਰ ਆ ਰਹੀ ਹੈ, ਪਾਣੀ ਅੰਦਰ ਆਵੇਗਾ। ਹੁਕਮ ਕੀਤਾ ਬਾਬਾ ਪ੍ਰੀਤ ਸਿੰਘ ਜੀ ਨੂੰ ਕਿ ਤੁਸੀਂ ਐਂ ਕਰੋ, ਕੰਧ ਬਣਾਓ ਪੁੱਤਰ ਜੀ, ਕੰਧ ਬਣਾਓ। ਬਾਬਾ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਮਹਾਰਾਜ ਮੀਂਹ ਬੜਾ ਪੈਂਦਾ, ਕੰਧ ਬਣਾਵਾਂਗੇ ਫਿਰ ਢਹਿ ਜਾਵੇਗੀ, ਮੀਂਹ ਹਟ ਲੈਣ ਦਿਓ ਫਿਰ ਬਣਾ ਦਿੰਦੇ। ਗੁਰੂ ਨਾਨਕ ਦੇਵ ਜੀ ਟਰਨ ਟੂ ਭਾਈ ਬਾਬਾ ਲਖਮੀ ਦਾਸ ਜੀ, ਉਹਨਾਂ ਨੇ ਵੀ ਫਿਰ ਦੁਬਾਰਾ ਜਵਾਬ ਦੇ ਦਿੱਤਾ। ਤੀਸਰੇ ਹਿੱਸੇ ਵਿੱਚ ਭਾਈ ਲਹਿਣਾ ਜੀ ਨੂੰ ਹੁਕਮ ਹੋਇਆ ਕਿ ਭਾਈ ਲਹਿਣਾ ਜੀ ਹੁਣ ਤੁਸੀਂ ਕੰਧ ਬਣਾਓ। ਉਹਨਾਂ ਨੇ ਜਦੀ ਝੱਟ ਪਾਟੇ ਕਮਰ ਕਸਾ ਕੀਤਾ ਤੇ ਕਹਿੰਦੇ ਸਤ ਵਚਨ ਮਹਾਰਾਜ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ, ਕਿਉਂਕਿ ਸਤਿਗੁਰ ਦਾ ਹੁਕਮ ਸੀ ਨਾ ਕਿ ਕੰਧ ਬਣਾਓ। ਉਹਨਾਂ ਇਹ ਨਹੀਂ ਦੇਖਿਆ ਕਿ ਮੀਂਹ ਪੈਂਦਾ, ਕੰਧ ਬਣਾਈ ਫਿਰ ਢਹਿ ਗਈ, ਫਿਰ ਬਣਾਈ ਫਿਰ ਢਹਿ ਜਾਇਆ ਕਰੇ, ਫਿਰ ਬਣਾਈ। ਮਹਾਰਾਜ ਕਹਿੰਦੇ ਸਾਡੀ ਹਲੇ ਪ੍ਰਸੰਨਤਾ ਨਹੀਂ ਹੋਈ, ਦੁਬਾਰਾ ਫਿਰ ਬਣਾਓ। ਕਹਿਣ ਤੋਂ ਭਾਵ ਕੇ ਦੇਖਣਾ ਚਾਹੁੰਦੇ ਸੀ, ਦੁਨੀਆਂ ਨੂੰ ਵੀ ਸਮਝਾਉਣਾ ਚਾਹੁੰਦੇ ਸੀ ਕਿ ਭਾਈ ਗੁਰਸਿੱਖ ਕਿਹੋ ਜਿਹੇ ਹੁੰਦੇ ਨੇ, ਕਿ ਗੁਰੂ ਜਿੰਨੀ ਮਰਜ਼ੀ ਪਰਚੇ ਪਾ ਲਵੇ, ਕਿੰਨੇ ਮਰਜ਼ੀ ਟੈਸਟ ਲੈ ਲਵੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕਿਆ ਨਾ ਕੋਏ, ਅਸੀਂ ਆਪਾਂ ਸਾਰੇ ਪੜ੍ਹਦੇ ਹਾਂ ਨਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕਿਆ ਨਾ ਕੋਏ, ਕਿ ਜਦੋਂ ਕੋਈ ਦੁੱਖ ਆਉਂਦਾ ਨਾ ਸਤਸੰਗਤ ਜੀ, ਉਦੋਂ ਮਹਾਰਾਜ ਜੀ ਟੈਸਟ ਲੈ ਰਹੇ ਹੁੰਦੇ ਨੇ। ਜਦੋਂ ਮਨ ਅੰਦਰ ਸਾਡੇ ਪੰਜ ਵਿਕਾਰ ਤੰਗ ਕਰਦੇ ਨੇ ਨਾ, ਟੇਕ ਇਟ ਐਜ਼ ਅ ਟੈਸਟ ਦੈਟ ਗੁਰੂ ਸਾਹਿਬ ਇਜ਼ ਜਜਿੰਗ ਅਸ, ਹੀ ਇਜ਼ ਟੈਸਟਿੰਗ ਅਸ, ਸਾਨੂੰ ਮੌਕਾ ਦੇ ਰਹੇ ਨੇ ਆਪਣੇ ਆਪ ਨੂੰ ਸਾਬਤ ਕਰਨ ਦਾ, ਟੂ ਪ੍ਰੂਵ ਆਰਸੈਲਵਸ। ਤੇ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਟੈਸਟ ਉੱਪਰ ਕਦੇ ਭੱਜਦੇ ਨਹੀਂ। ਹੁਣ ਮੇਰੇ ਵਿਦਿਆਰਥੀ ਵੀ ਵਿੱਚ ਬੈਠੇ ਨੇ, ਇਹਨਾਂ ਨੂੰ ਵੀ ਪਤਾ ਹੋਵੇਗਾ ਕਿ ਜਿਹੜੇ ਸੰਥਿਆ ਕਰਦੇ ਨੇ ਨਾ, ਕਿ ਜਦੋਂ ਪਾਠ ਪੜਾਇਆ ਜਾਂਦਾ ਜੇ ਅਭਿਆਸ ਨਹੀਂ ਕਰਾਂਗੇ ਤਾਂ ਫਿਰ ਮੁੜ ਕੇ ਜਦੋਂ ਸੁਣਨ ਦੀ ਵਾਰੀ ਆਉਂਦੀ ਹੈ ਫਿਰ ਭੱਜਦੇ ਨੇ, ਆਨਾ ਕਾਨੀ ਕਰਦੇ ਨੇ, ਜੇ ਅਸੀਂ ਅਭਿਆਸ ਨਹੀਂ ਕੀਤਾ ਸਾਨੂੰ ਆਉਂਦਾ ਨਹੀਂ। ਪਰ ਜਿਹੜੇ ਅਭਿਆਸ ਕਰਦੇ ਨੇ ਉਹਨਾਂ ਨੂੰ ਫਿਰ ਭਲੀ ਪ੍ਰਕਾਰ ਪਤਾ ਹੁੰਦਾ, ਹਾਂਜੀ ਤਿਆਰ ਹਾਂ ਜੀ, ਕਿੱਥੋਂ ਮਰਜ਼ੀ ਪਾਠ ਸੁਣ ਲਓ। ਉਸੇ ਤਰੀਕੇ ਦੇ ਨਾਲ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਵੀ ਜਿਹੜਾ ਸਤਿਗੁਰਾਂ ਦਾ ਹੁਕਮ ਸੀ ਉਹ ਮੰਨਿਆ ਤੇ ਫਿਰ ਦੁਬਾਰਾ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਅੱਗੇ ਚੱਲ ਕੇ ਮਹਾਰਾਜ ਜੀ ਨੇ ਹੋਰ ਪਰਚੇ ਪਾਏ, ਤੁਰੇ ਜਾਂਦੇ ਮਹਾਰਾਜ ਗੰਦੇ ਪਾਣੀ ਦੇ ਵਿੱਚ ਨਾ ਗੜਵਾ ਰੋੜ ਦਿੱਤਾ, ਡਿੱਗਿਆ। ਮਹਾਰਾਜ ਜੀ ਨੇ ਦਿਖਾ ਦਿੱਤਾ ਕਿ ਸਾਡਾ ਗੜਵਾ ਡਿੱਗਿਆ, ਹੁਕਮ ਕੀਤਾ ਕਿ ਭਾਈ ਕੱਢ ਕੇ ਲਿਆਓ। ਸਾਰੇ ਭੱਜ ਗਏ, ਸਾਰੇ ਹੀ ਛੱਡ ਕੇ ਚਲੇ ਗਏ, ਕਹਿੰਦੇ ਮਹਾਰਾਜ ਜੀ ਗੰਦਾ ਪਾਣੀ ਬਹੁਤ ਹੈ, ਸਾਡੇ ਤੋਂ ਕੋਈ ਨੀ ਨਵਾਂ ਲੈ ਲਾਂਗੇ। ਭਾਈ ਲਹਿਣੇ ਜੀ ਨੂੰ ਹੁਕਮ ਹੋਇਆ ਸਤ ਵਚਨ ਜੀ, ਉਸੇ ਸਮੇਂ ਇਹ ਨਹੀਂ ਦੇਖਿਆ ਕੀ ਪਾਇਆ ਕੀ ਨਹੀਂ ਪਾਇਆ, ਹੀ ਡਿਡਨਟ ਸੀ ਦੈਟ ਵਾਟ ਹੀ ਵਾਸ ਵੇਅਰਿੰਗ ਸਟ੍ਰੇਟ। ਉਹਨਾਂ ਨੇ ਸਿੱਧਾ ਜਾ ਕੇ ਛਾਲ ਮਾਰ ਦਿੱਤੀ ਤੇ ਮਹਾਰਾਜ ਦਾ ਗੜਵਾ ਕੱਢ ਕੇ ਲਿਆਏ। ਐਸੇ ਕਈ ਟੈਸਟ ਸਤਿਗੁਰਾਂ ਨੇ ਲਏ, ਪਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਪਣੇ ਸਿਦਕ ਦੇ ਉਹ ਨਹੀਂ ਡੋਲੇ, ਆਪਣੇ ਸਬਰ ਤੋਂ ਨਹੀਂ ਡੋਲੇ, ਹਰੇਕ ਟੈਸਟ ਦੇ ਵਿੱਚੋਂ ਚੰਗੇ ਨੰਬਰਾਂ ਦੇ ਨਾਲ ਪਾਸ ਹੁੰਦੇ ਰਹੇ। ਫਿਰ ਸਤਿਗੁਰਾਂ ਨੇ ਫੈਸਲਾ ਕੀਤਾ ਕਿ ਹੁਣ ਇੱਕ ਫਾਈਨਲ ਟੈਸਟ ਲਿਆ ਜਾਵੇ, ਫਿਰ ਵੀ ਦੇਖ ਤਾਂ ਲਈਏ ਕਿ ਬਾਕੀਆਂ ਦੇ ਨਾਲੋਂ ਗੁਰੂ ਅੰਗਦ ਦੇਵ ਜੀ ਵੱਖਰੇ ਕਿਵੇਂ ਨੇ, ਲੋਕਾਂ ਨੂੰ ਸਮਝਾ ਦਈਏ ਕਿ ਗੁਰੂ ਅੰਗਦ ਦੇਵ ਜੀ ਹਾਊ ਇਜ਼ ਹੀ ਡਿਫਰੈਂਟ ਫਰੋਮ ਦਾ ਰੈਸਟ ਆਫ ਦਾ ਸਿੱਖਸ। ਫਿਰ ਮਹਾਰਾਜ ਜੀ ਨੇ ਇੱਕ ਫਾਈਨਲ ਟੈਸਟ ਲਿਆ, ਉਹਦਾ ਜ਼ਿਕਰ ਆਉਂਦਾ ਸਾਧ ਸੰਗਤ ਜੀ, ਉਹਦੀ ਉਥਾਨ ਕਾ ਜਿਹੜੀ ਹੈ ਸ੍ਰੀ ਰਾਗ ਦੇ ਅੰਦਰ ਸ਼ਬਦ ਆਉਂਦਾ ਹੈ ਅੰਗ ਨੰਬਰ 24 ਦੇ ਉੱਪਰ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਏਕ ਸਵਾਨ ਦੋਏ ਸਵਾਨੀ ਨਾਲ। ਮਹਾਰਾਜ ਜੀ ਨੇ ਫਿਰ ਕੀ ਕੀਤਾ, ਇੱਕ ਭਿਆਨਕ ਜਿਹਾ ਰੂਪ ਬਣਾ ਲਿਆ, ਡਰਾਵਣਾ ਜਿਹਾ ਰੂਪ ਬਣਾ ਲਿਆ ਕਹਿ ਲਓ, ਕੱਪੜੇ ਉਦਾਂ ਦੇ ਅਟਾਇਰ ਪਾ ਲਿਆ ਮਹਾਰਾਜ ਜੀ ਨੇ, ਹੱਥ ਵਿੱਚ ਸ਼ਸਤਰ ਫੜ ਲਏ, ਸੋਟਾ ਫੜ ਲਿਆ, ਇੱਕ ਧਾਨਕ ਕਹਿੰਦੇ ਨੇ ਇੱਕ ਸ਼ਿਕਾਰੀ ਨੂੰ, ਸ਼ਿਕਾਰੀ ਵਾਲਾ ਭੇਸ ਬਣਾ ਲਿਆ ਮਹਾਰਾਜ ਜੀ ਨੇ। ਸ਼ਿਕਾਰੀਆਂ ਕੋਲ ਕੀ ਹੁੰਦੇ ਨੇ, ਕੁੱਤੇ ਵੀ ਹੁੰਦੇ ਨੇ, ਮਹਾਰਾਜ ਜੀ ਨੇ ਕੁੱਤੇ ਕੁੱਤੀਆਂ ਨਾਲ ਲੈ ਲਈਆਂ। ਬਾਣੀ 'ਚ ਜ਼ਿਕਰ ਆਉਂਦਾ ਏਕ ਸਵਾਨ ਦੋਏ ਸਵਾਨੀ ਨਾਲ, ਇੱਕ ਕੁੱਤਾ ਦੋ ਕੁੱਤੀਆਂ ਦੋ ਤਿੰਨ, ਮਹਾਰਾਜ ਜੀ ਨਾਲ ਲੈ ਕੇ ਨਾ ਜੰਗਲ ਵੱਲ ਨੂੰ ਤੁਰ ਪਏ। ਗੁਰਸਿੱਖ ਉਹਨਾਂ ਦੇ ਮਗਰ ਮਗਰ, ਵਿੱਚੇ ਬਾਬਾ ਬੁੱਢਾ ਜੀ ਵੀ ਹਨ, ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣੇ ਦੇ ਰੂਪ ਵਿੱਚ ਉਹ ਵੀ ਨਾਲ ਹਨ। ਮਹਾਰਾਜ ਜੀ ਜਾਂਦੇ ਨੇ ਨਾ, ਮਹਾਰਾਜ ਜੀ ਨੇ ਸੰਗਤ ਨੂੰ ਕਹਿਤਾ ਕਿ ਭਾਈ ਮੁੜ ਜਾਓ, ਜਿਹੜੇ ਮੇਰੇ ਪਿਆਰੇ ਨੇ ਸਿਰਫ ਉਹ ਆਓ, ਬਾਕੀ ਚਲੇ ਜਾਓ। ਥੋੜੇ ਬਹੁਤ ਜਿਹੜੇ ਮਾੜੇ ਮੋਟੇ ਮਹਾਰਾਜ ਦੇ ਸਰੂਪ ਤੋਂ ਡਰ ਗਏ ਨਾ ਕਿ ਮਹਾਰਾਜ ਜੀ ਅੱਜ ਤਾਂ ਪਤਾ ਨੀ ਕੀ ਕੌਤਕ ਕਰ ਰਹੇ ਨੇ, ਇੰਨਾ ਭਿਆਨਕ ਰੂਪ ਬਣਾਇਆ ਮਹਾਰਾਜ ਜੀ ਨੇ, ਡਰਾਵਣਾ ਭੇਸ ਬਣਾਇਆ, ਕਈ ਡਰ ਗਏ। ਜਿਹੜੇ ਸਿਰਫ ਓਨੇ ਕੁ ਤੱਕ ਸੀਮਤ ਹੁੰਦੇ ਨੇ ਨਾ, ਉਹ ਫਿਰ ਓਨਾ ਕੁ ਪਰਪਸ ਪੂਰਾ ਹੋ ਗਿਆ ਤੇ ਡਿਪੈਂਡ ਬੈਕ। ਫਿਰ ਮਹਾਰਾਜ ਜੀ ਨੇ ਕੀ ਕਰਿਆ, ਤੁਰੇ ਜਾਂਦੇ ਨੇ ਜੰਗਲ ਦੇ ਵਿੱਚ, ਸਾਰੇ ਸਿੱਖ ਜਿਹੜੇ ਹੈਗੇ ਨੇ ਮਗਰ ਫੋਲੋ ਕਰੀ ਜਾਂਦੇ ਨੇ। ਇੱਕ ਜਗ੍ਹਾ ਆਈ, ਮਹਾਰਾਜ ਜੀ ਨੇ ਕੌਤਕ ਕਰ ਦਿੱਤਾ ਕਿ ਉੱਥੇ ਬੜੇ ਸਾਰੇ ਸਿੱਕੇ ਪਏ ਨੇ, ਕਾਫੀ ਮਾਇਆ ਪਈ ਹੈ। ਜਿਹੜੇ ਤਾਂ ਮਹਾਰਾਜ ਦੇ ਪਿਆਰੇ ਸਨ ਨਾ, ਉਹ ਨਾਲ ਨਾਲ ਮਹਾਰਾਜ ਤੁਰੇ ਗਏ, ਉਹਨਾਂ ਨੇ ਇਗਨੋਰ ਕਰਦਾ, ਕੋਈ ਨੀ ਪੈਸਾ ਪਿਆ। ਕੁਛ ਕੁ ਜਿਹੜੇ ਸੀ ਉਹ ਪੈਸਾ ਲੈ ਕੇ ਕਹਿੰਦੇ ਹੁਣ ਚਲੋ ਪੈਸਾ ਮਿਲ ਗਿਆ, ਹੁਣ ਘਰ ਨੂੰ ਚੱਲੀਏ। ਫਿਰ ਅੱਗੇ ਜਾਂਦੇ ਨੇ ਮਹਾਰਾਜ ਜੀ, ਤੁਰੀ ਜਾਂਦੇ ਨੇ ਗੁਰਸਿੱਖ ਨਾਲ ਨੇ। ਫਿਰ ਅੱਗੇ ਜਾਂਦੇ ਨੇ, ਅੱਗੇ ਦਿਖਾਉਂਦੇ ਨੇ ਮਹਾਰਾਜ, ਫਿਰ ਚਾਂਦੀ ਦੇ ਸਿੱਕੇ ਪਏ ਹੁੰਦੇ ਨੇ। ਬਹੁਤੇ ਜਿਹੜੇ ਨੇ ਉਹ ਚਾਂਦੀ ਦੇ ਸਿੱਕੇ ਲੈ ਕੇ ਉਹ ਵੀ ਘਰਾਂ ਨੂੰ ਵਾਪਸ ਆ ਜਾਂਦੇ ਨੇ। ਕਈਆਂ ਦੇ ਮਨ ਚ ਲਾਲਚ ਆਉਂਦਾ ਕਿ ਮਾਇਆ ਵੀ ਦੇਖ ਲਈ, ਚਾਂਦੀ ਦੇ ਸਿੱਕੇ ਵੀ ਦੇਖ ਲਏ, ਹੁਣ ਅੱਗੇ ਦੇਖਦੇ ਮਹਾਰਾਜ ਕੀ
0: ਦਿਖਾਉਂਦੇ।
1: ਅੱਗੇ ਜਾਂਦੇ ਨੇ, ਸੋਨੇ ਦੇ ਸਿੱਕੇ ਪਏ ਹੁੰਦੇ ਨੇ। ਬਾਕੀਆਂ ਦੇ ਮਨ ਦੇ ਵਿੱਚ ਆਉਂਦਾ ਕਿ ਹੁਣ ਸੋਨੇ ਤੋਂ ਉੱਪਰ ਤਾਂ ਕੁਛ ਵੀ ਨੀ ਕਹਿੰਦੇ, ਹੁਣ ਸੋਨਾ ਲਈਏ ਤੇ ਹੁਣ ਘਰਾਂ ਨੂੰ ਚੱਲੀਏ। ਸਾਰੇ ਮੁੜ ਗਏ, ਪਰ ਕੇਵਲ ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ ਇਹ ਨਾਲ ਖੜੇ ਰਹੇ, ਭਾਈ ਬਾਲਾ ਜੀ ਵੀ ਸਨ। ਇਹ ਤਿੰਨ ਗੁਰਸਿੱਖ ਜਿਹੜੇ ਨੇ ਇਹ ਸਤਿਗੁਰਾਂ ਦੇ ਨਾਲ ਰਹੇ, ਬਾਕੀ ਜਿਹੜੇ ਨੇ ਵਾਪਸ ਮੁੜ ਗਏ, ਕਿਉਂਕਿ ਭਾਈ ਮਰਦਾਨਾ ਜੀ ਉਸ ਸਮੇਂ ਜਿਹੜੇ ਨੇ ਅਕਾਲ ਚਲਾਣਾ ਕਰ ਗਏ ਸਨ, ਇਸ ਕਰਕੇ ਉਹ ਨਹੀਂ ਸਹੀ। ਕੇਵਲ ਤਿੰਨ ਗੁਰਸਿੱਖ ਮਹਾਰਾਜ ਦੇ ਨਾਲ ਰਹਿ ਗਏ, ਬਾਕੀ ਸਾਰੇ ਮੁੜ ਗਏ। ਮਹਾਰਾਜ ਜੀ ਹੋਰ ਅੱਗੇ ਗਏ, ਮਹਾਰਾਜ ਜੀ ਨੇ ਅੱਗੇ ਜਾ ਕੇ ਨਾ ਡਾਂਕ ਮਾਈ, ਡਾਂਕ ਮਾਈ ਮਹਾਰਾਜ ਜੀ ਨੇ ਡਰਾਇਆ। ਭਾਈ ਬਾਲਾ ਜੀ ਦੀ ਜਨਮ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਕਿ ਉਸ ਸਮੇਂ ਬਾਬਾ ਬੁੱਢਾ ਜੀ ਤੇ ਭਾਈ ਬਾਲਾ ਜੀ ਉਹ ਸਹਿਮ ਗਏ ਕਿ ਇਹ ਮਹਾਰਾਜ ਕੀ ਕੁੱਤ ਕਰਨ ਲੱਗੇ ਨੇ। ਉਹ ਕਹਿੰਦੇ ਜਾ ਕੇ ਅਸੀਂ ਲੁਕ ਗਏ। ਕੇਵਲ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਰੂਪ ਉਹੀ ਖੜੇ ਰਹੇ। ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪੁੱਛਿਆ, ਲੈਣੇ ਆ ਤੂੰ ਨੀ ਜਾਣਾ? ਸਾਰੇ ਭੱਜ ਗਏ, ਸਾਰੇ ਪਦਾਰਥ, ਕਿਸੇ ਨੇ ਪੈਸਾ ਚੱਕ ਲਿਆ, ਕਿਸੇ ਨੇ ਸੋਨਾ ਲੈ ਲਿਆ, ਕਿਸੇ ਨੇ ਚਾਂਦੀ ਲੈ ਲਈ, ਤੈਨੂੰ ਕੀ ਚਾਹੀਦਾ? ਭਾਈ ਲਹਿਣਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੀ ਚਾਹੀਦਾ? ਮੈਨੂੰ ਸਿਰਫ ਤੁਸੀਂ ਚਾਹੀਦੇ ਹੋ, ਆਲ ਆਈ ਨੀਡ ਇਜ਼ ਯੂ ਗੁਰੂ ਸਾਹਿਬ। ਮਹਾਰਾਜ ਜੀ ਸਾਨੂੰ ਸਿਰਫ ਤੁਸੀਂ ਚਾਹੀਦੇ ਹੋ, ਮੈਨੂੰ ਕੁਛ ਨੀ ਚਾਹੀਦਾ, ਸਿਰਫ ਤੁਸੀਂ ਚਾਹੀਦੇ ਹੋ, ਤੁਸੀਂ ਮਿਲ ਦੋ।
0: ਇੱਕ ਨਾਂਦਰ ਖੋਟ ਨਿਤ ਖੋਟ ਕੁਮਾਰ,
1: ਮਹਾਰਾਜ ਜੀ ਹਿਰਦੇ ਚ ਪ੍ਰਸੰਨ ਹੋਏ,
0: ਉਹ ਜਿਹਾ ਬੀਜੇ ਤਿਹਾ ਫਲ ਖਾਏ।
1: ਮਹਾਰਾਜ ਕਹਿੰਦੇ
0: ਜਾਂ ਸਤਿਗੁਰੂ ਸਰ ਆਪ ਨਜ਼ਰ
1: ਅਸੀਂ ਚਾਹੀਦੇ ਆ। ਹਾਂ ਮਹਾਰਾਜ
0: ਨਜ਼ਰ ਕਰ,
1: ਤੁਸੀਂ ਚਾਹੀਦੇ ਆ।
0: ਸੁਆਬ ਗੀਤ ਸਭ ਉਗੜ ਆਏ, ਉਹ ਜਿਹਾ
1: ਕਹਿੰਦੇ ਜਾ
0: ਤਿਹਾ ਪਾਏ,
1: ਆ ਮੁਰਦਾ ਪਿਆ
0: ਜਿਹੇ
1: ਜਾ ਕੇ ਖਾ
0: ਬਜਾਏ।
1: ਇੱਕ ਨਾ
0: ਕੋਲ ਦੋਹੀ ਸ਼੍ਰੀ ਕਾਚ
1: ਲੋਥ ਪਈ, ਇੱਕ ਡੈਡ ਬੋਡੀ ਪਈ ਆ, ਉਹਦੇ ਉੱਪਰ ਕਪੜਾ ਪਾਇਆ ਹੋਇਆ।
0: ਇੱਕ ਮਾਨ ਇੱਕ
1: ਮਹਾਰਾਜ ਕਹਿੰਦੇ ਨੇ ਜਾ, ਉਹ ਲਾਸ਼ ਪਈ ਆ ਨਾ, ਜਾ ਕੇ ਖਾਣਾ ਸ਼ੁਰੂ ਕਰ ਦੇ।
0: ਕੋਈ ਗੱਲਾਂ ਕਰੇ ਘਨੇਰੀਆਂ।
1: ਭਾਈ ਅੰਗਦ ਦੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਸੱਤ ਬਚਨ ਜੀ
0: ਨਾ ਪਵੇ।
1: ਗੁਰੂ ਅੰਗਦ ਦੇਵ ਜੀ ਜਾਂਦੇ ਨੇ, ਉਹ ਦੇਖਦੇ ਨੇ ਚਾਰੋਂ ਪਾਸਿਓਂ, ਸੋਚੀ ਪੈ ਜਾਂਦੇ ਨੇ, ਕੋਲ ਬੈਠ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਲਹਿਣਾ ਕੀ ਸੋਚਦਾ, ਵਾਟ ਆਰ ਯੂ ਥਿੰਕਿੰਗ, ਈਟ, ਖਾ ਇਹਨੂੰ। ਕੀ ਗੱਲ ਡਰ ਲੱਗਦਾ? ਕਹਿੰਦੇ ਮਹਾਰਾਜ ਮੈਂ ਤਾਂ ਤੁਹਾਡਾ ਹੁਕਮ ਦਾ ਵੇਟ ਕਰ ਰਿਹਾ ਕਿ ਸਿਰ ਵਾਲੇ ਪਾਸੇ ਖਾਣਾ ਕਿ ਪੈਰਾਂ ਵੱਲ ਨੂੰ ਖਾਣਾ। ਮੈਂ ਤਾਂ ਮਹਾਰਾਜ ਤੁਹਾਡਾ ਹੁਕਮ ਦੀ ਵੇਟ ਕਰ ਰਿਹਾ, ਤੁਸੀਂ ਮੈਨੂੰ ਕਹਿ ਤਾਂ ਦਿੱਤਾ ਕਿ ਜਾ ਕੇ ਖਾ ਮੁਰਦੇ ਨੂੰ, ਪਰ ਮਹਾਰਾਜ ਮੈਂ ਤਾਂ ਤੁਹਾਡੇ ਹੁਕਮ ਦੀ ਵੇਟ ਕਰ ਰਿਹਾ, ਕਹਿੰਦੇ ਪੈਰਾਂ ਵੱਲੋਂ ਖਾ। ਕਹਿੰਦੇ ਸਤ ਬਚਨ ਪਹਿਲਾਂ ਇਹਨਾਂ ਦੀ ਕੀ ਕਰਦੇ ਨੇ ਕੱਪੜਾ ਚੁੱਕਦੇ ਨੇ ਥੱਲੇ ਕੀ ਦੇਖਦੇ ਨੇ ਥੱਲੇ ਕਿਹੜਾ ਪ੍ਰਸ਼ਾਦੀ ਦੇਗ ਬਣਾ ਕੇ ਰੱਖੀ ਹੁੰਦੀ ਹੈ ਦੇਗ ਜਿਹੜੀ ਹੈ ਦੇਗ ਰੱਖੀ ਹੁੰਦੀ ਹੈ ਸਾਰੀ ਭਾਈ ਲਹਿਣਾ ਜੀ ਕੀ ਕਰਦੇ ਨੇ ਛਕ ਲੈਂਦੇ ਨੇ ਸਤਿਗੁਰੂ ਪ੍ਰਸੰਨ ਹੋ ਜਾਂਦੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੜੇ ਖੁਸ਼ ਹੋਏ ਪ੍ਰਸੰਨ ਦੇ ਵਿੱਚ ਹੋਏ ਕਿਰਪਾ ਦੇ ਘਰ ਵਿੱਚ ਆ ਕੇ ਸਤਿਗੁਰੂ ਜੀ ਭਾਈ ਲਹਿਣਾ ਜੀ ਨੂੰ ਚੁੱਕਦੇ ਨੇ ਤੇ ਚੁੱਕ ਕੇ ਆਪਦੀ ਛਾਤੀ ਨਾਲ ਲਾ ਲੈਂਦੇ ਨੇ ਤੇ ਹੁਕਮ ਕਰਦੇ ਨੇ ਲਹਿਣਿਆ ਅੱਜ ਤੱਕ ਤੂੰ ਲਹਿਣਾ ਸੀ ਪਰ ਸਾਡੇ ਅੰਗਾਂ ਨੂੰ ਹੁਣ ਤੂੰ ਲੱਗ ਗਿਆ ਅਸੀਂ ਤੈਨੂੰ ਅੰਗੀਕਾਰ ਕਰ ਲਿਆ ਹੈ ਅੱਜ ਤੋਂ ਬਾਅਦ ਤੂੰ ਲਹਿਣਾ ਨਹੀਂ ਤੂੰ ਅੰਗਦ ਹੋ
0: ਗਿਆ
1: ਉਸ ਸਮੇਂ ਫਿਰ ਸਤਿਗੁਰਾਂ ਨੇ ਇਹ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਸਾਡੀ ਗੁਰਿਆਈ ਜਿਹੜੀ ਹੈ ਇਸ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹੋਣਗੇ ਮਹਾਰਾਜ ਜੀ ਨੇ ਕਿਰਪਾ ਕੀਤੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਉੱਪਰ ਬਿਠਾਉਂਦੇ ਨੇ ਤੇ ਉਸ ਸਮੇਂ ਜਿਹੜਾ ਸ਼ਬਦ ਜਦੋਂ ਤੁਰਨ ਲੱਗਿਆ ਨਾ ਉਹ ਸ੍ਰੀ ਰਾਗ ਦਾ ਜਿਹੜਾ ਸ਼ਬਦ ਆਪਾਂ ਗੱਲ ਕਰਦੇ ਹਾਂ ਏਕ ਸਵਾਨ ਦੋਏ ਸਵਾਨੀ ਨਾਲ ਉਹ ਕਿਵੇਂ ਸਤਿਗੁਰਾਂ ਨੇ ਉਚਾਰਨ ਕੀਤਾ ਆਓ ਆਪਾਂ ਬੱਚਿਆਂ ਪਾਸੋਂ ਆਪਾਂ ਸਰਵਣ ਕਰੀਏ ਸਾਰੀ ਰਸਨਾ ਸਾਰੀ ਸੰਗਤ ਨਾਲ ਗਾਇਨ ਕਰਿਓ ਬੜਾ ਆਨੰਦ ਸਤਿਗੁਰੂ ਕਿਰਪਾ ਕਰਨ ਆਓ ਗੁਰਬਾਣੀ ਕੀਰਤਨ ਸਰਵਣ ਕਰੀਏ।

0: ਜਾਣਿਆ ਆਏ ਕੋ ਰਵੇ ਆ।
1: ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ
0: ਇੱਕ ਮੰਨਿਆ
1: ਇਸ ਸ਼ਬਦ ਦੇ ਅੰਦਰ ਸਾਡੀ ਜਿਹੜੀ ਅਵਸਥਾ ਹੈ ਅੱਗੇ ਜਾ ਕੇ ਉਹਦਾ ਜ਼ਿਕਰ ਕਰਦੇ ਨੇ।
0: ਸੇਵਾ ਤੇਰੀ ਹੋ
1: ਮਹਾਰਾਜ ਕਹਿੰਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਕਿ ਅਸੀਂ ਐਡੇ ਨਾ ਸ਼ੁਕਰੇ ਹੋ ਗਏ ਅਕਿਰਤ ਕਣ ਹੋ ਗਏ ਇਗਨੋਰੈਂਟ ਕਹਿ ਲਓ ਕਿ ਮਹਾਰਾਜ ਤੁਸੀਂ ਇੰਨਾ ਕੁਛ ਸਾਨੂੰ ਬਖਸ਼ਿਸ਼ ਕੀਤਾ ਹੈ ਅਸੀਂ ਭੁੱਲ ਗਏ ਕਿ ਸਾਨੂੰ ਤੁਸੀਂ ਇੰਨਾ ਕੁਛ ਦਿੱਤਾ ਹੈ। ਅਸੀਂ ਫਿਰ ਕਹਿ ਦਿੰਦੇ ਹਾਂ ਨਾ ਨਲਾਇਕ ਪੁੱਤਰਾਂ ਕੋ ਕਿ ਮਹਾਰਾਜ ਤੁਸੀਂ ਸਾਡੇ ਲਈ ਦਿੱਤਾ ਕੀ ਹੈ ਸਾਨੂੰ ਕੀਤਾ ਕੀ ਹੈ। ਜੇਕਰ ਬੱਚਾ ਹੁੰਦਾ ਨਾ ਨਲਾਇਕ ਪੁੱਤਰ ਹੋਵੇ ਉਹ ਮਾਂ ਪਿਓ ਨੂੰ ਕਹਿ ਦਿੰਦਾ ਹੈ ਤੁਸੀਂ ਮੇਰੇ ਲਈ ਕੀਤਾ ਕੀ ਹੈ। ਬੱਚੇ ਛੋਟੇ ਬੈਠੇ ਨੇ ਨਾ ਪੁੱਤਰ ਵੱਡੇ ਹੋ ਕੇ ਇਹ ਚੀਜ਼ ਨਾ ਕਦੇ ਕਹਿ ਦਿਓ ਕਿ ਮਹਾਰਾਜ ਮੰਮੀ ਡੈਡੀ ਨੂੰ ਕਿ ਤੁਸੀਂ ਵਾਟ ਡਿਡ ਯੂ ਹੈਵ ਡਨ ਫੋਰ ਅਸ ਨਾ ਜੰਮਦੇ ਸੁਣੇ ਹੋਣਗੇ ਕਈ ਕਹਿ ਦਿੰਦੇ ਐਸੇ ਹੀ ਨਾ ਸ਼ੁਕਰਿਆਂ ਵਿੱਚੋਂ ਕੇਵਲ ਇੱਕ ਨਿਤਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਤਿਗੁਰਾਂ ਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਾਰੇ ਹੀ ਬਚਨ ਮੰਨੇ ਅਤੇ ਕਮਾਏ। ਅੱਗੇ ਟੈਸਟ ਜਿਹੜਾ ਸੀ ਜਿਹੜਾ ਦੱਸਿਆ ਜਿਵੇਂ ਅਖੀਰਲਾ ਟੈਸਟ ਕਿ ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਦੇਗ ਛਕੋ ਮੁਰਦਾ ਖਾਓ ਥੱਲੇ ਦੇਗ ਸੀ ਮਹਾਰਾਜ ਜੀ ਨੇ ਛਕ ਲਈ ਸਤਿਗੁਰਾਂ ਨੇ ਚੁੱਕ ਕੇ ਸੀਨੇ ਦੇ ਨਾਲ ਲਾਇਆ ਲਹਿਣੇ ਤੋਂ ਅੰਗਤ ਕਰ ਦਿੱਤੇ। ਜਦੋਂ ਮਹਾਰਾਜ ਜੀ ਨੇ ਆਪਣਾ ਰੂਪ ਹੀ ਬਣਾ ਲਿਆ ਤਾਂ ਫਿਰ ਹੋਰ ਕੀ ਚਾਹੀਦਾ ਸਾਰੀ ਸੰਗਤ ਫਿਰ ਅੱਗੇ ਚੱਲ ਕਰਕੇ ਮਹਾਰਾਜ ਜੀ ਫਿਰ ਹੁਕਮ ਕਰਦੇ ਨੇ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਜੀ ਲਿਆਓ ਸਾਰੀ ਸਮੱਗਰੀ ਆਪਾਂ ਤਿਲਕ ਕਰਨਾ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਮਹਾਰਾਜ ਜੀ ਨੇ ਤਖ਼ਤ ਦੇ ਉੱਪਰ ਬਿਰਾਜਮਾਨ ਕੀਤਾ ਪੰਜ ਪੈਸੇ ਉਹਨਾਂ ਦੀ ਝੋਲੀ ਵਿੱਚ ਰੱਖੇ ਨਾਰੀਅਲ ਉਹਨਾਂ ਦੀ ਝੋਲੀ ਵਿੱਚ ਰੱਖਿਆ ਅਤੇ ਪੰਜ ਪ੍ਰਕਰਮਾ ਕੀਤੀਆਂ। ਪੰਜ ਪ੍ਰਕਰਮਾ ਕਰਕੇ ਮਹਾਰਾਜ ਜੀ ਨੇ ਤਿਲਕ ਲਾਇਆ ਅਤੇ ਨਮਸਕਾਰ ਕੀਤੀ ਅਤੇ ਸਾਰੀ ਜਿਹੜੀ ਸੰਗਤ ਸੀ ਜਿੰਨੇ ਵੀ ਮਹਾਰਾਜ ਜੀ ਦੇ ਪਿਆਰੇ ਸਨ ਸੇਵਾਦਾਰ ਸਨ ਗੁਰਸਿੱਖ ਸਨ ਸਾਰਿਆਂ ਨੂੰ ਹੁਕਮ ਕੀਤਾ ਕਿ ਭਾਈ ਅੱਜ ਤੋਂ ਬਾਅਦ ਸਾਡੀ ਗੁਰਤਾ ਗੱਦੀ ਉੱਪਰ ਭਾਈ ਲਹਿਣਾ ਜੀ ਜੋ ਕਿ ਹੁਣ ਗੁਰੂ ਅੰਗਦ ਦੇਵ ਸਾਹਿਬ ਜੀ ਬਣ ਚੁੱਕੇ ਨੇ ਇਹ ਬੈਠਿਆ ਕਰਨਗੇ ਬਿਰਾਜਮਾਨ ਹੋਣਗੇ ਇਹ ਜੋਤ ਜਗਾਉਣਗੇ ਤੇ ਫਿਰ ਕਿਸੇ ਦਾ ਸਵਾਲ ਆਉਂਦਾ ਕਿ ਪੁੱਤਰਾਂ ਨੂੰ ਮਹਾਰਾਜ ਜੀ ਨੇ ਨਹੀਂ ਚੁਣਿਆ। ਮਹਾਰਾਜ ਜੀ ਦਾ ਜ਼ਿਕਰ ਆਉਂਦਾ ਫਿਰ ਗੁਰਬਾਣੀ ਦੇ ਵਿੱਚ ਰਾਮਕਲੀ ਕੀ ਵਾਰ ਦੇ ਵਿੱਚ ਰਾਏ ਬਲਵੰਡ ਤਥਾ ਸੱਤੈ ਡੂ ਮਾਖੀ ਸੱਤੇ ਬਲਵੰਡ ਦੀ ਵਾਰ ਜਿਹਨੂੰ ਕਹਿੰਦੇ ਆ ਕਹਿੰਦੇ ਨੇ ਪੁੱਤਰੀ ਕੌਲ ਨਾ ਪਾਲਿਓ ਕਰ ਪੀ ਰਹੋ ਕੰਨ ਮੁਰੱਟੀ ਹੈ ਕਿ ਪੁੱਤਰਾਂ ਨੇ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ ਫਿਰ ਸਤਿਗੁਰਾਂ ਨੇ ਜੋ ਆਪਣੇ ਸਿੱਖ ਨੂੰ ਆਗਿਆ ਕੀਤੀ ਸੀ ਹੁਕਮ ਕੀਤਾ ਸੀ ਕੇਵਲ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਉਹਦੇ ਉੱਪਰ ਨਿਤਰੇ ਸਨ ਇਸ ਕਰਕੇ ਸਤਿਗੁਰਾਂ ਨੇ ਆਪਣੇ ਪੁੱਤਰਾਂ ਨੂੰ ਨਹੀਂ ਬਣਾਇਆ ਗੁਰਤਾ ਗੱਦੀ ਉੱਪਰ ਬਿਠਾਇਆ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਬਿਰਾਜਮਾਨ ਕੀਤਾ। ਸਤਸੰਗਤ ਸਤਿਗੁਰਾਂ ਦਾ ਹੁਕਮ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਕਈ ਵਾਰ ਆ ਜਾਂਦਾ ਹੈ ਅਤੇ ਸਾਡੇ ਲਈ ਵੀ ਕਈ ਵਾਰ ਚੈਲੇਂਜ ਬਣ ਜਾਂਦੇ ਨੇ ਕਿ ਅਸੀਂ ਹੁਣ ਮਹਾਰਾਜ ਜੀ ਦਾ ਬਚਨ ਮੰਨੀਏ ਜਾਂ ਕੀ ਕਰੀਏ ਕਿ ਦੁਨੀਆਂ ਦੇ ਹਿਸਾਬ ਨਾਲ ਚੱਲੀਏ। ਬਹੁਤੇ ਮੈਂ ਮੇਰੇ ਹਮ ਉਮਰ ਦੇਖੇ ਕਿ ਜਦੋਂ ਇੰਡੀਆ 'ਤੇ ਹੁੰਦੇ ਨੇ ਨਾ ਉਦੋਂ ਬੜਾ ਸਾਫ਼ ਸੂਰਤ ਦੇ ਵਿੱਚ ਹੁੰਦੇ ਹਾਂ ਅਸੀਂ ਬੜੀ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਹਾਂ ਪਰ ਜਦੋਂ ਬਾਹਰਲੇ ਮੁਲਕਾਂ 'ਚ ਆ ਜਾਂਦੇ ਹਾਂ ਨਾ ਫਿਰ ਸੰਗਤ ਐਸੀ ਪੈ ਜਾਂਦੀ ਹੈ ਕਿ ਫਿਰ ਪੁੱਠੇ ਰਾਹੇ ਕੁਰਾਹੇ ਪੈ ਜਾਂਦੇ ਨੇ ਕੇਸ ਕਤਲ ਕਰਾ ਦਿੰਦੇ ਆ ਜਾਂ ਹੋਰ ਜਿਹੜੀਆਂ ਨੇ ਚਾਹੇ ਸੁਸਾਇਟੀ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਚਾਹੇ ਕਾਲਜ ਸਕੂਲਾਂ ਦੇ ਵਿੱਚ ਬੱਚੇ ਟਿੱਚਰਾਂ ਕਰਦੇ ਨੇ ਕਿ ਆਹ ਕੀ ਸਿਰ ਦੇ ਉੱਤੇ ਕੀ ਬੰਨਿਆ। ਪਰ ਸਾਧ ਸੰਗਤ ਜੀ ਦੇਵ ਗੰਧਾਰੀ ਦੇ ਅੰਦਰ ਇੱਕ ਜ਼ਿਕਰ ਆਉਂਦਾ ਹੈ ਅਬ ਹਮ ਚਲੀ ਠਾਕੁਰ ਪਹਿਹਾਰ। ਸਾਡੇ ਅੰਦਰ ਇਹ ਜਜ਼ਬਾ ਹੋਣਾ ਚਾਹੀਦਾ ਕਿ ਮਹਾਰਾਜ ਜੀ ਦਾ ਹੁਕਮ ਕੀ ਹੈ। ਮਹਾਰਾਜ ਕਹਿੰਦੇ ਨੇ ਅਬ ਹਮ ਚਲੀ ਠਾਕੁਰ ਪਹਿਹਾਰ ਕਿ ਹੁਣ ਮੈਂ ਕੀ ਹੋ ਗਈ ਸਤਿਕਾਰਾਂ ਉੱਪਰ ਹਾਰ ਗਈ, ਬਲਿਹਾਰ ਹੋ ਗਈ, ਬਲ ਹਾਰ ਦਿੱਤਾ, ਵਾਰੇ ਵਾਰੇ ਚਲੇ ਗਏ ਸਤਿਕਾਰਾਂ ਉੱਪਰ, ਸਾਰਾ ਕੁਛ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਅਬ ਹਮ ਚਲੀ ਠਾਕੁਰ ਪੈ ਹਾਰ, ਕਿ ਸਤਿਗੁਰਾਂ ਉੱਪਰ ਅਸੀਂ ਸਾਰਾ ਕੁਛ ਹਾਰ ਚੁੱਕੇ ਹਾਂ, ਕਿ ਅੱਜ ਤੋਂ ਬਾਅਦ ਸਤਿਗੁਰੂ ਜੀ ਜੋ ਤੁਸੀਂ ਕਹੋਗੇ ਮਹਾਰਾਜ ਸਤ ਵਚਨ ਹੈ। ਇਹ ਅੱਜ ਆਪਾਂ ਆਏ ਹਾਂ, ਇਹ ਸਿੱਖਿਆ ਲੈ ਕੇ ਜਾਣੀ ਹੈ ਕਿ ਮਹਾਰਾਜ ਜੀ ਨੇ ਜੋ ਜੋ ਹੁਕਮ ਕੀਤਾ ਹੈ ਆਪਾਂ ਉਹਦੇ ਉੱਪਰ ਪਹਿਰਾ ਦੇਣਾ ਹੈ, ਬਲ ਮਹਾਰਾਜ ਤੋਂ ਮੰਗ ਕੇ ਜਾਇਓ। ਅਬ ਹਮ ਚਲੀ ਠਾਕੁਰ ਪਹਿ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਕਿ ਜਦੋਂ ਮਹਾਰਾਜ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ ਗਏ। ਅੱਗੇ ਕਹਿੰਦੇ ਨੇ ਰਾਖ ਪ੍ਰਭੂ ਭਾਵੇਂ ਮਾਰ, ਹੁਣ ਮਹਾਰਾਜ ਅਸੀਂ ਸਾਰਾ ਕੁਛ ਤੁਹਾਡੇ ਤੋਂ ਹਾਰ ਚੁੱਕੇ ਹਾਂ, ਬਲਿਹਾਰ ਜਾ ਚੁੱਕੇ ਹਾਂ, ਐਵਰੀਥਿੰਗ ਦੈਟ ਵੀ ਹੈਡ ਵੀ ਹੈਵ ਸਰੈਂਡਰ ਟੂ ਯੂ ਮਹਾਰਾਜ, ਹੁਣ ਤੁਹਾਡੇ ਉੱਪਰ ਹੈ, ਰੱਖਣਾ ਰੱਖੋ, ਕੱਢਣਾ ਕੱਢ ਦਿਓ, ਮਾਰਨਾ ਮਾਰ ਦਿਓ, ਰੱਖਣਾ ਰੱਖ ਲਿਓ ਮਹਾਰਾਜ। ਅਬ ਹਮ ਚਲੀ ਠਾਕੁਰ ਪਏ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਕਹਾਓ ਅੱਗੇ ਬਚਨ ਕਰਦੇ ਨੇ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਵੀ ਲੋਕ ਜਿਹੜੇ ਨੇ ਨਾ ਉਹਨਾਂ ਦੀ ਵਾਹ ਵਾਹ ਕਰਦੇ ਨੇ, ਸਿਫਤਾਂ ਕਰਦੇ ਨੇ, ਪੰਪ ਦਿੰਦੇ ਨੇ, ਪ੍ਰੇਜ਼ਸ ਜਿਹੜੀ ਲੋਕਾਂ ਦੀਆਂ ਨੇ। ਮਹਾਰਾਜ ਕਹਿੰਦੇ ਲੋਕਾਂ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਉਹਨੂੰ ਕਹਿੰਦੇ ਅੱਗ ਵਿੱਚ ਸਾੜ ਦਿਓ, ਉਹਦੇ ਤੋਂ ਉੱਪਰ ਉੱਠ ਜਾਓ, ਖਹਿੜਾ ਛੱਡ ਦਿਓ। ਵੀ ਲੋਕ ਕਹਿੰਦੇ ਨੇ ਵੀ ਭਾਈ ਸੋਹਣਾ ਨਹੀਂ ਲੱਗਦਾ ਜੇ ਦਸਤਾਰ ਨਹੀਂ ਸਜਾਈ, ਸੋਹਣਾ ਨਹੀਂ ਲੱਗਦਾ ਜੇ ਦਾੜੇ ਤੇ ਦਾੜਾ ਤੇਰਾ ਸਾਬਤ ਹੈ, ਕਟਾ ਦੇ ਕੋਈ ਨਹੀਂ। ਨਹੀਂ ਨਹੀਂ ਸਾਧ ਸੰਗਤ ਜੀ, ਇਹ ਨਹੀਂ ਕਰਨਾ। ਮਹਾਰਾਜ ਜੀ ਦਾ ਜੋ ਹੁਕਮ ਹੈ ਉਹਨੂੰ ਮੰਨਣਾ, ਸਤਿਗੁਰਾਂ ਦਾ ਸਰੂਪ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਉਹਦੇ ਉੱਪਰ ਪਹਿਰਾ ਦੇਣਾ। ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਚਾਹੇ ਕੋਈ ਹੁਣ ਮੈਨੂੰ ਚੰਗਾ ਕਹੇ ਚਾਹੇ ਮਾੜਾ ਕਹੇ, ਆਈ ਡੋਂਟ ਕੇਅਰ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਹਮ ਤਨ ਦੀ ਉਹ ਹੈ ਢਾਰ, ਅਸੀਂ ਆਪਣਾ ਜਿਹੜਾ ਤਨ ਹੈ ਸਤਿਗੁਰਾਂ ਦੇ ਚਰਨਾਂ ਉੱਪਰੋਂ ਨਿਛਾਵਰ ਕਰ ਦਿੱਤਾ ਹੈ, ਜੋ ਮਹਾਰਾਜ ਜੀ ਕਹਿਣਗੇ ਅਸੀਂ ਉਹ ਕਮਾਉਣਾ। ਦੁਨੀਆਂ ਜੋ ਮਰਜ਼ੀ ਕਹੇ ਸਤ ਸੰਗਤ, ਗੁਰਸਿੱਖ ਉਹੀ ਹੈ ਜਿਹੜਾ ਸਤਿਗੁਰਾਂ ਦੇ ਬਚਨ ਉੱਪਰ ਪਹਿਰਾ ਦੇਵੇਗਾ। ਮਾਇਆ ਦਾ ਜ਼ਿਕਰ ਆਪਾਂ ਇੱਕ ਦਿਨ ਕੀਤਾ ਸੀ ਕਿ ਮਾਇਆ ਕੀ ਕੰਮ ਕਰਦੀ ਹੈ, ਇਹ ਮਾਇਆ ਜਿੱਤ ਹਰ ਵਿਸਰਾ ਹੈ, ਰੱਬ ਤੋਂ ਭੁਲਾਉਂਦੀ ਹੈ ਸਭ ਤੋਂ ਪਹਿਲਾਂ, ਮੋਹ ਉਪਜੈ, ਮੋਹ ਪੈਦਾ ਕਰ ਦਿੰਦੀ ਹੈ ਦੁਨੀਆਂ ਦਾ, ਭਾਉ ਦੂਜਾ ਲਾਇਆ। ਅਨੰਦ ਸਾਹਿਬ 'ਚ ਪੜ੍ਹਦੇ ਹਾਂ ਆਪਾਂ, ਭਾਉ ਮਤਲਬ ਇੱਕ ਹੁੰਦਾ ਭਉ ਡਰ, ਭਾਉ ਜੇ ਕੰਨਾਂ ਲੱਗ ਜਾਵੇ ਉਹ ਬਣ ਜਾਂਦਾ ਪ੍ਰੇਮ, ਪਿਆਰ, ਪਿਆਰ ਕਿਹਦਾ ਲਾ ਦਿੰਦੀ ਹੈ, ਦੂਜਾ ਲਾਇਆ, ਭਾਉ ਦੂਜਾ ਲਾਇਆ, ਦੂਜਿਆਂ ਦਾ, ਹੋਰ ਜਿਹੜੀ ਚੀਜ਼ਾਂ ਨੇ, ਸਰੀਰ ਨੂੰ ਸ਼ਿੰਗਾਰਨ ਤੱਕ ਸੀਮਤ ਨਹੀਂ ਰਹਿਣਾ ਸਾਧ ਸੰਗਤ। ਸਤਿਗੁਰਾਂ ਦਾ ਜੋ ਹੁਕਮ ਹੈ ਉਹਨੂੰ ਮੰਨਣਾ। ਇਹ ਪੁਰਬ ਮਨਾਏ ਸਫਲ ਤਾਂ ਹੀ ਨੇ ਕਿ ਅਸੀਂ ਉਹਦੇ 'ਤੇ ਕੋਈ ਸੇਧ ਲਈਏ, ਸਾਡੇ ਜੀਵਨ ਅੰਦਰ ਕੋਈ ਨਵਾਂ ਰੈਵੋਲਿਊਸ਼ਨ ਆਵੇ, ਨਵੀਂ ਕੋਈ ਚੇਂਜ ਆਵੇ। ਰਹੋ ਵਿਚਾਰ। ਸੋ ਅੱਗੇ ਸਤਿਗੁਰੂ ਜੀ ਫਿਰ ਮਹਾਰਾਜ ਜੀ ਨੂੰ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਗਤ ਤੇ ਬਿਰਾਜਮਾਨ ਕਰਦੇ ਨੇ, ਤਿਲਕ ਲਾਉਂਦੇ ਨੇ ਮਹਾਰਾਜ ਜੀ ਨੂੰ, ਗੁਰਿਆਈ ਪੁਰਬ ਜਿਹੜਾ ਹੈ ਉਹ ਗੁਰਿਆਈ ਹੁੰਦੀ ਹੈ, ਸੌਂਪੀ ਜਾਂਦੀ ਹੈ, ਅਤੇ ਹੁਣ ਉਸ ਤੋਂ ਬਾਅਦ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗੁਰਿਆਈ ਦੇਣ ਲੱਗੇ ਸਤਿਗੁਰਾਂ ਨੂੰ, ਜੋ ਹੁਕਮ ਕਰਦੇ ਨੇ, ਬਚਨ ਕਰਦੇ ਨੇ ਕਿ ਅੱਜ ਤੋਂ ਬਾਅਦ ਤੁਸੀਂ ਕੀ ਕਰਨਾ। ਇੱਕ ਤਾਂ ਜੋ ਗੁਰਮੁਖੀ ਲਿਪੀ ਹੈ, ਜੋ ਪੰਜਾਬੀ ਹੈ, ਕਿਉਂਕਿ ਮੌਖਿਕ ਰੂਪ ਦੇ ਵਿੱਚ ਅਸੀਂ ਲਿਖਤੀ ਰੂਪ ਦੇ ਵਿੱਚ ਹਲੇ ਡਿਵੈਲਪ ਨਹੀਂ ਸੀ ਹੋਈ, ਇਟ ਵਾਜ਼ ਜਸਟ ਵਰਬਲ, ਇਟ ਵਾਜ਼ ਨੋਟ ਅ ਪ੍ਰੋਪਰ ਇਨ ਅ ਰਿਟਨ ਫੋਰਮ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਅੱਜ ਤੋਂ ਬਾਅਦ ਤੁਸੀਂ ਗੁਰਮੁਖੀ ਲਿਪੀ ਦਾ ਜੋ ਹੈ ਉਹਨੂੰ ਡਿਵੈਲਪ ਕਰੋ, ਅਤੇ ਸਾਡੇ ਧੰਨ ਭਾਗ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਬਹੁਤ ਕਿਰਪਾ ਸਾਡੇ 'ਤੇ ਕਿ ਸਾਨੂੰ ਜਿਹੜੀ ਹੈ ਗੁਰਮੁਖੀ ਲਿਪੀ, ਊੜਾ ਐੜਾ ਜਿਹਨੂੰ ਕਹਿੰਦੇ ਆਪਾਂ, 35 ਅੱਖਰੀ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਮਹਾਰਾਜ ਜੀ ਹੁਕਮ ਕਰਦੇ ਨੇ ਕਿ ਭਾਈ ਤੁਸੀਂ ਜਾਓ ਹੁਣ ਇੱਕ ਨਵਾਂ ਗ੍ਰਾਮ ਵਸਾਓ ਜਿਸਦਾ ਨਾਮ ਰੱਖਿਆ ਗਿਆ ਖਡੂਰ ਸਾਹਿਬ। ਮਾਝੇ ਏਰੀਏ ਦੇ ਵਿੱਚ ਜਿਹੜੀ ਸੰਗਤ ਹੋਏਗੀ, ਜਿਹਨਾਂ ਨੇ ਦਰਸ਼ਨ ਕੀਤੇ ਹੋਣਗੇ, ਉਹਨਾਂ ਨੂੰ ਪਤਾ ਹੋਵੇਗਾ ਕਿ ਮਹਾਰਾਜ ਜੀ ਨੇ ਅਸਥਾਨ ਵਸਾਇਆ ਫਿਰ ਖਡੂਰ ਸਾਹਿਬ। ਅਤੇ ਖਡੂਰ ਸਾਹਿਬ ਦੀ ਐਸੀ ਮਹਾਨਤਾ ਸਤਿਗੁਰੂ ਸਾਧ ਸੰਗਤ ਜੀ, ਦਸਵੇਂ ਪਾਤਸ਼ਾਹ ਦੇ ਇੱਕ ਬਚਨ ਆਉਂਦਾ ਕਿ ਖਡੂਰ ਸਾਹਿਬ ਹਜ਼ੂਰ ਸਾਹਿਬ, ਹਜ਼ੂਰ ਸਾਹਿਬ ਖਡੂਰ ਸਾਹਿਬ, ਕਿਉਂਕਿ ਖਡੂਰ ਸਾਹਿਬ ਹਜ਼ੂਰ ਸਾਹਿਬ ਕਾਫੀ ਦੂਰ ਹੈ ਨਾ, ਤਖ਼ਤ ਹੈ ਸਾਡਾ, ਪੰਜਾਬ ਤੋਂ ਬਹੁਤ ਦੂਰ ਹੈ ਮਹਾਰਾਜ, ਕਹਿੰਦੇ ਵੀ ਜਿਹੜੇ ਗੁਰਸਿੱਖ ਹਜ਼ੂਰ ਸਾਹਿਬ ਕਿਸੇ ਸਾਧਨ ਕਰਕੇ ਨਹੀਂ ਜਾ ਸਕਦੇ ਨਾ, ਖਡੂਰ ਸਾਹਿਬ ਦਰਸ਼ਨ ਕਰ ਲਿਆ ਕਰੋ, ਸੇਮ ਉਹੀ ਫਲ ਹੈ। ਜੇ ਤਖਤ ਦੇ ਦਰਸ਼ਨ ਕਰਨੇ ਨੇ, ਖਡੂਰ ਸਾਹਿਬ ਦਰਸ਼ਨ ਕਰ ਲਿਆ ਕਰੋ, ਹਜ਼ੂਰ ਸਾਹਿਬ ਦਾ ਫਲ ਮਿਲ ਜਾਏਗਾ। ਖਡੂਰ ਸਾਹਿਬ, ਹਜ਼ੂਰ ਸਾਹਿਬ, ਹਜ਼ੂਰ ਸਾਹਿਬ, ਖਜੂਰ ਸਾਹਿਬ। ਸੋ ਖਡੂਰ ਸਾਹਿਬ ਮਹਾਰਾਜ ਜੀ ਨੇ ਗ੍ਰਾਮ ਵਸਾਇਆ, ਗੁਰਮੁਖੀ ਲਿਪੀ ਦੀ ਜਿਹੜੀ ਹੈ ਮਹਾਰਾਜ ਜੀ ਨੇ ਡਿਵੈਲਪਮੈਂਟ ਕੀਤੀ। ਅੱਗੇ ਫਿਰ ਸਤਿਗੁਰਾਂ ਨੇ ਮੱਲ ਅਖਾੜਾ ਰਚਿਆ। ਮੱਲ ਅਖਾੜਾ ਸਮਝਦੇ ਹੋ, ਮੱਲ ਕਹਿੰਦੇ ਨੇ ਭਲਵਾਨ ਨੂੰ। ਆਓ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀ ਆ, ਦਈਓ ਬੈਠਾ ਵੇਖਿਆ ਆਪ ਜੀਓ। ਮਹਾਰਾਜ ਜੀ ਨੇ ਫਿਰ ਮੱਲ ਅਖਾੜਾ ਰਚਿਆ ਦੂਜੇ ਪਾਤਸ਼ਾਹ ਨੇ, ਅਤੇ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਿਰ ਜੋਤੀ ਜੋਤ ਸਮਾਉਣਾ ਕਰਦੇ ਨੇ। ਇਹ ਜੋਤੀ ਜੋਤ ਸਮਾਉਣ ਪਿੱਛੇ ਪਿੱਛੇ 'ਚ ਇੱਕ ਕੋਂਟਰੋਵਰਸੀ ਹੋਈ ਸੀ ਕਿ ਜਦੋਂ ਮਹਾਰਾਜ ਜੋਤੀ ਜੋਤ ਸਮਾਏ ਨੇ ਉਦੋਂ ਸਰੀਰ ਕਿੱਥੇ ਚਲੇ ਗਿਆ। ਇਹ ਭੁਲੇਖੇ ਵਿੱਚ ਨਾ ਰਹੀਏ, ਗੁਰੂ ਨਾਨਕ ਦੇਵ ਜੀ ਤੁਹਾਡੇ ਮੇਰੇ ਵਰਗੇ ਆਮ ਇੱਕ ਸਰੀਰ ਕਰਕੇ ਮਨੁੱਖ ਸਨ। ਮਹਾਰਾਜ ਜੀ ਨੇ ਸਿਰਫ ਸਾਨੂੰ ਸਮਝਾਉਣ ਵਾਸਤੇ ਸਰੀਰ ਰੂਪੀ ਪਰਦਾ ਰੱਖਿਆ ਸੀ। ਸਤ ਸੰਗਤ ਜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੋਤ ਪਰਮੇਸ਼ਰ ਸਰੂਪ ਆਪ ਉਹਨਾਂ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਪਰਮੇਸ਼ਰ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਵਿੱਚ ਸਤਿਗੁਰੂ ਜੀ ਪਹਿਲਾਂ ਉਹਨਾਂ ਨੇ ਕਿਹੜੇ ਕਿਹੜੇ ਭੇਜੇ, ਉਹਨਾਂ ਨੂੰ ਭੇਜਦੇ ਭੇਜਦੇ ਆਪਦੇ ਪਹਿਲਾਂ ਕਹਿ ਲਓ ਆਫਿਸਰ ਭੇਜੇ, ਪੀਰ ਪੈਗੰਬਰ ਹੁੰਦੇ ਗਏ, ਸਾਧੂ ਸੰਤ ਮਹਾਤਮਾ ਆਏ। ਪਰ ਜਦੋਂ ਦੇਖਿਆ ਕਿ ਕਲਯੁੱਗ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ, ਫਿਰ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਰੂਪ ਧਾਰ ਕੇ ਆਪ ਪਰਮੇਸ਼ਰ ਸਰਵ ਕਲਾ ਸਮਰੱਥ ਆਪ ਸਤਿਗੁਰੂ ਜੀ ਦਾ ਰੂਪ ਧਾਰ ਕੇ ਅਕਾਲ ਪੁਰਖ ਵਾਹਿਗੁਰੂ ਆਏ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ, ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਪਹਿਲਾਂ ਹੀ ਖਡੂਰ ਸਾਹਿਬ ਭੇਜ ਦਿੱਤਾ ਸੀ ਕਿ ਜਾਓ ਤੁਸੀਂ ਸੰਗਤਾਂ ਨੂੰ ਲੈ ਕੇ ਉੱਥੇ ਜਾਓ, ਕਿਉਂਕਿ ਸੰਗਤ ਤੋਂ ਸਾਧ ਸੰਗਤ ਜੀ ਇਹ ਵਿਛੋੜਾ ਜਿਹੜਾ ਹੈ, ਬੇਸ਼ੱਕ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਤਗਤੀ 'ਤੇ ਬਿਠਾਤਾ ਨਾ, ਪਰ ਕਈ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਤੱਕ ਹੀ ਸੀਮਤ ਰਹਿ ਗਏ ਸੀ, ਉਹਨਾਂ ਤੋਂ ਇਹ ਸਿਹਾ ਨਹੀਂ ਸੀ ਜਾਣਾ। ਫਿਰ ਮਹਾਰਾਜ ਜੀ ਨੇ ਕੀ ਕੀਤਾ, ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋ ਤਬਕੇ ਮਸ਼ਹੂਰ ਸਨ, ਦੋਨਾਂ ਨੂੰ ਹੁਕਮ ਕੀਤਾ ਕਿ ਭਾਈ ਅਸੀਂ ਸਰੀਰ ਦਾ ਚੋਲਾ ਤਿਆਗਣ ਲੱਗੇ ਹਾਂ। ਤੇ ਜੇ ਕਿਸੇ ਨੇ ਸਾਡੇ ਦਰਸ਼ਨ ਕਰਨੇ ਹੋਣ ਤਾਂ ਖਡੂਰ ਸਾਹਿਬ ਚਲੇ ਜਾਇਓ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੈਠੇ ਨੇ, ਉਹ ਸਾਡੇ ਹੀ ਰੂਪ ਨੇ। ਇਹਦਾ ਪ੍ਰਮਾਣ ਮਿਲਦਾ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚੋਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਮਰੀ ਨਾ ਗੋੜ ਗੁਰੂ ਅੰਗਦ ਕੇ ਹੀ ਏ ਮਾਹੇ, ਕਿ ਬਾਬਾ ਨਾ ਮੜੀ ਦੇ ਵਿੱਚ ਹੈ, ਨਾ ਮਟੀ ਦੇ ਵਿੱਚ ਹੈ, ਨਾ ਕਿਤੇ ਹੋਰ ਹੈ, ਕਿੱਥੇ ਹੈ, ਗੁਰੂ ਅੰਗਦ ਕੇ ਹੀ ਏ ਮਾਹੇ ਹੀ ਆ। ਕਹਿੰਦੇ ਨੇ ਹਿਰਦੇ ਨੂੰ, ਹਿਰਦੇ ਅੰਦਰ ਵੱਸ ਰਹੇ ਨੇ। ਵੇਅਰ ਇਜ਼ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ? ਇਨ ਦਾ ਹਾਰਟ ਆਫ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਖਡੂਰ ਸਾਹਿਬ ਚਲੇ ਜਾਣ। ਫਿਰ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਹੱਥਾਂ ਵਿੱਚ ਫੁੱਲ ਲੈ ਕੇ ਕਹਿੰਦੇ, ਮਹਾਰਾਜ ਜੀ ਚਾਦਰ ਉੱਪਰ ਵਿਛਾ ਕਰਕੇ ਮਹਾਰਾਜ ਜੀ ਨੇ ਸਰੀਰ ਤਿਆਗ ਦਿੱਤਾ। ਜਿਹੜੇ ਮਹਾਰਾਜ ਜੀ ਦੇ ਸ਼ਰਧਾਲੂ ਸੀ ਉਹਨਾਂ ਨੇ ਕੀ ਕਰਿਆ ਕਿ ਹੁਣ ਅਸੀਂ ਮਹਾਰਾਜ ਜੀ ਦਾ ਸੰਸਕਾਰ ਕਰੀਏ। ਜਦੋਂ ਚੱਕਿਆ ਥੱਲੇ ਫੁੱਲ ਨਿਕਲੇ ਦੋ, ਇਹ ਦੱਸਣ ਵਾਸਤੇ ਕਿ ਗੁਰੂ ਨਾਨਕ ਇੱਕ ਸਰੀਰ ਨਹੀਂ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਰੀਰ ਨਹੀਂ ਸੀ, ਕੇਵਲ ਇੱਕ ਖੁਸ਼ਬੂ ਸੀ ਜਿਹੜੀ ਸਾਨੂੰ ਵੰਡਣ ਲਈ ਆਏ ਸੀ, ਪ੍ਰੇਮ ਦੀ, ਭਗਤੀ ਦੀ। ਸਾਡੇ ਉੱਪਰ ਰੰਗ ਚਾੜਨ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਜੱਗ ਉੱਪਰ ਆਏ ਸਨ। ਸਨ ਨਹੀਂ ਕਹੂੰਗਾ ਮੈਂ, ਹਨ ਕਹੂੰਗਾ, ਕਿਉਂਕਿ ਹਾਲੇ ਵੀ ਹੈਗੇ ਨੇ, ਸ਼ਬਦ ਰੂਪ ਕਰਕੇ ਸਾਡੇ ਅੰਦਰ ਸਾਡੇ ਕੋਲ ਬਿਰਾਜਮਾਨ ਨੇ। ਸੋ ਜਿਹੜੇ ਉਸ ਸਮੇਂ ਮਹਾਰਾਜ ਦੇ ਸ਼ਰਧਾਲੂ ਸੀ ਆਪਸ ਮੈਂ ਲੜ ਪਏ। ਹਿੰਦੂ ਕਹਿੰਦੇ ਸਾਡਾ ਬਾਬਾ ਸੀ, ਸਾਡਾ ਸੰਤ ਸੀ, ਮੁਸਲਮਾਨ ਕਹਿੰਦੇ ਸਾਡਾ ਪੀਰ ਸੀ, ਅਸੀਂ ਉਹਨਾਂ ਨੂੰ ਦਫਨਾਉਣਾ, ਉਹ ਕਹਿੰਦੇ ਅਸੀਂ ਸੰਸਕਾਰ ਕਰਨਾ। ਆਪਸ ਮੈਂ ਲੜ ਕੇ ਚਾਦਰ ਪਾੜ ਦਿੱਤੀ, ਦੋ ਹਿੱਸੇ ਹੋ ਗਏ, ਸਰੀਰ ਜਿਹੜਾ ਅਲੋਪ ਹੋ ਗਿਆ। ਫਿਰ ਚਾਦਰ ਦੇ ਜਿੱਥੇ ਦੋ ਫਾੜ ਹੋਈ ਉੱਥੋਂ ਹੀ ਸਾਧ ਸੰਗਤ ਜੀ ਦੋ ਮੁਲਖ ਬਣ ਗਏ। ਆਪਾਂ ਸਾਰੇ ਦੇਖਦੇ ਹਾਂ, ਕਰਤਾਰਪੁਰ ਸਾਹਿਬ ਪਰਲੇ ਪਾਸੇ ਰਹਿ ਗਿਆ, ਬਾਕੀ ਪੰਜਾਬ ਇੱਧਰ ਆ ਗਿਆ। ਚਾਦਰ ਦੇ ਹੀ ਸੰਸਕਾਰ ਕਰ ਦਿੱਤੇ ਸਾਧ ਸੰਗਤ ਜੀ, ਮਹਾਰਾਜ ਕਰ ਨਹੀਂ ਸਕੇ, ਚਾਦਰ ਸੰਸਕਾਰ ਕਰ ਦਿੱਤੀ, ਦੂਜਿਆਂ ਨੇ ਦਫਨਾ ਦਿੱਤੇ, ਅਤੇ ਮਹਾਰਾਜ ਜੀ ਦੇ ਜਿਹੜੇ ਸੀ ਕਹਿ ਲਓ ਅਖੀਲ ਨਿਸ਼ਾਨੀ ਸੀ ਉੱਥੇ ਹੀ ਉਹਨਾਂ ਦਾ ਸੰਸਕਾਰ ਸਥਾਨ ਬਣਾ ਦਿੱਤਾ। ਰਾਵੀ ਚੜ੍ਹ ਕੇ ਆਈ ਸਮਾਂ ਰਾਤ ਨੂੰ, ਪਾਣੀ ਆਇਆ ਉਹਨੂੰ ਪਸੰਦ ਨਹੀਂ ਆਇਆ ਕੁਦਰਤ ਨੂੰ ਵੀ ਕਿ ਇੱਦਾਂ ਕੋਈ ਸਥਾਨ ਮਹਾਰਾਜ ਦਾ ਬਣਾਇਆ ਜਾਵੇ। ਪਾਣੀ ਚੜ੍ਹ ਕੇ ਆਇਆ, ਦੋਨੋਂ ਸਥਾਨ ਉੜ ਕੇ ਲੈ ਗਏ। ਅਤੇ ਪਰ ਅੱਜ ਸਿੰਬੋਲੀਕਲੀ ਉੱਥੇ ਬਣਾ ਦਿੱਤੇ ਗਏ ਨੇ, ਪਰ ਹਿਸਟੋਰੀਕਲੀ ਉੱਥੇ ਹੈ ਨਹੀਂ। ਅਤੇ ਐਸੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਸਾਡੇ ਵੱਡੇ ਭਾਗ, ਜਿਨ੍ਹਾਂ ਨੇ ਫਿਰ ਸਾਨੂੰ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਫਿਰ ਸਾਨੂੰ ਐਸੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਉਹਨਾਂ ਦੇ ਦਰਸ਼ਨ ਹੋਏ, ਉਹਨਾਂ ਨੂੰ ਸਾਨੂੰ ਗੁਰੂ ਕਹਿਣ ਦਾ ਮੌਕਾ ਮਿਲਿਆ। ਅਤੇ ਮਹਾਰਾਜ ਜੀ ਨੇ ਫਿਰ ਗੁਰਬਾਣੀ ਦੇ ਅੰਦਰ ਉਹਨਾਂ ਦਾ ਜ਼ਿਕਰ ਆਉਂਦਾ ਹੈ, ਸਵਈਏ ਮਹੱਲੇ ਦੂਜੇ ਕੇ, ਮਹਾਰਾਜ ਕਹਿੰਦੇ ਨੇ ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਇਹ ਸ਼ਬਦ ਆਪਾਂ ਹੁਣ ਸਾਰਿਆਂ ਨੇ ਗਾਇਨ ਕਰਨਾ, ਉਪਰੰਤ ਸਮਾਪਤੀ ਕਰਾਂਗੇ ਕਿ ਦਰਸ਼ਨ ਪਰਸੇ ਗੁਰੂ ਕਹਿ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਜਨਮ ਮਰਨ ਦੇ ਦੁੱਖ ਚਲੇ ਜਾਂਦੇ ਨੇ। ਇੱਕ ਇਤਿਹਾਸਿਕ ਜ਼ਿਕਰ ਆਉਂਦਾ ਕਿ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਨਿਕਲਦੇ ਸਨ ਨਾ, ਜਿਹੜੇ ਰੋਗੀ ਸੀ ਜਾਂ ਜਿਹਨਾਂ ਨੂੰ ਕੋਈ ਪ੍ਰੋਬਲਮ ਸੀ ਨਾ, ਉਹ ਮਹਾਰਾਜ ਜੀ ਦੇ ਰਾਹ ਦੇ ਵਿੱਚ ਬਹਿ ਜਾਂਦੇ ਸਨ ਕਿ ਮਹਾਰਾਜ ਜੀ ਆਉਣਗੇ, ਦਰਸ਼ਨ ਹੋਣਗੇ, ਸਾਡੇ ਰੋਗ ਕੱਟੇ ਜਾਣਗੇ, ਅਤੇ ਕੱਟੇ ਵੀ ਜਾਂਦੇ ਸਨ। ਇਹ ਭਾਵਨਾ ਲੈ ਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਕਰੇ ਕਿ ਮਹਾਰਾਜ ਸਾਡੇ ਜਿਹੜੇ ਨੇ ਸਰੀਰ ਦੇ ਰੋਗ, ਮਨ ਦੇ ਰੋਗ ਮਹਾਰਾਜ ਕੱਟ ਦਿਓ, ਅਤੇ ਯਕੀਨ ਜਾਣਿਓ ਸਤਿਗੁਰੂ ਜੀ ਕੱਟ ਵੀ ਦੇਣਗੇ। ਸੋ ਆਓ ਹੁਣ ਸਮਾਪਤੀ ਕਰੀਏ, ਸਤਿਗੁਰਾਂ ਦੀ ਉਸਤਤ ਕਰਦੇ ਹੋਇਆਂ ਭੱਟ ਸਾਹਿਬਾਨਾਂ ਨੇ ਜੋ ਸ਼ਬਦ ਉਚਾਰਨ ਕੀਤਾ ਹੈ ਉਹਦੇ ਆਪਾਂ ਗਾਇਨ ਕਰੀਏ, ਕਿਉਂਕਿ ਮੁੱਖ ਵਾਕ ਲੈਂਦੇ ਹੋਏ ਨਾ ਆਪਾਂ ਅਕਸਰ ਪੜ੍ਹਦੇ ਹਾਂ ਸ਼ਬਦ। ਸੋ ਕਹੋ ਟਲ ਗੁਰ ਸੇਵੀਐ। ਇੱਥੇ ਪਾਠ ਕਰਨ ਲੱਗੇ ਧਿਆਨ ਰੱਖਣਾ ਸੱਸੇ ਨੂੰ ਔਂਕੜ ਹੈ ਹੋੜਾ ਨਹੀਂ, ਇਹਨੂੰ ਸੋ ਕਹੋ ਨਹੀਂ ਕਹਿਣਾ, ਸੋ ਕਹੋ, ਸੋ ਮੁਕਤਾ ਹੈ, ਛੋਟੀ ਆਵਾਜ਼ ਆਏਗੀ। ਸੋ ਕਹੋ ਟਲ, ਟਲ ਭੱਟ ਸਾਹਿਬਾਨ ਦਾ ਨਾਮ ਆਇਆ। ਵਿਦਵਾਨਾਂ ਦੀ ਦੋ ਰਾਏ ਹੈ, ਕਿਸੇ ਨੇ 11 ਭੱਟ ਮੰਨੇ ਨੇ, ਅੱਜ ਕੱਲ੍ਹ ਜਿਹੜੇ ਮਾਡਰਨ ਪ੍ਰਚਾਰਕ ਨੇ ਉਹ 11 ਮੰਨਦੇ ਆ, ਸੰਪਰਦਾਇ 17 ਭੱਟ ਮੰਨਦੇ ਆ। ਸੋ ਟਲ ਭੱਟ ਸਾਹਿਬਾਨ ਹੋਏ ਨੇ, ਅੱਜ ਕੱਲ੍ਹ ਉਹਨਾਂ ਨੂੰ ਕੱਲ ਸਹਾਰ ਜਾਂ ਕੱਲ ਭੱਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਆਪੋ ਆਪਣੀ ਰਾਏ ਹੈ ਸਤਸੰਗ। ਸੋ ਉਹਨਾਂ ਦਾ ਬਚਨ ਆਉਂਦਾ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਅਹਿਨ ਸਹਿਜ ਸੁਭਾਏ, ਦਰਸਨ ਪਰਸੇ ਗੁਰੂ ਕਹਿ, ਜਨ ਮਰਨ ਦੁੱਖ ਜਾਏ। ਆਓ ਸਤਿਗੁਰਾਂ ਦਾ ਸ਼ਬਦ ਗਾਇਨ ਕਰੀਏ, ਉਪਰੰਤ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਅਤੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਨਹੀਂ ਧਿਆਏ, ਫਿਰ ਅੰਗਦ ਗੁਰਦੇ ਅਮਰਦਾਸ ਅਮਦਾਸਾ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਨਾਨਕ ਦਾ ਵਧਾਏ, ਸਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀ ਦੀ ਜੋਤ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਰ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਭਲਾ ਜੀ। ਪੰਜਾਂ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ, ਵੰਡ ਛਕਿਆ ਦੇਖ ਚਲਾਈ ਦੇਖ ਵਾਈ ਦੇਖ ਕੇ ਐਂਡਿਟ ਕੀਤਾ, ਤਿੰਨਾਂ ਪਿਆਰਿਆਂ ਸੱਚਿਆਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਸ ਜੀ ਭਲਾ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ, ਖੋਪੜੀਆਂ ਲਹਾਈਆਂ, ਚਰਖਿਆਂ ਦੇ ਚੜ੍ਹੇ, ਧਨਾਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੈਸਾ ਸਵਾਸਾਂ ਨਾਲ ਨਿਭਾਈ, ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭਲਾ ਜੀ। ਪੰਜਾਂ ਤਖਤਾਂ ਸਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਭਲਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਾਹਿਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਵਿਦ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜਗ੍ਹਾ ਜਗ੍ਹਾ ਟਾਲ ਤਮਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਜੀ ਮਤ ਪਤਾ ਰੱਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ, ਸ਼੍ਰੀ ਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਆ, ਹਿਨ ਮਾਣਿਆਂ ਦੇ ਮਾਨ, ਤਾਣਿਆਂ ਦੇ ਤਾਣ, ਨਿਉਟਿਆਂ ਦੇ ਸੱਚੇ ਪਿਤਾ ਵਾਹਿਗੁਰੂ, ਆਪ ਜੀ ਦੀ ਹਜ਼ੂਰੀ ਵਿੱਚ ਛੇ ਪੌੜੇ ਆਨੰਦ ਸਾਹਿਬ ਜੀ ਦੇ ਪਾਠ ਹੋਏ ਹਨ, ਭੋਜਕਾਂ ਦੀ ਖੇਵਾਂ ਬਖਸ਼ਣੀ, ਅੱਗੇ ਤੋਂ ਸ਼ਬਦ ਸਪਸ਼ਟ ਬਾਣੀ ਦਾ ਬਲ ਬਖਸ਼ਣਾ ਜੀ, ਆਪ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਵਿਚਾਰਾਂ ਹੋਈਆਂ ਹਨ, ਭੋਜਕਾਂ ਦੀ ਖੇਵਾਂ ਬਖਸ਼ਣੀ, ਹੁਕਮਨਾਮਾ ਬਖਸ਼ ਕੇ ਨਿਹਾਲ ਕਰਨਾ ਜੀ, ਅੱਖਰ ਵਾਧਾ ਘਾਟਾ ਭੋਜਕ ਮਾਫ਼ ਕਰਨੀ, ਸਰਬੱਤ ਕਾਜ ਰਾਸ ਕਰਨੇ, ਸਹੀ ਪਿਆਰੇ ਮੈਂ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਖ ਹੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਅ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ।

ਸਾਧ ਪਇਆ ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਉਦਮ ਕਰਤ ਆਨਦ ਪਇਆ ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ, ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ। ਰਹਾਉ ਜੀ ਜੰਤ ਸਭ ਸੁਖ ਬਸੇ, ਸਭ ਕੈ ਮਨ ਲੋਚ, ਪਰਪਕਾਰ ਨਿਤ ਚਿਤਵ ਤੇ ਨਾਹੀ ਕਛ ਪੋਚ। ਧਨ ਸੋ ਥਾਨ ਬਸੰਤ ਧਨ, ਜਹ ਜਪੀਐ ਨਾਮ, ਕਥਾ ਕੀਰਤਨ ਹਰ ਅਤਕਨਾ ਸੁਖ ਸਹਿਜ ਬਿਸਰਾਮ। ਮਨ ਤੇ ਕਦੇ ਨਾ ਵਿਸਰੈ ਅਨਥ ਕੋ ਅਨਾਥ ਕੋ ਨਾਥ, ਨਾਨਕ ਪ੍ਰਭ ਸਰਨਾਗਤੀ ਜਾਕੈ ਸਭ ਕਿਛ ਹਾਥ। ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ, ਨਾਨਕ ਪ੍ਰਭ ਸਰਨਾਗਤੀ ਜਾਕੈ ਸਭ ਕਿਛ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤੋਂ ਤਾਕਤਾਂ ਉੱਪਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਨ ਦੀ ਸੇਵਾ ਹੋਈ। ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ। ਆਪ ਜੀ ਨੇ ਕਿਰਪਾ ਕਰਨੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਅੰਦਰ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ। ਅਗਾਂਹ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਵਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਸੁਖਾਸਨ ਤਿਆਰ ਹਨ, ਕਿਰਪਾ ਕਰੋ ਨਿੱਜ ਸਥਾਨਾਂ ਵਿਖੇ ਚੱਲ ਕਰਕੇ ਵਿਸ਼ਰਾਮ ਕਰਨੇ, ਸੰਗਤਾਂ ਨੂੰ ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਕਿਰਪਾ ਕਰੋ ਜੀ, ਨਿੱਜ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ।

ਹਰ ਹਰਿ ਆਪਣੀ ਦਇਆ ਕਰ, ਹਰ ਬੋਲੀ ਬੈਣੀ ਹਰ ਨਾਮ ਧਿਆਈ, ਹਰ ਉਚਰਾ ਹਰ ਲਾਹਾ ਲੈਣੀ, ਜੋ ਜਪਦੇ ਹਰ ਹਰ ਦਿਨ ਸਰਾਤਨ ਹੋ ਕੁਰਬੈਣੀ ਜਿੰਨਾ

ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਹਿਬ ਹੂਰ ਪ੍ਰਸਾਦ ਜਪ ਆਦਿ ਸਚ ਜੁਗਾਲ ਸਚ ਹੈ ਭੀ ਸਚ ਨਾਨਕ ਸੀ ਭੀ ਸਚ ਸੁਚਾ ਸੁਰ ਨਾਈ ਜੇ ਸੁ

ਸਿਖਾਈ ਹੁਕਮੀ ਉੱਤਮ ਨੀਚਾ ਹੁਕਮੀ ਉੱਤਮ ਨੀਚਾ ਹੁਕਮ ਲੇਖਾ ਦੁੱਖ ਸੁੱਖ ਪਾਈਆ ਇਕਰਾ ਹੁਕਮੀ ਬਖਸ਼ੀ ਸਾ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕਾ ਹੁਕਮ ਜੇ ਬੁਝੈ ਤਾਂ ਮੈਂ ਕਹਿ ਨਾ ਕੋਏ

ਪਾਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ

ਜੇਤ ਸੁਭਾਵਾ ਮਿਨ ਬਾਣੀ ਕੇ ਨਾਇ ਕਰੀ ਜੇ ਤੀਸਰਠ ਪਾਈ ਵੇਕਾ ਮਿਹਨਾ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਵਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈਨ ਸੁਣ ਜਾਈ ਜੇ ਵਿਚਾਰੇ ਆਰ ਜਾ ਹੋ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾਲ ਜਲੈ ਸਭ ਕੁਏ ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸਾ ਨਜ਼ਰ ਨ ਆਵੀ ਤਾਂ ਵਾਧਨ ਪੁੱਛਿਆ ਕੇ ਕੀਟਾਂ ਇੰਦਰ ਕੀਟ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੀ ਹੱਕ ਵੇ ਨ ਸੁਝਾਈ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਸ਼ਨ ਸੁਕਾਕਾਰ।

ਲਿਖਿਆ ਨਾ ਜਾਏ ਵੱਡਾ ਦਾਤਾ ਦਿਲਾਂ ਤੋਂ ਮਾਏ ਕੀਤੇ ਮੰਗਾ ਜੂਦਾ ਪਾਰ ਕੀਤਿਆਂ ਗੰਦਰਹੀ ਵਿਚਾਰ ਕੀਤੇ ਹਾ ਗੁੱਡਾ ਵਿਕਾਰ ਕੀਤੇ ਲੈ ਲੈ।

ਸਾਰੇ ਗਾਵਹਿ ਚੇਤ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵਹਿ ਸਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵਤਿਆਂ ਨਰ ਨਾਲੇ ਗਾਵਹਿ ਸਿੱਧ ਸਮਾਧੀ ਇੰਦਰ ਕਾਮਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਾ ਪੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨ ਮੋਹਨਾ ਸੁਰਗਾ ਮਰਸ਼ ਪਾਇਆਲੇ ਕਾਮਨ ਰਤਨੇ ਉਪਾਏ ਤੇਰੇ ਅਠਸੜ ਤੀਰਥ ਨਾਲੇ।

ਇੱਕ ਆ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਣ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਵਾ ਤਿਸ ਭਾਵਾ ਤਿਸ

ਸੂੜ ਕੀਤੇ ਕਿਤੇ ਮੁੰਡਾ ਦੇ ਕਿਤੇ ਸਰਬਦਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨ ਮੁੰਨ ਕਿਤੇ ਕਿਤੇ ਰਮ ਸਮੁੰਦ ਕੇਤੀਆਂ ਖਾਣੀ।

ਪਾਲੇ। ਨਮਸਤਸਤ ਦੇਵੈ ਨਮਸਤੰ ਅਭੀਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਵਗੌਣੇ ਨਮੋ ਸਰਵਭੌਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਬਰਣੇ ਨਮਸਤੰਗਾ ਬਰਣੇ ਨਮਸਤੰ ਜਰਾਰੰਗ ਨਮਸਤੰ ਗਿਰਤਾਰੰਗ ਨਮੋ ਸਰਵਤੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖ ਨਮੋ ਸਰਵਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੁਗ ਜੁਗੇ ਨਮੋ ਭੁਗ ਭੁਗੇ ਨਮੋ

ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੀ, ਚਤਰ ਚੱਕਰ ਜਾਨੀ, ਚਤਰ ਚੱਕਰ ਵਰਤੀ, ਚਤਰ ਚੱਕਰ ਵਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛਾਂਦਾ, ਨਾ ਸਤਰਾ ਨਾ ਮਿੱਤਰਾ, ਨਾ ਭਰਮੰ ਨਾ ਪਿੱਤਰਾ, ਨਾ ਕਰਮੰ ਨਾ ਕਾਏ, ਆ ਜਨਮੰ ਆ ਜਾਏ।

ਕਾਰਣ ਕੁਰਿੰਦਾ ਕਰੋ ਜੀ ਦੇ ਹੰਧਿਆ ਕਰਾਜ ਕਰਹੀ ਮਹਾ ਕੇ ਕਰਮੰ ਕਰੀ ਮਹਾ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬੱਤਰ ਮਾਨਿਆ ਕੇ ਸਰਬੱਤਰ ਦਾਨਿਆ ਕੇ ਸਰਬੱਤਰ ਗਾਉਣੇ ਕੇ ਸਰਬੱਤਰ ਭਾਉਣੇ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸਾਜਾ ਕੇ ਸਰਬੱਤਰ ਦੀਨਾ ਕੇ ਸਰਬੱਤਰ ਲੀਨਾ ਕੇ ਸਰਬੱਤਰ ਜਾਹੋ ਕੇ ਸਰਬੱਤਰ ਪਾਹੋ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਕੇ ਸਰਬੱਤਰ ਕਾਲਾ ਕੇ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ

ਸਰਬੱਤਰ ਭੇਖੀ, ਕੇ ਸਰਬੱਤਰ ਭੇਖੀ, ਕੇ ਸਰਬੱਤਰ ਕਾਜਾ, ਕੇ ਸਰਬੱਤਰ ਰਾਜਾ, ਕੇ ਸਰਬੱਤਰ ਸੁਖਾ, ਕੇ ਸਰਬੱਤਰ ਭੁੱਖਾ, ਕੇ ਸਰਬੱਤਰ ਤਰਾਣ, ਕੇ ਸਰਬੱਤਰ ਪ੍ਰਾਣ, ਕੇ ਸਰਬੱਤਰ ਦੇਸਾ, ਕੇ ਸਰਬੱਤਰ ਪੇਸ਼ਾ, ਕੇ ਸਰਬੱਤਰ ਮਾਨਿਆ, ਸਰਦਾਵੰ ਵਰਧਾਨਿਆ, ਕੇ ਸਰਬੱਤਰ ਜਾਪਿਆ, ਕੇ ਸਰਬੱਤਰ ਥਾਪਿਆ, ਕੇ ਸਰਬੱਤਰ ਭੰਨ, ਕੇ ਸਰਬੱਤਰ ਮਨ, ਕੇ ਸਰਬੱਤਰ ਇੰਦਰ, ਕੇ ਸਰਬੱਤਰ ਚੰਦਰ, ਕੇ ਸਰਬੰ ਕਲਿਮ, ਕੇ ਪਰਮੰ ਵਾਹੀਮ, ਕੇ ਆਕਲ ਅਲਾਮ, ਕੇ ਸਾਹਿਬ ਕਲਾਮ,

ਚਰ ਪਰਿਛੰਦ ਵਾ ਪ੍ਰਸਾਦ ਸਰਬੰ ਹੰਤਾ ਸਰਬੰ ਹੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮ ਸਰਬੰ ਧਰਮੰ।

ਅਮੀਸਰ ਸਲਾਮੈ ਸਮਸਤਰਾ ਕਰਾਮ ਹੈ ਕਿ ਸਾਹਿਬ ਦਮਾਕ ਹੈ ਕਿ ਸੰਜਰਾ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇ ਹਿੰਦ ਹੈ ਕਿ ਰਾਜ ਕਰੇ ਹਿੰਦ

ਸੋ ਸੰਜਮ ਨੀਮਾ ਨੇਕ ਵਸੀਖਾ ਬੀਤ ਪੁਰਾਨ ਗੁਰਦੇਵ ਗੁਰਾਨ ਜਮੀਨ ਜਮਾਨ ਸੁਬਾਨ ਕਬੀਖਾ ਪੌਣ ਹਾਰ ਜਤੀਜਾ ਤਾ ਸਭਾ ਸੁਚਾਰ ਹਜ਼ਾਰ ਕਲੇਖਾ ਸ਼੍ਰੀ ਭਗਵਾਨ ਭਜੇ ਮਨ ਪਦੇ ਕਰਤੀ ਮਨ ਏਕ ਨ ਲੇਖਾ ਸੋਧ ਸੇ ਪਾਹਦੁਨੰਦ ਵਾਸੁ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮਹਿ

ਬਰੰਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਜੀ ਪਤਾ ਅੰਤ ਵਸੇ ਜਾਂ ਬਾਪ ਬਰੰਗੇ ਜੀ ਨਰ ਸ਼੍ਰੀ ਪਤ ਕੇ ਪ੍ਰਸ ਹੈ ਭਗਤੀ ਨਰ ਫਿਰ ਨਾਂਦੀ ਤਰੰਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕਾ ਬੈਠ ਰਹੇ ਹੋ ਭਗਤਿਆਂ ਲਗਾਇਓ ਨਾਥ ਫਿਰੇ ਲੀਏ ਸਾ ਸਮੁੰਦਰਨ

ਬਾਰਾ ਸੇਵਕ ਸਿੱਖ ਸਭਾ ਕਰਤਾਰਾ ਮੂਰਛਾ ਨਿ ਕਰਦਾ ਕਰੀਆ ਸਭਾ ਰਣ ਕਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ।

ਪਾਸਾ ਜਗਤ ਬਣਾਇਓ, ਦੇਵ ਦੈਂ ਜਚਨੇ ਵਜਾਇਓ, ਆਦਿ ਅੰਦੀ ਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸ਼ਕਾਰ ਤਿਸੀ ਕੋ ਹਮਾਰੀ, ਸਕਲਾ ਪ੍ਰਜਾ ਜਨ ਆਪ ਸਵਾਰੀ, ਸਿਵਕਨ ਗੁਰੂ ਸਭ

ਕਰਤਾ ਦੁਸ਼ਟ ਦੁਖੀਨ ਕੁਸ਼ਾ ਕਰਤਾ ਸ਼੍ਰੀ ਆ ਤੁਜਾ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵਾ ਸੋਈ ਦੁਖ ਨੰਦ ਸਾਹਿਬੇ ਆਬਦ ਕੋਈ ਅੜੇਲਾ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ

ਕੀਤਾ ਅੰਤ ਪਛੋਂ ਤਾਈਆ ਸਤਿਗੁਰੂ ਕਾ ਉਪਦੇਸ ਸੁਣ ਤੇਰੇ ਨਾਲੇ ਕਹਿ ਨਾਨੂ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ।

ਜੀਆ ਅਮਰ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੇਸ ਪੰਚਾ ਨਾਹੀ ਮਨਸਾ ਸਾਸ ਮਾਣੀ ਜਨਮ ਰਾਂਜਨ ਕੱਟਿਆ ਭਲੇ ਸੇ ਬਣ ਜਾਰੇ।

ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ, ਹਾਰ ਹਾਰ ਦਿਸ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ, ਚੇਤਾ ਜੰਕਾ ਹਰਲਾ ਮਾਇਆ ਬੂੰਦਨ ਬੈਰ ਬਾਣੀ, ਕਹਿ ਨਾਨਕ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ, ਗੁਰ ਕਾ

ਜਾਂ ਹਾਰ ਵਸੇ ਮਨ ਆਏ ਏ ਸਰੀਰਾ ਮੇਰੇ ਆਹ ਤੂੰ ਆਜੋਤ ਰੱਖੀ ਤਾਂ ਤੂੰ ਨਿਗਮੈ ਆਇਆ ਆਜੋਤ ਰੱਖੀ ਤੁਰ ਵਿਚਾ ਤਾਂ ਤੂੰ ਨਿਗਮੈ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਿਨ ਦੁਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੂਆ ਚਲ ਨਦਰੀ ਆਇਆ ਕਹਿ ਨਾਨੂ ਸ੍ਰਿਸ਼ਟ ਕਾ ਮੂੰਦ ਰਚਿਆ ਜੋ ਤੈਰਾਕੀ ਤਾਂ ਤੂੰ ਨਿਗਮੈ ਆਇਆ ਮਨ ਚਾਉ ਪਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਕਾਉ ਮੰਗਾ ਨੇ ਸਖੀਐ ਸੋਗ ਦੂ ਨਾ ਵਿਆਪਾਏ ਗੁਰਚਰਨ ਲਾਗੇ।

ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀ ਰਾਜਾ ਤੁਮ ਨਿਗਮੈ ਆਇਆ। ਜਿਨ ਹਰਦੇ ਰਾਜਨ ਚਿਆ ਸੁਭਰ ਮਨ ਨਾਮ ਵਸਾਇਆ। ਗੁਰ ਪ੍ਰਸਾਦੀ ਹਨੁਮਾਨ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ। ਆਪ ਜੀ ਬਹੁਤ ਸੂਝਵਾਨ ਹੋ, ਥੋੜ੍ਹੀਆਂ ਜਿਹੀਆਂ ਲਾਈਨਾਂ ਦੇ ਵਿੱਚ ਆਪਾਂ ਇਹ ਸਮਝਾਂਗੇ ਕਿ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਆਪਾਂ ਨੂੰ ਪ੍ਰੈਕਟੀਕਲੀ ਕੀ ਸਮਝਾਇਆ ਹੈ। ਜਦੋਂ ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਕੋਲ ਆਏ, ਉਸ ਤੋਂ ਪਹਿਲਾਂ ਉਹ ਦੁਰਗਾ ਦੀ ਪੂਜਾ ਕਰਦੇ ਸਨ ਅਤੇ ਜਵਾਲਾਮੁਖੀ ਦੀ ਯਾਤਰਾ ਕਰਦੇ ਸਨ। ਜਦੋਂ ਉਹਨਾਂ ਪਹਿਲੀ ਵਾਰ ਆਸਾ ਦੀ ਵਾਰ ਸੁਣੀ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਜੋਤ ਜਗੀ ਕਿ ਮੈਂ ਇਹ ਸੱਚੇ ਗੁਰੂ ਨੂੰ ਮਿਲਣਾ ਹੈ। ਉੱਥੇ ਹੁਣ ਜਦੋਂ ਉਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਤਾਂ ਉਹ ਬਸ ਉੱਥੇ ਹੀ ਰਹੇ ਕਰਤਾਰਪੁਰ ਸਾਹਿਬ। ਇੱਥੇ ਉਹਨਾਂ ਨੇ ਜਿਸ ਤਰ੍ਹਾਂ ਵੀ ਸੇਵਾ ਕੀਤੀ, ਜਿਸ ਤਰ੍ਹਾਂ ਉਹਨਾਂ ਨੇ ਆਪਣੀ ਲਗਨ ਨੂੰ ਸੱਚੇ ਪਾਤਸ਼ਾਹ ਵੱਲ ਮੋੜਿਆ, ਉਹ ਆਪਾਂ ਸਿੱਖਣਾ ਹੈ। ਕਿਵੇਂ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਹਨ, ਅਸੀਂ ਕਿਵੇਂ ਪੁਰਾਣੀਆਂ ਰੀਤਾਂ ਨੂੰ ਛੱਡ ਨਹੀਂ ਰਹੇ, ਸਿਰਫ ਗੁਰੂ ਦੀ ਗੱਲ ਕਿਉਂ ਨਹੀਂ ਮੰਨ ਰਹੇ। ਜੋ ਗੁਰ ਕਹੇ ਉਹ ਸਾਡੇ ਮਨ ਦੇ ਵਿੱਚ ਕਿਉਂ ਨਹੀਂ ਟਿਕ ਰਿਹਾ। ਸਤਿਗੁਰੂ ਕਿਰਪਾ ਕਰੇ, ਆਓ ਆਪਾਂ ਇਹ ਬੇਨਤੀਆਂ ਕਰੀਏ ਕਿ ਸਤਿਗੁਰੂ ਸਾਨੂੰ ਉਹ ਯੁਕਤੀ ਦੱਸ ਜਿਸ ਕਰਕੇ ਅਸੀਂ ਗੁਰੂ ਦੇ ਨਾਲ ਮਿਲ ਕੇ ਅਤੇ ਅਸੀਂ ਗੁਰੂ ਵਰਗੇ ਬਣ ਜਾਈਏ, ਤਾਂ ਕਿ ਅਸੀਂ ਸਾਡੇ ਅੰਦਰ ਉਹ ਸੱਚੀ ਸਿੱਖਿਆ ਸਾਡੇ ਦਿਲਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਉਹ ਚੱਲੇ ਅਤੇ ਫਿਰ ਅਸੀਂ ਇੱਕ ਪਰਮਾਤਮਾ ਨਾਲ ਇੱਕਮਿੱਕ ਹੋ ਸਕੀਏ। ਆਓ ਆਪਾਂ ਰਲ ਮਿਲ ਕੇ ਇਹ ਬੇਨਤੀ ਕਰਦੇ ਹਾਂ।

0: ਅਸੀਂ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬੈਠੇ ਹਾਂ। ਗੁਰੂ ਸਾਹਿਬ ਤਾਂ ਬਹੁਤ ਦੂਰ ਸਨ, ਭਾਈ ਲਹਿਣਾ ਜੀ ਤਾਂ ਬਹੁਤ ਦੂਰ ਸਨ, ਅਤੇ ਜਦੋਂ ਉਹਨਾਂ ਦੇ ਅੰਦਰ ਇਹ ਖਿਆਲ ਆਇਆ ਕਿ ਮੈਂ ਸੱਚੇ ਗੁਰੂ ਨੂੰ ਮਿਲਣਾ ਹੈ, ਜਦੋਂ ਉਹਨਾਂ ਦੇ ਮਨ ਨੂੰ ਤ੍ਰਿਪਤੀ ਨਹੀਂ ਸੀ ਹੋ ਰਹੀ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਆਸਾ ਦੀ ਵਾਰ ਦੇ ਬੋਲ ਬਚਨ ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਪਏ ਤਾਂ ਉਹਨਾਂ ਨੇ ਇੱਕਦਮ ਮੋੜ ਕੱਟਿਆ ਅਤੇ ਉਹਨਾਂ ਨੇ ਸਾਰੀਆਂ ਜਿਹੜੀਆਂ ਰੀਤਾਂ ਉਹਨਾਂ ਦੇ ਕੰਮ ਨਹੀਂ ਸੀ ਆ ਰਹੀਆਂ ਉਹਨਾਂ ਨੇ ਛੱਡ ਦਿੱਤੀਆਂ। ਸਤਿਗੁਰੂ ਮਿਹਰ ਕਰੇ ਅਸੀਂ ਵੀ ਉਹ ਰੀਤਾਂ ਛੱਡ ਦੇਈਏ, ਕੋਈ ਵੀਰਵਾਰ ਨਹੀਂ ਮਾੜਾ, ਕੋਈ ਦਿਨ ਨਹੀਂ ਮਾੜਾ, ਕੋਈ ਸਭ ਕੁਛ ਪਰਮਾਤਮਾ ਦੀ ਖੇਡ ਦੇ ਵਿੱਚ ਹੋ ਰਿਹਾ ਹੈ।
1: ਵਾਹਿਗੁਰੂ,
0: ਅਸੀਂ ਪ੍ਰੈਕਟੀਕਲ ਜੀਵਨ ਜਿਉਣਾ ਹੈ, ਜਿਵੇਂ ਭਾਈ ਲਹਿਣਾ ਜੀ ਨੇ ਪ੍ਰੈਕਟੀਕਲ ਜੀਵਨ ਜਿਉਂਇਆ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਰਹਿ ਕੇ ਅਤੇ ਗੁਰੂ ਵਰਗੇ ਬਣ ਗਏ ਅਤੇ ਆਪ ਉਹਨਾਂ ਨੂੰ ਗੁਰਗੱਦੀ ਦੀ ਉਪਾਧੀ ਮਿਲੀ। ਸਤਿਗੁਰੂ ਮਿਹਰ ਕਰੇ ਸਾਡੇ ਮਨੋ ਬਲ ਹੋਰ ਵਧੀਆ ਹੋਣ ਤਾਂ ਕਿ ਅਸੀਂ ਆਪਣੇ ਆਪ ਨੂੰ ਸਮਝਾ ਸਕੀਏ ਕਿ ਅਸੀਂ ਸਾਡੇ ਜੋ ਸਾਹਮਣੇ ਗੁਰੂ ਸਾਹਿਬ ਹਨ ਅਸੀਂ ਉਹਨਾਂ ਦੀ ਗੱਲ ਮੰਨਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ

ਸਦਤੀ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੂਟਾਨ ਕੂੜ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੂੰ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਵਾਹਿਗੁਰੂ ਸਿਮਰਨ ਜਾਪ ਹੋਏ ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਕੀਤੇ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰਫਲ ਬੇਟਾ ਮਾਂਦਰ ਪਰਮਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਰਹਿਮਤਾਂ ਬਖਸ਼ਾਂ ਭਰੇ ਹੱਥ ਰੱਖਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

চকু চবর সতুরু তখত দি মালক ধন সতগুরু সাহিব শ্রী গুরু গ্রন্থ সাহিব জী তে মুকদ্দস হজুরী দে অন্দর অমৃত বেলে দে সময় বিচ হাজরিয়া ভর কে গুরু কিয়া শীসাঁ আসা জি দিবার দে কীর্তন গুরবাণী দে রস ভিন্নে কীর্তন দে দ্বারা আপ সর্বা সঙ্গত নে প্রাপ্ত কীতিয়া দে ਉਸ ਤੋਂ ਪਰੰਤੂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਦੀ ਰਹਿਮਤ ਦੇ ਪਾਤਰ ਬਣਦਿਆਂ ਹੋਇਆ ਜੋ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਮੁੱਖ ਵਾਕ ਹੈ ਆਪ ਜੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਪਾਵਨ ਬਚਨ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਸਤਿਗੁਰਾਂ ਦੀ ਉਚਾਰੀ ਹੋਈ ਬਾਣੀ ਦੇ ਵਿੱਚੋਂ ਪ੍ਰਾਪਤ ਕੀਤੇ ਨੇ ਉਹ ਕੁਝ ਸਮਾਂ ਇਹਨਾਂ ਪਾਵਨ ਬਚਨਾਂ ਦੀ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਵਿਚਾਰਨ ਦਾ ਯਤਨ ਕਰੀਏ ਇਹਨਾਂ ਪਾਵਨ ਬਚਨਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਬਖਸ਼ਿੰਦ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਰਹਿਮਤਾਂ ਭਰੀ ਚੜ੍ਹਦੀ ਕਲਾ ਦਾ ਪ੍ਰਤੀਕ ਗੁਰਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਮੁੱਖ ਵਾਕ ਦੇ ਜੋ ਬਚਨ ਨੇ ਉਪਦੇਸ਼ ਹੈ ਇਸ ਸੋਰਠ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰੀ ਹੋਈ ਬਾਣੀ ਵਾਰਾਂ ਦੇ ਰੂਪ ਦੇ ਵਿੱਚ ਦਰਜ ਹੈ ਅਤੇ ਇਸ ਦੇ ਨਾਲ ਦੋ ਸਲੋਕ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰੇ ਹੋਏ ਨੇ। ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਰੰਭਕ ਪੰਕਤੀਆਂ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਸਤਿਗੁਰਾਂ ਦੀ ਸੇਵਾ ਦੇ ਦੁਆਰਾ ਇਸ ਸੰਸਾਰ ਦੇ ਅੰਦਰ ਸਾਨੂੰ ਵਡਮੁੱਲੀਆਂ ਦਾਤਾਂ ਮਿਲਦੀਆਂ ਨੇ, ਕਿਉਂਕਿ ਸਤਿਗੁਰੂ ਦੀ ਸੇਵਾ ਵੀ ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ ਅਤੇ ਸਤਿਗੁਰੂ ਦੀ ਸੇਵਾ ਦੇ ਵਿੱਚੋਂ ਹੀ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਬਣਦੀ ਹੈ। ਇਸ ਕਰਕੇ ਜਦੋਂ ਅਸੀਂ ਸੇਵਾ ਦੀ ਮਹਾਨਤਾ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਸਮਝਾਉਂਦੇ ਨੇ ਵਿਣ ਸੇਵਾ ਤੋਂ ਜਨਮ ਸਾਡਾ ਜਿਹੜਾ ਹੈ ਉਹ ਇਸ ਸੰਸਾਰ ਦੇ ਵਿੱਚ ਤਰਕਾਰ ਹੈ। ਇਸ ਕਰਕੇ ਸਾਨੂੰ ਸਮਝਾਇਆ ਗਿਆ ਹੈ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ, ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਸੇਵਾ ਅਤੇ ਸਿਮਰਨ ਦੋ ਜੇ ਕਹਿ ਲਈਏ ਕਿ ਪਰਮਾਤਮਾ ਅਤੇ ਗੁਰੂ ਦੇ ਘਰ ਦੇ ਵਿੱਚ ਜਾਣ ਵਾਸਤੇ ਸਾਡੇ ਪੰਖ ਨੇ, ਜਿਵੇਂ ਪੰਛੀ ਦੇ ਦੋਨੋਂ ਹੀ ਪਾਸਿਆਂ ਦੇ ਪੰਖ ਮਜ਼ਬੂਤ ਹੋਵਨ ਅਤੇ ਉਹ ਓਡੀ ਹੀ ਉੱਚੀ ਉਡਾਰੀ ਭਰਦਾ ਹੈ। ਹੁਣ ਜਦੋਂ ਪਰਮਾਤਮਾ ਦੇ ਦਰ ਦੀ ਗੱਲ ਚੱਲਦੀ ਹੈ ਤੇ ਗੁਰਦੇਵ ਜੀ ਸਮਝਾਉਂਦੇ ਪਰਮਾਤਮਾ ਦਾ ਦਰ ਬਹੁਤ ਉੱਚਾ ਹੈ, ਅਤ ਉੱਚਾ ਤਾਕਾ ਦਰਬਾਰਾ, ਤੇ ਜਿੰਨੀ ਉਚਾਈ ਦੇ ਉੱਪਰ ਜਾਣਾ ਹੋਵੇ ਪੰਛੀ ਨੂੰ ਓਨੇ ਹੀ ਖੰਭਾਂ ਦੀ ਪਰਵਾਜ ਤਾਕਤ ਜਿਹੜੀ ਜ਼ਿਆਦਾ ਲੱਗਦੀ, ਉਹ ਮਜ਼ਬੂਤ ਹੋਵਣ ਤੇ ਉਹਦੀ ਉਡਾਰੀ ਜਿਹੜੀ ਉਹ ਉੱਚੀ ਹੋ ਜਾਂਦੀ ਹੈ। ਇਸ ਕਰਕੇ ਅਤ ਉੱਚਾ ਤਾਕਾ ਦਰਬਾਰਾ ਤੱਕ ਸਾਂਝ ਬਣਾਉਣ ਦੇ ਵਾਸਤੇ ਸੇਵਾ ਅਤੇ ਸਿਮਰਨ ਇਹ ਦੋ ਦਾਤਾਂ ਦੇ ਨਾਲ ਜੋੜਿਆ ਹੀ ਸਨ ਅਤੇ ਸਤਿਗੁਰੂ ਜੀ ਨੇ ਇਸੇ ਕਰਕੇ ਜੋ ਅੱਜ ਸਮਝਾਇਆ ਹੈ ਉਹਨੂੰ ਆਪਾਂ ਜੀਵਨ ਦੇ ਵਿੱਚ ਵਿਚਾਰਾਂਗੇ ਅਤੇ ਸਾਡੇ ਜੀਵਨ ਦੇ ਵਿੱਚ ਇਹ ਮਾਰਗ ਜਿਹੜਾ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ, ਇਹ ਫਿਰ ਕਿਤੇ ਪੁੱਛਣ ਦੀ ਲੋੜ ਨਹੀਂ ਪਵੇਗੀ ਕਿ ਉਸ ਪਿਆਰੇ ਦੇ ਦੇਸ਼ ਵਿੱਚ ਜਾਣਾ ਹੀ ਅਤੇ ਕਿਵੇਂ ਜਾਣਾ ਹੈ। ਸਾਨੂੰ ਸਤਿਗੁਰੂ ਜੀ ਅੱਜ ਦੇ ਸ਼ਬਦ ਦੁਆਰਾ ਸਮਝਾ ਰਹੇ ਨੇ, ਉਹ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਬਚਨ ਨੇ ਸਲੋਕ ਮਹੱਲਾ ਤੀਜਾ,
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਮੁਬਾਰਕ ਸਲੋਕ ਦੇ ਰੂਪ ਅੰਦਰ ਬਚਨ ਨੇ। ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨਾ ਲੱਗੈ ਆਏ। ਹੁਣ ਸੰਸਾਰ ਦੇ ਅੰਦਰ ਮਨੁੱਖ ਦੀ ਜਿਹੜੀ ਪ੍ਰਬਲ ਇੱਛਾ ਹੁੰਦੀ ਹੈ ਉਹ ਇਹੀ ਹੈ ਕਿ ਦੁਨੀਆਂ ਦੇ ਵਿੱਚ ਸੁੱਖ ਮੇਰੀ ਝੋਲੀ ਦੇ ਵਿੱਚ ਪੈ ਜਾਣ ਅਤੇ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ। ਚਾਹੇ ਦੁਨਿਆਵੀ ਕਾਰਜ ਹੈ ਚਾਹੇ ਧਰਮ ਦਾ ਕਾਰਜ ਹੈ, ਹਰੇਕ ਯਤਨ ਜਿਹੜਾ ਸਾਡਾ ਹੈ ਉਹ ਸੁੱਖ ਦੇ ਵਾਸਤੇ। ਗੁਰੂ ਤੇਗ ਬਹਾਦਰ ਪਿਤਾ ਜੀ ਦੇ ਬਚਨ ਪੜ੍ਹਦੇ ਹਾਂ, ਉਹ ਵੀ ਪਾਵਨ ਸਲੋਕਾਂ ਅੰਦਰ ਸਮਝਾਉਂਦੇ ਨੇ, ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਚਾਹੇ ਅਸੀਂ ਦੁਨਿਆਵੀ ਕਾਰਜ, ਚਾਹੇ ਧਰਮ ਦਾ ਕਾਰਜ ਹੈ, ਚਾਹੇ ਸਾਡੀ ਕੋਈ ਕਿਰਤ ਹੈ, ਵਿਵਹਾਰ ਹੈ, ਕੋਈ ਵੀ ਕਿਰਦਾਰ ਹੈ, ਅਸੀਂ ਹਮੇਸ਼ਾ ਹੀ ਸੁੱਖ ਦੇ ਵਾਸਤੇ ਕਰਦੇ। ਬੱਚੇ ਪੜ੍ਹਾਈ ਸੁੱਖ ਵਾਸਤੇ ਕਰਦੇ, ਅਸੀਂ ਕਾਰੋਬਾਰ ਸੁੱਖ ਵਾਸਤੇ ਕਰਦੇ, ਘਰ ਬਾਰ ਅਸੀਂ ਸੁੱਖ ਵਾਸਤੇ ਬਣਾਉਂਦੇ ਹਾਂ। ਇਸੇ ਤਰ੍ਹਾਂ ਹੀ ਧਰਮ ਦੇ ਮਾਰਗ ਦੇ ਉੱਪਰ ਵੀ ਚੱਲਦੇ ਹਾਂ, ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ। ਅਤੇ ਜਦੋਂ ਅਸੀਂ ਇਸ ਧਰਤੀ ਆਉਂਦੇ ਹਾਂ ਤਾਂ ਇੱਥੇ ਵੀ ਸਾਡੀ ਅਰਦਾਸ ਜਿਹੜੀ ਸੁੱਖਾਂ ਦੇ ਵਾਸਤੇ ਹੀ ਹੁੰਦੀ ਹੈ, ਦੁੱਖਾਂ ਦੀ ਨਿਵਿਰਤੀ ਦੇ ਵਾਸਤੇ ਹੁੰਦੀ ਹੈ। ਅਤੇ ਗੁਰਦੇਵ ਜੀ ਫਿਰ ਸਮਝਾਉਂਦੇ, ਜਿਹੜੇ ਸੁੱਖ ਦੁਨੀਆਂ ਦੇ ਵਿੱਚ ਮਿਲਦੇ ਨੇ ਉਹ ਤਾਂ ਦੁੱਖ ਸੁੱਖ ਜਿਹੜੇ ਉਹ ਬਦਲਦੇ ਰਹਿੰਦੇ ਨੇ, ਪਰ ਜਿਹੜਾ ਗੁਰੂ ਦੀ ਸੇਵਾ ਦੇ ਵਿੱਚੋਂ ਸੁੱਖ ਮਿਲ ਜਾਵੇ ਫਿਰ ਦੁੱਖ ਕਦੀ ਮਹਿਸੂਸ ਨਹੀਂ ਹੁੰਦਾ। ਜੇ ਦੁਨੀਆਂ ਦਾ ਬਣਾਇਆ ਹੋਇਆ ਦੁੱਖ ਆ ਵੀ ਜਾਵੇ ਪਰ ਉਸ ਗੁਰੂ ਦੀ ਸੇਵਾ ਵਾਲੇ ਨੂੰ ਉਹ ਦੁੱਖ ਦੁੱਖ ਨਹੀਂ ਲੱਗਦਾ, ਕਿਉਂਕਿ ਉਹ ਇੱਕੋ ਹੀ ਗੱਲ ਕਹਿੰਦਾ, ਜੇ ਸੁੱਖ ਦੇਹੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਤੇ ਆਏ। ਉਹ ਦੁੱਖ ਨੂੰ ਦੁੱਖ ਹੀ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਕਿਉਂਕਿ ਗੁਰੂ ਤੇਗ ਬਹਾਦਰ ਪਿਤਾ ਜੀ ਸਮਝਾਉਂਦੇ ਨੇ ਉਹਦੀ ਅਵਸਥਾ ਉੱਪਰ ਹੋ ਜਾਂਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹਾਰ ਭੈ ਨਹੀਂ ਜਾਕੇ, ਕੰਚਨ ਮਾਟੀ ਮੰਨਣਾ। ਉਹ ਇਸ ਸੰਸਾਰ ਦੇ ਵਿੱਚ ਅਵਸਥਾ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਬਣ ਜਾਂਦੀ। ਬਣਦੀ ਕਿਵੇਂ ਆ? ਗੁਰ ਸੇਵਾ ਤੇ ਸੁੱਖ ਹੀ ਉਪਜੈ। ਗੁਰੂ ਦੀ ਸੇਵਾ, ਗੁਰੂ ਦੀ ਆਗਿਆ ਦੇ ਵਿੱਚ ਚੱਲਣਾ, ਉਹਦੇ ਵਿੱਚੋਂ ਇਹ ਜਦੋਂ ਸੁੱਖ ਮਿਲਦਾ ਫਿਰ ਦੁੱਖ ਨਾ ਲੱਗਾ ਆਏ। ਫਿਰ ਦੁੱਖ ਦਾ ਸਮਾਂ ਜਿਹੜਾ ਹੈ ਉਹ ਵਿਆਪਦਾ ਨਹੀਂ ਹੈ। ਜਿਵੇਂ ਭਾਈ ਭਿਖਾਰੀ ਦੇ ਸਮੇਂ ਵਿੱਚ, ਜੀਵਨ ਵਿੱਚ ਦੋਨੇ ਪੁੱਤਰ ਦੇ ਰੂਪ ਵਿੱਚ ਸੁੱਖ ਅਤੇ ਦੁੱਖ ਆਏ ਸੀ, ਪਰ ਉਹਨਾਂ ਨੇ ਵੇਖੋ ਸੁੱਖ ਦੇ ਸਮੇਂ ਦੇ ਵਿੱਚ ਹੀ ਉਹਨੂੰ ਸਾਰਾ ਕੁਝ ਮਹਿਸੂਸ ਕੀਤਾ ਹੈ। ਜਿਵੇਂ ਦਾ ਉਹਨਾਂ ਨੇ ਪੁੱਤਰ ਦੇ ਵਿਆਹ ਵਾਸਤੇ ਖੁਸ਼ੀ ਮਹਿਸੂਸ ਕੀਤੀ, ਉਹੋ ਜਿਹਾ ਹੀ ਅਵਸਥਾ ਜਿਹੜੀ ਸੀ ਉਹਦੇ ਜਾਣ ਤੋਂ ਬਾਅਦ ਦੇ ਵਿੱਚ ਵੀ ਬਣੀ, ਕਿਉਂਕਿ ਉੱਥੇ ਦੁੱਖ ਜਿਹੜਾ ਉਹ ਫਿਰ ਅਸਰ ਨਹੀਂ ਪਾਉਂਦਾ। ਸਭ ਤੋਂ ਵੱਡੀ ਗੱਲ ਇਹ ਅਤੇ ਦੂਜੀ ਬਖਸ਼ਿਸ਼ ਕੀ ਹੁੰਦੀ ਹੈ ਸੇਵਾ ਦੇ ਵਿੱਚੋਂ? ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛੁ ਨਾ ਬਸਾਏ। ਉਹ ਇੱਕ ਜਨਮ ਮਰਨ ਤੋਂ ਵੀ ਰਹਿਤ ਹੋ ਜਾਂਦਾ ਹੈ, ਕਿਉਂਕਿ ਜਿਹੜਾ ਪਰਮਾਤਮਾ ਦਾ ਬਣ ਗਿਆ ਫਿਰ ਪਰਮਾਤਮਾ ਜੇ ਆਪ ਅਜੂਨੀ ਹੈ, ਜੂਨਾਂ ਤੋਂ ਬਾਹਰ ਹੈ, ਤਾਂ ਫਿਰ ਉਹ ਦੂਜਿਆਂ ਨੂੰ ਵੀ ਜੂਨਾਂ ਤੋਂ ਬਾਹਰ ਕੱਢ ਦਿੰਦੇ, ਕਿਉਂਕਿ ਉਹਦਾ ਮਿਲਾਪ ਹੀ ਉਸ ਅਵਸਥਾ ਦੇ ਵਿੱਚ ਹੁੰਦਾ ਹੈ। ਜਦੋਂ ਅਸੀਂ ਰਹਿਰਾਸ ਸਾਹਿਬ ਜੀ ਵਿੱਚ ਵੀ ਬਚਨ ਪੜ੍ਹਦੇ ਹਾਂ, ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ, ਜਦੋਂ ਪਰਮਾ

ਪਰਮਾਤਮਾ ਦੇ ਨਾਲ ਇੱਕਮਿੱਕ ਹੋ ਜਾਂਦਾ ਹੈ, ਕਿਉਂਕਿ ਸਤਿਗੁਰਾਂ ਨੇ ਪਰਮਾਤਮਾ ਦੇ ਨਾਲ ਹੀ ਜੀਵ ਨੂੰ ਮਿਲਾਉਣਾ ਸਤਿਗੁਰੂ ਜੀ ਦਾ ਸਿਧਾਂਤ ਹੀ ਹੈ। ਅਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਉੱਥੇ ਵੀ ਸਤਿਗੁਰੂ ਜੀ ਇਹੀ ਗੱਲ ਸਮਝਾਉਂਦੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਸਤਿਗੁਰੂ ਜੀ ਦੱਸਦੇ ਨੇ ਕਿ ਸਤਿਗੁਰੂ ਦਾ ਸੁਭਾਅ, ਸਤਿਗੁਰੂ ਦਾ ਬਿਰਧ, ਸਤਿਗੁਰੂ ਜੀ ਦਾ ਸਿਧਾਂਤ ਕਿ ਉਹ ਵਿਛੜਿਆ ਹੋਇਆਂ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ, ਅਤੇ ਉਹਦੇ ਵਾਸਤੇ ਸਤਿਗੁਰੂ ਜੀ ਫਿਰ ਕਿਹੜਾ ਤਰੀਕਾ ਵਰਤਦੇ, ਹਰ ਨਾਮੋ ਮੰਤਰ ਦ੍ਰਿੜਾਈ ਦਾ ਕੱਟੈ ਹਉਮੈ ਰੋਗ, ਕਿਉਂਕਿ ਵਿਛੋੜੇ ਦਾ ਕਾਰਨ ਜਿੱਥੇ ਦੂਜੇ ਵਿਕਾਰ ਹੈ ਉਹਦੇ ਤੋਂ ਇਲਾਵਾ ਹਉਮੈ ਦਾ ਬੜਾ ਵੱਡਾ ਜਿਹੜਾ ਉੱਥੇ ਰੁਤਬਾ ਜਿਹੜਾ ਪ੍ਰਭਾਵ ਹੁੰਦਾ ਹੈ ਕਿ ਉਹ ਇਸ ਸੰਸਾਰ ਦੇ ਵਿੱਚ ਹਉਮੈ ਕਰਕੇ ਕਈ ਵਾਰੀ ਜੀਵ ਜਿਹੜਾ ਉਹ ਪਰਮਾਤਮਾ ਤੋਂ ਵਿਛੜਦਾ ਹੈ। ਇਸੇ ਕਰਕੇ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੋ ਬਚਨ ਅੱਜ ਵੀ ਆਪ ਜੀ ਨੇ ਪੜ੍ਹੇ ਨੇ ਆਸਾ ਜੀ ਦੀ ਵਾਰ ਦੇ ਅੰਦਰ, ਉੱਥੇ ਵੀ ਸਤਿਗੁਰਾਂ ਨੇ ਇਹ ਸਮਝਾਇਆ ਕਿ ਹਉਮੈ ਦਾ ਦੀਰਘ ਰੋਗ ਹੈ, ਬਹੁਤ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਕਿਉਂਕਿ ਇਹ ਜਿਹੜਾ ਹਉਮੈ ਦਾ ਰੋਗ ਹੈ ਨਾ, ਬਾਕੀ ਵਿਕਾਰ 'ਤੇ ਕਈ ਵਾਰੀ ਬੰਦਾ ਉਹਨਾਂ ਤੋਂ ਤੌਬਾ ਕਰ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਤੋਂ, ਅਤੇ ਪਰ ਹਉਮੈ ਦਾ ਜਿਹੜਾ ਤਿਆਗ ਇਹ ਬਹੁਤ ਲੋਕ ਘੱਟ ਕਰਦੇ। ਇਹ ਸੰਸਾਰਕ ਬੰਦਿਆਂ ਦੇ ਉੱਪਰ ਵੀ ਉਨਾ ਹੀ ਪ੍ਰਭਾਵ ਰੱਖਦਾ ਅਤੇ ਧਾਰਮਿਕ ਜੀਵਨ ਬਤੀਤ ਕਰਨ ਵਾਲਿਆਂ 'ਤੇ ਵੀ, ਕਿਉਂਕਿ ਹਉਮੈ ਦੇ ਜਿਹੜੇ ਨੇ ਕਿਸਮਾਂ ਬੜੀਆਂ ਨੇ ਇਹਦੀਆਂ, ਇਹ ਕਈ ਤਰੀਕਿਆਂ ਦੇ ਨਾਲ ਇਹ ਸ਼ਾਤਰ ਹਉਮੈ ਜਿਹੜੀ ਹੈ ਉਹ ਜੀਵਨ ਦੇ ਵਿੱਚ ਰਹਿੰਦੀ ਹੈ। ਕਈ ਵਾਰੀ ਨਾ ਅਸੀਂ ਆ ਜੋ ਸੇਵਾ ਸਿਮਰਨ ਬੰਦਗੀ ਕਰਦੇ ਹਾਂ ਇਹ ਹੈ ਤਾਂ ਵਿਕਾਰਾਂ ਨੂੰ ਦੂਰ ਕਰਨ ਵਾਸਤੇ ਹੀ ਹੈ ਕਿ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਬੰਦਾ ਨਿਮਰਤਾ ਵਿੱਚ ਆ ਜਾਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਹੋਵੇ। ਪਰ ਕਈ ਵਾਰੀ ਹਉਮੈ ਆਪਣਾ ਰੂਪ ਜਿਹੜਾ ਬਦਲਾ ਕੇ ਆ ਜਾਂਦੀ ਅਤੇ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਵੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆਪਣੀ ਗ੍ਰਿਫਤ ਵਿੱਚ ਲੈ ਲੈਂਦੀ, ਬੰਦਾ ਹਉਮੈ ਦੇ ਵਿੱਚ ਹੀ ਆ ਜਾਂਦਾ ਹੈ ਕਿ ਮੇਰੇ ਵਰਗੀ ਸੇਵਾ ਕਿਸੇ ਦੀ ਨਹੀਂ। ਕਈ ਵਾਰੀ ਆਪਾਂ ਦੇਖਦੇ ਹਾਂ ਵਿਚਰਦੇ ਹਾਂ ਇਹ ਹਉਮੈ ਜਿਹੜੀ ਹੈ ਇਹ ਸੰਸਾਰ ਦੇ ਅੰਦਰ ਧਾਰਮਿਕ ਲੋਕਾਂ ਦੇ ਉੱਪਰ ਵੀ ਹਮਲਾ ਕਰਦੀ ਅਤੇ ਸੰਸਾਰਕ ਲੋਕਾਂ ਦੇ ਉੱਪਰ ਵੀ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਇਹਨੂੰ ਸਮਝਣਾ ਬੜਾ ਔਖਾ ਹੈ, ਇਹ ਕਈ ਰੂਪਾਂ ਦੇ ਵਿੱਚ ਆ ਜਾਂਦੀ ਹੈ, ਅਤੇ ਸਤਿਗੁਰਾਂ ਨੇ ਸਮਝਾਇਆ ਤਾਂ ਇਹ ਦੀਰਘ ਰੋਗ ਹੈ ਵੀ ਇਹ ਲੰਬਾ ਰੋਗ ਹੈ। ਪਰ ਨਾਲ ਹੀ ਫਿਰ ਸਤਿਗੁਰਾਂ ਇਹ ਵੀ ਸਮਝਾਇਆ ਕਿ ਜੇ ਹੈ ਲੰਬਾ ਰੋਗ ਇਹ ਵੱਡਾ ਰੋਗ ਹੈ ਪਰ ਇਹਨੂੰ ਸੰਭਾਲਣ ਵਾਲਾ ਵੀ ਕੋਈ ਇਸ ਦੁਨੀਆ ਦੇ ਵਿੱਚ ਹੈ, ਡਰਨ ਦੀ ਲੋੜ ਨਹੀਂ। ਜੇ ਮਨੁੱਖ ਆਪਣੇ ਯਤਨਾਂ ਦੇ ਨਾਲ ਇਸ ਹਉਮੈ ਨੂੰ ਦੂਰ ਕਰਨ ਦਾ ਯਤਨ ਕਰੇਗਾ ਨਹੀਂ ਹੋ ਸਕਣਾ, ਪਰ ਜੇ ਸਤਿਗੁਰਾਂ ਦੇ ਰਾਹੀਂ ਫਿਰ ਇਸ ਹਉਮੈ ਦੀ ਦਵਾਈ ਲੈ ਲਵੇ ਵੀ ਹਉਮੈ ਨੂੰ ਖਤਮ ਕਰਨ ਦੀ ਤਾਂ ਫਿਰ ਇਹ ਹੋ ਵੀ ਜਾਂਦੀ ਹੈ। ਜਿਵੇਂ ਸਤਿਗੁਰਾਂ ਦੱਸਿਆ ਨਾ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਅਤੇ ਫਿਰ ਉਹ ਹਉਮੈ ਦੀ ਦਵਾਈ ਮਿਲਦੀ ਕਿੱਥੋਂ ਹੈ ਜੀ, ਹਰ ਨਾਮੋ ਮੰਤਰ ਦ੍ਰਿੜਾਈ ਦਾ ਕੱਟੈ ਹਉਮੈ ਰੋਗ, ਉਹ ਸਤਿਗੁਰੂ ਦੇ ਕੋਲੋਂ ਮਿਲਦੀ ਹੈ, ਕਿਉਂਕਿ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਉਹ ਸਤਿਗੁਰੂ ਵੈਦ ਦੇ ਕੋਲੋਂ ਇਹ ਦਵਾਈ ਮਿਲਣੀ, ਹਰ ਹਰ ਨਾਮ ਔਖਦ ਮੁਖ ਦੇਵੈ, ਉਹ ਔਸ਼ਧੀ ਜਿਹੜੀ ਦਵਾਈ ਹੈ ਉਹ ਸਤਿਗੁਰੂ ਦੇ ਕੋਲੋਂ ਮਿਲਦੀ, ਅਤੇ ਸਤਿਗੁਰੂ ਜੀ ਉਹ ਦਵਾਈ ਫਿਰ ਕਿਵੇਂ ਦਿੰਦੇ ਨੇ, ਹਰ ਨਾਮੋ ਮੰਤਰ ਦ੍ਰਿੜਾਈ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਸਤਿਗੁਰੂ ਜੀ ਫਿਰ ਉਹਨਾਂ ਨੂੰ ਜਿਨ੍ਹਾਂ ਨੂੰ ਧੁਰ ਤੋਂ ਸੰਯੋਗ ਪਰਮਾਤਮਾ ਬਖਸ਼ ਦਿੰਦੇ ਨਾ ਉਹਨਾਂ ਨੂੰ ਸਤਿਗੁਰੂ ਜੀ ਮਿਲਾ ਦਿੰਦੇ ਨੇ, ਅਤੇ ਇੱਥੇ ਵੀ ਸਤਿਗੁਰੂ ਜੀ ਫਿਰ ਇਹੀ ਸਮਝਾਉਂਦੇ ਨੇ ਹਰ ਸੇਵਕੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ। ਜਦੋਂ ਗੁਰੂ ਦੀ ਸੇਵਾ ਵਿੱਚ ਲੱਗਦੇ ਹਾਂ ਅਤੇ ਕਿਹੜੀਆਂ ਕਿਹੜੀਆਂ ਬਰਕਤਾਂ ਮਿਲਦੀਆਂ, ਪਹਿਲੀ ਗੱਲ ਤਾਂ ਸਤਿਗੁਰਾਂ ਦੱਸੀ ਕਿ ਦੁੱਖਾਂ ਤੋਂ ਨਿਵਿਰਤੀ ਅਤੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ, ਦੂਜਾ ਦੱਸਿਆ ਕਿ ਜੰਮਣ ਮਰਨ ਦਾ ਗੇੜ ਜਿਹੜਾ ਖਤਮ ਹੋ ਜਾਂਦਾ ਹੈ, ਤੀਜਾ ਦੱਸਿਆ ਜਮਕਾਲ ਦਾ ਕਾਲੇ ਕਾ ਕਿਸ਼ ਨਾ ਵਸਾਏ, ਕਾਲ ਦਾ ਮੌਤ ਦਾ ਜਿਹੜਾ ਜ਼ੋਰ ਉਹ ਵੀ ਨਹੀਂ ਬੰਦੇ ਦੇ ਉੱਤੇ ਪੈਂਦਾ, ਅਤੇ ਫਿਰ ਅੱਗੇ ਜਿਹੜੀ ਪੰਜਵੀਂ ਅਵਸਥਾ ਦੱਸੀ ਕਿ ਹਰ ਸੇਤੀ ਮਨ ਰਵ ਰਿਹਾ ਪਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ ਸਤਿਗੁਰਾਂ ਦੇ ਦੁਆਰਾ, ਅਤੇ ਸੱਚੇ ਰਹਿਆ ਸਮਾਏ ਫਿਰ ਸੱਚੇ ਪਰਮਾਤਮਾ ਵਿੱਚ ਉਹਦੀ ਆਤਮਾ ਸਦਾ ਹੀ ਸਮਾਈ ਰਹਿੰਦੀ ਹੈ, ਜਿਵੇਂ ਪਾਣੀ ਦੀ ਬੂੰਦ ਪਾਣੀ

ਦੇ ਵਿੱਚ ਮਿਲਾ ਦਈਏ ਉਹ ਸਮਾ ਜਾਂਦੀ ਹੈ। ਜਿਵੇਂ ਗੁਰੂ ਤੇਗ ਬਹਾਦਰ ਪਿਤਾ ਜੀ ਸਮਝਾਉਂਦੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਥੋੜ੍ਹਾ ਪਾਣੀ ਬਹੁਤੇ ਵਿੱਚ ਮਿਲ ਗਿਆ ਲੀਨ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਪਰਮਾਤਮਾ ਦੇ ਵਿੱਚ ਆਤਮਾ, ਕਿਉਂਕਿ ਹੈ ਹੀ ਮੂਲ ਪਰਮਾਤਮਾ ਹੈ ਨਾ ਇਸੇ ਜਿੰਦ ਦਾ। ਜਿਵੇਂ ਭਗਤ ਕਬੀਰ ਜੀ ਸਮਝਾਉਂਦੇ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਪਰਮਾਤਮਾ ਦੀ ਅੰਸ਼ ਹੈ ਆਤਮਾ, ਅਤੇ ਅੰਸ਼ ਜਿਹੜੀ ਆ ਉਹ ਵੰਸ਼ ਦੇ ਵਿੱਚ ਆਪਣੇ ਸਰਬੰਸ਼ ਵਿੱਚ ਲੀਨ ਹੋ ਜਾਵੇ ਅਤੇ ਸੋਭਾ ਪਾਉਂਦੀ। ਜਿਹੜਾ ਕਿਸੇ ਵੰਸ਼ ਦੇ ਵਿੱਚੋਂ ਪੈਦਾ ਹੋਇਆ ਹੈ ਨਾ, ਉਹ ਜੇ ਆਪਣੀ ਵੰਸ਼ ਦੇ ਵਿੱਚ ਰਹਿੰਦਾ ਹੈ, ਮਿਲਿਆ ਰਹਿੰਦਾ ਹੈ, ਅਤੇ ਲੋਕ ਸਤਿਕਾਰ ਕਰਦੇ ਵੀ ਆਪਣੇ ਪਰਿਵਾਰ ਪਿਛੋਕੜ ਦੇ ਨਾਲ ਮਿਲਿਆ ਹੋਇਆ ਹੈ, ਇਹ ਆਪਣੇ ਮੂਲ ਦੇ ਨਾਲ ਮਿਲਿਆ ਹੋਇਆ ਹੈ, ਅਤੇ ਜਿਹੜਾ ਪਰਿਵਾਰ ਵੰਸ਼ ਤੋਂ ਅਲੱਗ ਹੋ ਜਾਵੇ ਲੋਕ ਕਹਿੰਦੇ ਇਹ ਵੱਖਵਾਦੀ ਹੈ, ਇਹਦਾ ਪਰਿਵਾਰ ਦੇ ਨਾਲ ਮੇਲ ਨਹੀਂ ਬਣਦਾ, ਇਹਦੇ ਵਿੱਚ ਕੁਝ ਕਮੀਆਂ ਹੋਣਗੀਆਂ ਤਾਂ ਹੀ ਇਹ ਵੱਖਰਾ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਵਾਹਿਗੁਰੂ ਜੀ ਮੂਲ ਹੈ, ਜੋ ਮੂਲ ਦੇ ਨਾਲ ਜੁੜਦਾ ਹੈ ਉਹਨੂੰ ਲੋਕ ਚੰਗਾ ਕਹਿੰਦੇ ਨੇ। ਜਿਵੇਂ ਸੰਸਾਰ ਵਿੱਚ ਪਰਿਵਾਰ ਨਾਲ ਜੁੜਿਆ ਅਤੇ ਲੋਕ ਉਪਮਾ ਕਰਦੇ ਨਾ ਕਿ ਫਲਾਣੇ ਬੰਦੇ ਦਾ ਪਰਿਵਾਰ ਵੇਖੋ ਬੜਾ ਚੰਗਾ ਹੈ, ਇਤਫਾਕ ਬੜਾ ਹੈ, ਇਕੱਠੇ ਨੇ, ਅਤੇ ਜਿਹੜਾ ਉਹਦੇ ਵਿੱਚੋਂ ਨਿਕਲਦਾ ਉਹਨੂੰ ਲੋਕ ਘਿਰਨਾ ਦੀ ਨਿਗਾਹ ਨਾਲ ਦੇਖਦੇ ਨੇ। ਇਸੇ ਤਰ੍ਹਾਂ ਹੀ ਇਹ ਪਰਮਾਤਮਾ ਮੂਲ ਹੈ, ਜੋ ਪਰਮਾਤਮਾ ਨਾਲ ਰਮਿਆ ਰਹਿੰਦਾ ਹੈ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਂਦੇ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅਤੇ ਦੂਜੇ ਪਾਸੇ ਜਿਹੜਾ ਪਰਿਵਾਰ ਤੋਂ ਧਰਮ ਵਾਹਿਗੁਰੂ ਤੋਂ ਅਲੱਗ ਹੁੰਦਾ ਹੈ ਉਹਨੂੰ ਫਿਰ ਸੰਸਾਰ ਦੇ ਵਿੱਚ ਜਨਮਾਂ ਜਨਮਾਂਤਰਾਂ ਦੇ ਗੇੜ ਦੁੱਖਾਂ ਦੇ ਵਿੱਚੋਂ ਦੀ ਉਹਦੀ ਜ਼ਿੰਦਗੀ ਨਿਕਲਦੀ ਹੈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਉਹਦਾ ਮਨ ਜਿਹੜਾ ਹੈ ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ, ਪਰਮਾਤਮਾ ਦੀ ਰਹਿਮਤ ਹੋ ਜਾਂਦੀ, ਉਹ ਸੱਚੇ ਪਰਮਾਤਮਾ ਦੇ ਨਾਲ ਲੀਨ ਹੋ ਕੇ ਜੀਵਨ ਨੂੰ ਬਤੀਤ ਕਰਦਾ ਹੈ। ਅੱਗੇ ਸਤਿਗੁਰੂ ਜੀ ਸਮਝਾਉਂਦੇ, ਨਾਨਕ ਹਉ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਭਾਏ, ਕਿ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਜਿਹੜੇ ਸਤਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ, ਜੋ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਚੱਲਦੇ ਨੇ। ਚੱਲਣ ਸਤਿਗੁਰ ਭਾਏ, ਭਾਏ ਦਾ ਭਾਵ ਹੁੰਦਾ ਪ੍ਰੇਮ ਪਿਆਰ ਦੇ ਵਿੱਚ, ਜੋ ਸਤਿਗੁਰੂ ਦੇ ਪਿਆਰ ਦੇ ਵਿੱਚ ਪ੍ਰੇਮ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ। ਗੁਰਦੇਵ ਜੀ ਸਮਝਾਉਂਦੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ, ਕਿਉਂਕਿ ਜਿੱਥੇ ਸੇਵਕ ਗੁਰੂ ਤੋਂ ਬਲਿਹਾਰ ਜਾਂਦਾ ਹੈ, ਕਿ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਸਤਿਗੁਰੂ ਭੁੱਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ, ਜਿੱਥੇ ਭੁੱਲਿਆਂ ਨੂੰ ਗੁਰੂ ਸਹੀ ਮਾਰਗ ਦੇ ਉੱਪਰ ਪਰਮਾਰਥ ਦੇ ਰਸਤੇ 'ਤੇ ਤੋਰਦਾ ਹੈ। ਅਤੇ ਗੁਰਦੇਵ ਜੀ ਸਮਝਾਉਂਦੇ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿੱਥੇ ਗੁਰੂ ਦਾ ਸੇਵਕ ਗੁਰੂ ਤੋਂ ਬਲਿਹਾਰ ਜਾਂਦਾ ਹੈ ਕਿ ਸਤਿਗੁਰੂ ਨੇ ਮੈਨੂੰ ਆਮ ਤੋਂ ਖਾਸ ਬਣਾ ਦਿੱਤਾ, ਮੈਨੂੰ ਇੱਕ ਆਮ ਮਨੁੱਖ ਤੋਂ ਦੇਵਤਿਆਂ ਵਰਗਾ ਜੀਵਨ ਦੇ ਦਿੱਤਾ, ਉਹ ਸਤਿਗੁਰੂ ਤੋਂ ਬਲਿਹਾਰ ਜਾਂਦਾ ਹੈ। ਇਤਿਹਾਸ ਪੜ੍ਹ ਕੇ ਦੇਖੀਏ ਨਾ, ਜਿਨ੍ਹਾਂ ਜਿਨ੍ਹਾਂ ਦੇ ਉੱਪਰ ਵੀ ਗੁਰੂ ਦੀ ਕਿਰਪਾ ਹੋਈ ਹੈ ਉਹਨਾਂ ਨੇ ਸਤਿਗੁਰੂ ਦਾ ਵਾਰ ਵਾਰ ਸ਼ੁਕਰਾਨਾ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ, ਉਹਨਾਂ ਦੀ ਪਾਵਣ ਬਾਣੀ ਪੜ੍ਹਦੇ ਨਾ ਜਦੋਂ ਆਪਾਂ, ਅਤੇ ਪਾਵਣ ਬਾਣੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਆਪ ਸ਼ੁਕਰਾਨਾ ਕਰਦੇ ਨੇ ਸਤਿਗੁਰੂ ਦਾ, ਗੁਰੂ ਦਾ, ਕਿਉਂਕਿ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਭਾਈ ਜੇਠਾ ਜੀ ਦੇ ਰੂਪ ਅੰਦਰ, ਅਤੇ ਤਕਰੀਬਨ 7 ਕੁ ਸਾਲ ਦੀ ਉਮਰ ਤੱਕ ਮਾਤਾ ਪਿਤਾ ਚੜ੍ਹਾਈ ਕਰ ਜਾਂਦੇ, ਯਤੀਮਾਂ ਵਰਗਾ ਜੀਵਨ ਜਿਹੜਾ ਸੀ ਹੋ ਗਿਆ ਸੀ। ਪਰ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਹੱਥ ਫੜਦੇ ਆ ਨਾ ਭਾਈ ਜੇਠਾ ਜੀ ਦਾ, ਆਪਣਾ ਬਣਾ ਲਿਆ, ਸਿੱਖਿਅਤ ਕੀਤਾ ਉਹਨਾਂ ਨੂੰ, ਉਹਨਾਂ ਦੇ ਜੀਵਨ ਦੀ ਪਰਵਰਿਸ਼ ਕੀਤੀ ਅਤੇ ਨਾਲ ਗੁਰੂ ਦੀ ਸੇਵਾ ਦੇ ਨਾਲ ਜੋੜਿਆ। ਵੇਖੋ ਜਦੋਂ ਯਤੀਮ ਦੀ ਜ਼ਿੰਦਗੀ ਹੁੰਦੀ ਨਾ ਕਈਆਂ ਦੀ, ਉਹਦੇ ਸਾਹਮਣੇ ਸੰਸਾਰ ਦੋ ਰਸਤੇ ਛੱਡਦਾ ਹੈ, ਜਾਂ ਤਾਂ ਉਹ ਯਤੀਮ ਬੱਚਾ ਭੀਖ ਮੰਗਣ ਲੱਗ ਪਵੇ ਜਾਂ ਚੋਰੀਆਂ ਕਰਕੇ ਗੁਜ਼ਾਰਾ ਕਰੇ। ਪਰ ਜਦੋਂ ਸਤਿਗੁਰਾਂ ਨੇ ਭਾਈ ਜੇਠਾ ਜੀ ਦਾ ਹੱਥ ਫੜਿਆ ਅਤੇ ਦੋਨੋਂ ਰਸਤਿਆਂ ਦੇ ਉੱਪਰ ਨਹੀਂ ਜਾਣ ਦਿੱਤਾ, ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ ਕਿਰਤ ਕਮਾਈ ਕਰਨੀ ਮਿਹਨਤ ਕਰਨੀ ਉਹ ਸਿਖਾਈ, ਅਤੇ ਭਾਈ ਜੇਠਾ ਜੀ ਮਿਹਨਤ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਵਿੱਚ ਰਹੇ ਨਾ, ਗੋਇੰਦਵਾਲ ਸਾਹਿਬ ਵਿਖੇ ਵੀ ਬੌਲੀ ਸਾਹਿਬ ਦੀ ਸੇਵਾ ਕਰਨੀ, ਹੋਰ ਸੇਵਾਵਾਂ ਕਰਨੀਆਂ, ਨਾਲ ਘੁੰਗਣੀਆਂ ਵੇਚ ਕੇ ਮਿਹਨਤ ਕਰਕੇ ਗੁਜ਼ਾਰਾ ਕਰਨਾ,
ਅਤੇ ਫਿਰ ਉਸ ਵੇਲੇ ਪ੍ਰਵਾਨ ਹੋਏ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਿਗਾਹ ਦੇ ਵਿੱਚ ਅਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਰੂਪ ਅੰਦਰ ਗੁਰਤਾ ਗੱਦੀ 'ਤੇ ਬੈਠਦੇ ਨੇ। ਅਤੇ ਜੇ ਹੁਣ ਆਪਾਂ ਬੇਨਤੀ ਕਰੀਏ ਗੁਰੂ ਰਾਮਦਾਸ ਮਹਾਰਾਜ ਜੀ, ਇਹ ਏਡੀ ਵੱਡੀ ਤਬਦੀਲੀ ਕਿਵੇਂ ਆਈ? ਕਿਉਂਕਿ ਬਹੁਤ ਵੱਡੀ ਤਬਦੀਲੀ ਹੈ। ਇੱਕ ਪਾਸੇ ਸਮੇਂ ਦੇ ਹਾਲਾਤ ਦੇ ਨਾਲ ਯਤੀਮਾਂ ਵਾਲਾ ਜੀਵਨ ਅਤੇ ਦੂਜੇ ਪਾਸੇ ਯਤੀਮਾਂ ਦੇ ਸਹਾਰਾ ਬਣ ਜਾਣਾ। ਅੱਜ ਦਰਬਾਰ ਸਾਹਿਬ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇਖਦੇ ਹਾਂ, ਕਿੰਨੇ ਲੋਕ ਨੇ ਜਿਹੜੇ ਪੀੜ੍ਹੀ ਦਰ ਪੀੜ੍ਹੀ ਉੱਥੇ ਰਹਿੰਦੇ ਨੇ, ਉੱਥੇ ਲੰਗਰ ਛਕਦੇ ਨੇ, ਉੱਥੇ ਰਾਤ ਦਿਨੇ ਰਹਿੰਦੇ ਨੇ। ਉਹਨਾਂ ਦੀਆਂ ਕਈ ਪੀੜ੍ਹੀਆਂ ਚੱਲਦੀਆਂ ਨੇ, ਉੱਥੋਂ ਚੱਲ ਗਈਆਂ। ਕੋਈ ਕਹਿੰਦਾ ਅਸੀਂ ਚਾਰ ਪੀੜ੍ਹੀਆਂ ਤੋਂ ਇੱਥੇ ਰਹਿ ਰਹੇ, ਉੱਥੇ ਬੱਚੇ ਵੱਡੇ ਹੁੰਦੇ, ਵਿਆਹੇ ਜਾਂਦੇ, ਉਹਨਾਂ ਦਾ ਕੋਈ ਘਰ ਘਾਟ ਨਹੀਂ, ਉਹਨਾਂ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਦਾ ਸਹਾਰਾ ਹੈ। ਤਾਂ ਹੀ ਭਾਈ ਸੱਤਾ ਬਲਵੰਡ ਜੀ ਵੀ ਕਹਿੰਦੇ ਨਾ, ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰ ਹੈ ਧਾਰਿਆ। ਇਹ ਕਰਾਮਾਤ ਹੈ ਵੱਡੀ, ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੇ ਪੈਦਾ ਕੀਤਾ ਉਹਨੇ ਹੀ ਸਵਾਰ ਦਿੱਤਾ, ਉਸੇ ਨੇ ਹੀ ਭਾਈ ਜੇਠਾ ਤੋਂ ਗੁਰੂ ਰਾਮਦਾਸ ਜੀ ਬਣਾ ਦਿੱਤਾ। ਅਤੇ ਆਪਾਂ ਜਦੋਂ ਪੁੱਛਾਂਗੇ ਸਤਿਗੁਰੂ ਜੀ ਇਹ ਕਿਰਪਾ ਕਿਵੇਂ ਹੋਈ, ਏਡੀ ਵੱਡੀ ਤਬਦੀਲੀ ਕਿਵੇਂ ਹੋਈ, ਤਾਂ ਉਹ ਇਹੀ ਗੱਲ ਕਹਿੰਦੇ ਨੇ ਪਾਵਨ ਬਾਣੀ ਦੇ ਵਿੱਚ ਵੀ ਇਹ ਗੁਰੂ ਦੇ ਦੁਆਰਾ ਹੋਈ ਹੈ। ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣੂ ਹੋ ਆਪੇ। ਬਿਧ ਦਾ ਭਾਵ ਹੁੰਦਾ ਹੈ ਉਹ ਦਸ਼ਾ ਜਿਹੜੀ ਹੈ। ਕਹਿਣ ਲੱਗੇ ਸਤਿਗੁਰੂ ਜੀ ਉਹ ਵੀ ਦਸ਼ਾ ਤੁਸੀਂ ਜਾਣਦੇ ਸੋ, ਜਿਸ ਦਿਨ ਮੇਰੀ ਨਾਨੀ ਮੇਰੇ ਚਾਚੇ ਤਾਇਆਂ ਨੇ ਜਿੱਦਣ ਮੁੱਖ ਮੋੜ ਲਿਆ ਲਾਹੌਰ ਦੀ ਧਰਤੀ ਤੋਂ, ਕਹਿੰਦੇ ਇਹ ਨਿੱਕਾ ਹੁੰਦਾ ਹੀ ਯਤੀਮ ਹੋ ਗਿਆ, ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸਨ ਵੇਖ ਕੇ, ਆਪਣੇ ਬੱਚਿਆਂ ਨੂੰ ਖੇਡਣ ਨੂੰ ਹਟਾ ਲਿਆ ਸੀ, ਮੇਰੇ ਨਾਲ ਬੋਲਣੋਂ ਹਟਾ ਲਿਆ ਸੀ। ਅਤੇ ਸਤਿਗੁਰੂ ਜੀ ਉਦਣ ਵੀ ਤੁਸੀਂ ਜਾਣਦੇ ਜਦੋਂ ਨਾਨੀ ਨੇ ਫੜ ਕੇ ਤੁਹਾਡੇ ਲੜ ਲਾਇਆ ਸੀ ਮੈਨੂੰ, ਅਤੇ ਅੱਜ ਜੋ ਤੁਸੀਂ ਬਖਸ਼ਿਸ਼ਾਂ ਦੇ ਨਾਲ ਨਵਾਜਿਆ, ਇਹ ਤੁਸੀਂ ਜਾਣਦੇ ਹੋ ਕਿ ਇੱਥੋਂ ਤੱਕ ਤਬਦੀਲੀ ਕਿਵੇਂ ਤੁਸੀਂ ਲਿਆ ਕੇ ਦਿੱਤੀ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣੂ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਹਿੰਦੇ ਕਰੋੜਾਂ ਜੀਵ ਜਿਵੇਂ ਇਸ ਦੁਨੀਆਂ ਵਿੱਚ ਰੋਂਦੇ ਖੱਬਦੇ ਚਲੇ ਗਏ, ਮੈਂ ਵੀ ਉਹਨਾਂ ਦੇ ਵਿੱਚ ਚਲੇ ਜਾਣਾ ਸੀ ਜੇ ਤੁਸੀਂ ਮੇਰੀ ਬਾਤ ਨਾ ਪੁੱਛਦੇ, ਮੇਰੀ ਬਾਂਹ ਨਾ ਫੜਦੇ। ਤੇ ਹੁਣ ਇੱਥੇ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਹੀ ਗੱਲ ਸਮਝਾਉਂਦੇ ਨੇ ਕਿ ਜਿਨ੍ਹਾਂ ਦਾ ਹੱਥ ਜਿਨ੍ਹਾਂ ਦਾ ਸਤਿਗੁਰਾਂ ਨੇ ਪਕੜ ਲਿਆ ਨਾ, ਸਤਿਗੁਰਾਂ ਨੇ ਆਪਣੇ ਨਾਮ ਦੀ ਦਾਤ ਸੇਵਾ ਦੇ ਵਿੱਚ ਲਾ ਲਿਆ ਜਿਸ ਜੀਵ ਨੂੰ, ਉਹਦੀ ਤਾਂ ਇੰਨੀਆਂ ਬਖਸ਼ਿਸ਼ਾਂ ਹੁੰਦੀਆਂ, ਦੁੱਖਾਂ ਦਾ ਖਾਤਮਾ, ਸੁੱਖਾਂ ਦੀ ਪ੍ਰਾਪਤੀ, ਜਨਮ ਮਰਨ ਦਾ ਗੇੜ ਖਤਮ, ਯਮਕਾਲ ਦਾ ਡਰ ਖਤਮ, ਅਤੇ ਹਰ ਵੇਲੇ ਪਰਮਾਤਮਾ ਦੇ ਨਾਮ ਦੇ ਵਿੱਚ ਉਹਦੀ ਰੂਹ ਉਹਦੀ ਆਤਮਾ ਰੰਗੀ ਰਹਿੰਦੀ ਹੈ। ਅਤੇ ਗੁਰਦੇਵ ਜੀ ਸਮਝਾਉਂਦੇ, ਜਿਹਦਾ ਜੀਵਨ ਇਹੋ ਜਿਹਾ ਸਤਿਗੁਰਾਂ ਬਣਾ ਦਿੱਤਾ, ਨਾਨਕ ਹਉਂ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਪਾਏ, ਜੋ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਚੱਲਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਅਗਲੇ ਸਲੋਕ ਦੇ ਅੰਦਰ ਵੀ ਧੰਨ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ, ਬਿਨ ਸ਼ਬਦ ਹੈ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ। ਇੱਥੇ ਸਤਿਗੁਰਾਂ ਨੇ ਇੱਕ ਸੁਹਾਗਵਤੀ ਔਰਤ ਦੀ ਰੂਪ ਜਿਹੜਾ ਹੈ ਉਹਨੂੰ ਉਲੀਕ ਕੇ ਸਾਡੇ ਗੁਰਮੁਖਾਂ ਦੀ ਰੱਬ ਨਾਲ ਪਿਆਰ ਕਰਨ ਦੀ ਜਾਚ ਸਿਖਾਈ ਹੈ। ਉਦਾਹਰਨ ਜਿਹੜੀ ਉਹ ਕੇਵਲ ਪਤੀ ਪਤਨੀ ਦੇ ਰੂਪ ਦੀ ਹੈ। ਸਤਿਗੁਰੂ ਜੀ ਸਮਝਾਉਂਦੇ, ਬਿਨ ਸ਼ਬਦ ਹੈ ਸੁਧ ਨਾ ਹੋਵਈ ਜੇ ਅਨੇਕ ਕਰੇ ਸ਼ਿੰਗਾਰ, ਕਿ ਜੇ ਕੋਈ ਪਤਨੀ ਪਤੀ ਦੇ ਪ੍ਰੇਮ ਦੇ ਵਾਸਤੇ ਸਤਿਕਾਰ ਦੇ ਵਾਸਤੇ ਅਨੇਕਾਂ ਸ਼ਿੰਗਾਰ ਬਾਹਰੀ ਤੌਰ 'ਤੇ ਕਰ ਲਵੇ, ਪਰ ਮਨ ਦੇ ਵਿੱਚ ਉਹਦਾ ਪਤੀ ਦੇ ਉੱਪਰ ਭਰੋਸਾ ਨਾ ਹੋਵੇ, ਵਿਸ਼ਵਾਸ ਨਾ ਹੋਵੇ, ਫਿਰ ਕਹਿੰਦੇ ਕਿ ਉਹ ਬਾਹਰੋਂ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇ, ਉਹ ਪਤੀ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕਦੀ। ਇਹੀ ਉਦਾਹਰਨ ਦੇ ਕੇ ਦੱਸਿਆ ਕਿ ਜੇ ਅਸੀਂ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੀ ਸਿੱਖਿਆ ਪਰਮਾਤਮਾ ਦੇ ਹੁਕਮ ਨੂੰ ਹਿਰਦੇ 'ਚ ਨਹੀਂ ਮੰਨਦੇ, ਅਤੇ ਬਾਹਰੋਂ ਜਿੰਨੇ ਮਰਜ਼ੀ ਸ਼ਿੰਗਾਰ, ਕੋਈ ਤੀਰਥਾਂ ਦੇ ਇਸ਼ਨਾਨ, ਕੋਈ ਕਰਮਕਾਂਡ ਕਰੀ ਜਾਵੇ, ਕਈ ਤਰ੍ਹਾਂ ਦੇ ਜਿਹੜੀਆਂ ਉਹ ਦੁਨੀਆਂ ਦੀਆਂ ਰੀਤਾਂ ਨਿਭਾਈ ਜਾਵੇ, ਪਰ ਜੇ ਪਰਮਾਤਮਾ ਦੇ ਨਾਮ ਵਿੱਚ ਉਹਦੀ ਆਤਮਾ ਲੀਨ ਨਹੀਂ ਹੈ, ਤਾਂ ਉਹ ਅੰਦਰੋਂ ਪਵਿੱਤਰ ਨਹੀਂ ਹੈ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਉਹ ਸਰੀਰ ਨੂੰ ਧੋਈ ਜਾਵੇ। ਕਿਉਂਕਿ ਮਨ ਮੈਲ ਹੈ, ਸਭ ਕੁਛ ਮੈਲ ਹੈ, ਤਨ ਧੋਤਾ ਹੈ, ਮਨ ਹੱਛਾ ਨਾ ਹੋਏ। ਇਸ ਕਰਕੇ ਇੱਥੇ
ਸ਼ਬਦ ਦੇ ਨਾਲ ਜਿਵੇਂ ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ, ਇਹਨੂੰ ਅੰਦਰੋਂ ਆਤਮਾ ਨੂੰ ਪਰਮਾਤਮਾ ਦੇ ਨਾਮ ਨਾਲ ਵੀ ਧੋਣਾ ਜ਼ਰੂਰੀ ਹੈ। ਅਤੇ ਜਿਹੜਾ ਨਹੀਂ ਅੰਦਰੋਂ ਤਬਦੀਲੀ ਕਰਦਾ, ਬਾਹਰੋਂ ਵਿਖਾਵੇ ਦੇ ਧਰਮ ਵਾਲੇ ਚਿੰਨ੍ਹ ਧਾਰਨ ਕਰਦਾ ਏ, ਉਹ ਕਦੀ ਵੀ ਪਰਮਾਤਮਾ ਵਾਹਿਗੁਰੂ ਦੇ ਨਾਲ ਨਹੀਂ ਮਿਲ ਸਕਦਾ। ਕਿਉਂਕਿ ਸਤਿਗੁਰੂ ਜੀ ਸਮਝਾਉਂਦੇ, ਪਿਰ ਕੀ ਸਾਰ ਨਾ ਜਾਣਈ ਦੂਜਾ ਭਾਈ ਪਿਆਰ, ਕਿ ਜੋ ਦਿਲ ਦੇ ਵਿੱਚ ਪਤੀ ਦਾ ਪਿਆਰ ਨਾ ਰੱਖਿਆ ਹੋਵੇ, ਦਿਲ ਦੇ ਵਿੱਚ ਪਿਆਰ ਕਿਤੇ ਹੋਰ ਦਾ ਹੋਵੇ, ਧਿਆਨ ਕਿਸੇ ਹੋਰ ਦਾ ਹੋਵੇ, ਅਤੇ ਸਤਿਗੁਰੂ ਜੀ ਸਮਝਾਉਂਦੇ ਉਹ ਫਿਰ ਪਿਰ ਦੀ ਸਾਰ ਆਪਣੇ ਪਤੀ ਦੀ ਸਾਰ ਨਹੀਂ ਜਾਣ ਸਕਦੇ, ਉਹਦੀ ਮਜਬੂਰੀ ਨੂੰ, ਉਹਦੇ ਹਾਲਾਤਾਂ ਨੂੰ, ਉਹਦੀ ਮਿਹਨਤ ਨੂੰ, ਫਿਰ ਉਹਦੀ ਕਦਰ ਨਹੀਂ ਉਹ ਜਾਣ ਸਕਦੀ ਜਿਹਦੇ ਅੰਦਰ ਅੰਦਰ ਵੀ ਪਤੀ ਦੇ ਪ੍ਰਤੀ ਸਤਿਕਾਰ ਨਹੀਂ। ਇਸੇ ਤਰ੍ਹਾਂ ਹੀ ਉਦਾਹਰਣ ਦੇ ਕੇ ਦੱਸਿਆ, ਜਿਨ੍ਹਾਂ ਦਾ ਪਰਮਾਤਮਾ ਤੋਂ ਬਿਨਾਂ ਆਤਮਾ ਦਾ ਮਾਇਆ ਵਾਲੇ ਪਾਸੇ, ਵਿਕਾਰਾਂ ਵਾਲੇ, ਕਾਮ ਕ੍ਰੋਧ ਲੋਭ ਮੋਹ ਵਾਲੇ ਪਾਸੇ ਧਿਆਨ ਹੈ, ਉਹ ਫਿਰ ਪਤੀ ਪਰਮਾਤਮਾ ਦੀ ਸਾਰ ਨਹੀਂ ਜਾਣਦੀ। ਉਹ ਦਾਤ ਪਿਆਰੀ ਵਿਸਰਿਆ ਦਾਤਾਰਾ, ਉਹਨੂੰ ਦਾਤਾਂ ਚੰਗੀਆਂ ਲੱਗਦੀਆਂ ਅਤੇ ਦਾਤਾਂ ਦੇਣ ਵਾਲਾ ਦਾਤਾ, ਉਹਦੇ ਨਾਲ ਕੋਈ ਲਗਾਓ ਨਹੀਂ ਹੁੰਦਾ। ਅੱਗੇ ਸਤਿਗੁਰੂ ਸਮਝਾਉਂਦੇ, ਸਾਕ ਸੁੱਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਗੁਰਦੇਵ ਜੀ ਸਮਝਾਉਂਦੇ ਕਿ ਜਿਹੜੀ ਔਰਤ ਪਤੀ ਦੇ ਵਫ਼ਾਦਾਰ ਨਾ ਬਣੇ, ਉਹਦੇ ਹੁਕਮ ਦੇ ਵਿੱਚ ਜਾਂ ਉਹਦੇ ਭਾਵ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਨਾ ਚੱਲੇ, ਉਹਨੂੰ ਸੁਹਾਗਵਤੀ ਨਹੀਂ ਕਿਹਾ ਜਾਂਦਾ। ਅਤੇ ਫਿਰ ਜਿਹੜੀਆਂ ਸੁਹਾਗਣਾਂ ਜਦੋਂ ਕਿਤੇ ਇਕੱਠੀਆਂ ਹੁੰਦੀਆਂ ਨਾ, ਉਸ ਦੁਹਾਗਣ ਨੂੰ ਆਪਣੇ ਲਾਗੇ ਵੀ ਨਹੀਂ ਬਿਠਾਉਂਦੀਆਂ ਅਤੇ ਉਹਨੂੰ ਸਤਿਕਾਰ ਵੀ ਨਹੀਂ ਦਿੰਦੀਆਂ। ਜਿਵੇਂ ਸੁਹਾਗਣਾਂ ਵਿੱਚ ਦੁਹਾਗਣ ਕਦੀ ਸਤਿਕਾਰ ਨਹੀਂ ਪਾ ਸਕਦੀ, ਇਸੇ ਤਰ੍ਹਾਂ ਜਿਹੜਾ ਮਨਮੁੱਖ ਬੰਦਾ ਏ, ਮਨ ਦੇ ਪਿੱਛੇ ਚੱਲ ਕੇ ਰੱਬ ਤੋਂ ਗੁਰੂ ਤੋਂ ਦੂਰ ਰਹਿੰਦਾ ਏ, ਉਹ ਗੁਰਮੁਖਾਂ ਦੇ ਵਿੱਚ ਕਦੀ ਵੀ ਸਤਿਕਾਰ ਨਹੀਂ ਪਾ ਸਕਦਾ। ਪੌੜੀ ਹਰ ਹਰੇ ਆਪਣੀ ਦਇਆ ਕਰ ਹਰ ਬੋਲੀ ਬੈਣੀ, ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰੀ ਹੈ। ਅਤੇ ਸਤਿਗੁਰੂ ਸਮਝਾਉਂਦੇ, ਵਾਹਿਗੁਰੂ ਜੀ ਹਰ ਹਰੇ ਆਪਣੀ ਦਇਆ ਕਰੋ, ਵਾਹਿਗੁਰੂ ਜੀ ਮੇਰੇ 'ਤੇ ਇੱਕ ਦਇਆ ਕਰੋ, ਹਰ ਬੋਲੀ ਬੈਣੀ ਮੈਂ ਤੁਹਾਡੇ ਬੋਲ ਜਿਹੜੇ ਬਾਣੀ ਦੇ ਭਗਤੀ ਦੇ ਉਹ ਬੋਲ ਸਕਾਂ। ਹਰ ਨਾਮ ਧਿਆਈ ਹਰ ਉਚਰਾਂ ਹਰ ਲਾਹਾ ਲੈਣੀ, ਵਾਹਿਗੁਰੂ ਜੀ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੇ ਨਾਮ ਨੂੰ ਧਿਆਵਾਂ, ਤੁਹਾਡੇ ਬਾਣੀ ਨੂੰ, ਤੁਹਾਡੇ ਸਿਮਰਨ ਦਾ ਗਾਇਨ ਕਰਾਂ ਅਤੇ ਇਹੀ ਨਾਮ ਭਗਤੀ ਦਾ ਲਾਹਾ ਪ੍ਰਾਪਤ ਕਰਾਂ। ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬੈਣੀ, ਵਾਹਿਗੁਰੂ ਜੀ ਜਿਹੜਾ ਤੁਹਾਡਾ ਨਾਮ ਜਪਦੇ ਹੈ ਨਾ ਦਿਨ ਰਾਤ, ਮੈਂ ਉਹਨਾਂ ਤੋਂ ਬਲਹਾਰ ਜਾਂਦਾ ਏ, ਕੁਰਬਾਨ ਜਾਂਦਾ ਏ, ਜਿਨ੍ਹਾਂ ਸਤਿਗੁਰ ਪਿਆਰ ਮੇਰਾ ਪਿਆਰਾ ਆਰਾਧਿਆ, ਜਿਨ੍ਹਾਂ ਨੇ ਮੇਰੇ ਸਤਿਗੁਰੂ ਪਿਆਰੇ ਦਾ ਸਿਮਰਨ ਕੀਤਾ ਏ, ਯਾਦ ਕਰਦੇ ਨੇ, ਤਿੰਨ ਜਨ ਦੇਖਾਂ ਨੈਣੀ, ਮੈਂ ਉਹਨਾਂ ਨੂੰ ਇਹਨਾਂ ਅੱਖਾਂ ਦੇ ਨਾਲ ਵੇਖਣਾ ਚਾਹੁੰਦਾ ਏ, ਦੀਦਾਰ ਕਰਨੇ ਚਾਹੁੰਦਾ ਏ। ਹਉ ਵਾਰਿਆ ਆਪਣੇ ਗੁਰੂ ਕਹੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ, ਮੈਂ ਉਸ ਗੁਰੂ ਤੋਂ ਬਲਿਹਾਰ ਨਹੀਂ ਜਾਂਦਾ ਏ, ਵਾਰ ਨਹੀਂ ਜਾਂਦਾ ਏ, ਜਿਹਨੇ ਮੇਰਾ ਪਿਆਰਾ ਪ੍ਰੀਤਮ ਵਾਹਿਗੁਰੂ ਸੱਜਣ ਦੇ ਨਾਲ ਮਿਲਾਪ ਕਰਾ ਦਿੱਤਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਅੱਜ ਦੇ ਜੋ ਪਾਵਨ ਮੁੱਖ ਵਾਕ ਦੇ ਦੁਆਰਾ ਧੰਨ ਗੁਰੂ ਰਾਮਦਾਸ ਜੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਉਪਦੇਸ਼ ਦੇ ਕੇ ਨਿਵਾਜ ਰਹੇ ਨੇ, ਉਹਦੇ ਅਨੁਸਾਰ ਅਸੀਂ ਗੁਰੂ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰੀਏ ਜੀ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾੜੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ

ਆ ਗਈ ਮਸਕਤ ਕਾਲੋ ਨਾਨਕ ਤੀ ਮੁਖੀ ਉਜਲੀ ਕੀਤੀ ਛੁੱਟੀ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰ ਸਤਿਗੁਰ ਸੰਗ ਕੀਰੇ ਹਮਥਾ ਪੇ ਧੰਨ ਧੰਨ ਗੁਰੂ ਨਾਨਕ ਜਨ ਕੀਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ।

ਸਾਜੀ ਨਿਵਾਜੀ ਸਾਧ ਸੰਗਤ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਇੱਥੇ ਹੀ ਜੀਵਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਭਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਦੁਨੀਆ ਨਾ ਸਾ ਲਾਹੇ ਜੋ ਮਰ ਵੰਜਸੀ ਲੋਕਾ ਨਾ ਸਾ ਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪ੍ਰਵਾਹੋ ਰਹਾਓ ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜਮ ਪੁਰੇ ਬਦੇ ਮਾਰੀਏ ਵੇਲਾ ਨਾ ਲਾਹਨ ਗੁਰਮੁਖ ਜਨਮ ਸਖਾਰਤਾ ਸੱਚਾ ਸ਼ਬਦ ਲਗਾਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਏ ਰਚਾਨ ਤਿਸਨਾ ਭੁਖਨਾ ਉਤਰੈ ਅੰਧਨ ਜਲਤ ਫਿਰਾਨ ਦੋਸਤਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁੱਬੇ ਕੁਟੰਬ ਸਿਉਂ ਕੁਟੰਬ ਸਿਉਂ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤੇ ਨਿਨਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵ ਹੈ ਤੈਸਾ ਹੋਵੇ ਤੇ ਹੇ ਕਰਨ ਕਮਾਏ ਆਪੇ ਬੀਜੇ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੈ ਪਰਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਹੈ ਓਨਾ ਤਿਲੁ ਨਾ ਤਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਬਦੇ ਸੇਨ ਸੇ ਵਡਭਾਗੀ ਜੇ ਉਹਨਾਂ ਮਿਲ ਰਹੇ ਉਹਨਾਂ ਨੂੰ ਨਾਮ ਲੈਣ ਦੇਸੀ ਰਿਜੁਗ ਸੰਭਾਹੇ ਜਿਨੇ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚੋ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹਿ ਹੋ ਮੈਂ ਸ਼ਬਦ ਜਲਾਏ ਸੋ ਸਹੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਔਰ ਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ ਪੇਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨਮੁਖ ਮਨ ਨਾ ਭਿੱਜੀ ਅਤ ਮੈਲੇ ਚਿਤ ਕਠੋਰ ਸੱਪੈ ਦੁੱਧ ਪੀਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸੀ ਆਖਿਆ ਆਪੇ ਬਖਸਣਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀ ਗਾਰ ਸੱਚਾ ਸਾਹੋ ਸੱਚੇ ਵਣਜਾਰੇ ਓਥੈ ਕੂੜੇ ਨਾ ਟਿਕਨ ਉਹ ਨਾ ਸੱਚ ਨਾ ਭਾਵੇ ਦੁਖੀ ਮਾਹ ਪਚਨ ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪਿਆ ਕਿਰਤ ਪਿਆ ਕਿਰਤ ਕਮਾਵਣਾ ਕੋਏ ਨਵੇਂ ਟਨਹਾਰ ਸੰਤਾ ਸੰਗਤ ਮਿਲ ਰਹਿ ਤਾਂ ਸੱਚ ਲੱਗਾ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚਾ ਸੱਚਿਆਰ ਗੁਰ ਪੂਰੇ ਪੂਰੀ ਮਤ ਹੈ ਹਿਨ ਇਸ ਨਾਮ ਤਿਆਏ ਹੋਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰੂ ਸਾਲਾ ਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੋਪੀ ਆ ਗਿਆ ਧਰੀ ਵਿੱਚ ਹੋਂ ਆਪ ਗੁਵਾਏ ਖਿੰਚੋ ਤਾੜਵੇ ਗੁੱਚੀਆ ਏਕ ਸਿਉ ਲਿਵ ਲਾਏ ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰੂ ਨੂੰ ਮਿਲੇ ਸੇ ਭਾਏ ਰਾ ਸੱਚਾ ਸ਼ਬਦ ਲਗਾਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵੜੰਜੇ ਗੁਰ ਸ਼ਬਦ ਸਿਉ ਲਾਹ ਨਾਮ ਲੈਨ ਸੋਏ ਨਾ ਰੂਪਾ ਭਾਵ ਕਰ ਸੰਚਿਆ ਚੱਲੈ ਨਾ ਚੱਲਦਿਆਂ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋ ਸਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੁੱਲ ਹੋ ਭੁੱਲਿਆ ਜਸ ਹੈ ਪਤ ਗਵਾਏ ਇਹੋ ਜਗਤ ਮੋਹੇ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲੇਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਪੈ ਹਰ ਸਿਉ ਰਹਿ ਸਮਾਏ ਸੋ ਸੋਹ ਮੇਰਾ ਰੰਗਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਚੜ੍ਹਾ ਜਾ ਪਿਰ ਕੇ ਅੰਕ ਸਮਾਏ ਚਿਰੀ ਵਿਛੁਨੇ ਭੀ ਮਿਲਨ ਜੋ ਸਤਿਗੁਰ ਸੇਵਨੇ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁੱਟੇ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰੇ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਨ ਮਿਲੇ ਰਹਨ ਇਸ ਜਗ ਮਹਿ ਵੇਲੇ ਜਾਣੀ ਹੈ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰਜੀ ਸੂਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੈ ਸ਼ਬਦ ਭਰਮ ਕਟਿਆ ਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹੋਂ ਤਿਨ ਕੈ ਬਲਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਓ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਹੋ ਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਵ ਹੋਵੇ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰਾ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਉਹਨਾਂ ਕੋਏ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੋ ਆਖਿਆ ਸ਼ਬਦ ਵੇਖ ਹੋ ਲਿਵ ਲਾਏ ਬੁਰਾ ਭਲਾ ਤਿਚੁਰ ਆਖਦਾ ਜਿਚੁਰ ਹੈ ਦੋਹ ਮਾਹੇ ਗੁਰਮੁਖ ਏਕ ਹੋ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਚਰਨੀ ਚਿਤੁ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮੇ ਲਾਵੈ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪਹਿ ਆਪ ਵੇਚ ਆਈ ਦਰਸ਼ਨ ਹਰ ਦੇਖਣ ਕਹਿਤ ਆਈ
कृपा करहे ता सतगुर मेल हे हर हर नाम।

0: ਤੇ ਆਈ ਰਹਾਉ ਜੇ ਸੁਖ ਦੇਹਤਾ ਤੁਝੇ ਅਰਾਦੀ ਦੁਖ ਪੀ ਤੁਝੈ ਤੇ ਆਈ ਜੇ ਭੁੱਖ ਦੇਹਤਾ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਕਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੈ ਹਰ ਮੇਲ ਲੈ ਹੋ ਵੜਿਆਈ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਲੇ ਤਾਂ ਤੁਝੇ ਅਰਾਦੀ ਜੇ ਮਾਰ ਕਢੇ ਪੀਤ ਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋਟ ਨਾ ਜਾਏ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰੈ ਮਰ ਜਾਏ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੇਵਾਨਾ ਹੋ ਤਰ ਹੋ ਹਰ ਤੋ ਦਰਸ਼ਨ ਕਹਿਤਾਈ ਝੱਖੜ ਝਾਗੀ ਮੀਹੋਂ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉਂ ਸਿੱਖ ਗੁਰ ਬਿਨ ਮਰ ਜਾਏ ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਬਿਗਸਾਏ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰੂ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇ ਵਾਏ ਜਿਸ ਤੂੰ ਦੇਹ ਸੋਈ ਜਨ ਪਾਏ ਹੋ ਨਿਹਫਲ ਸਭ ਚਤੁਰਾਏ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾ ਗਾਏ ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਏ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਸ ਥਾਏ ਨ ਪਾਏ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਏ ਸਭ ਦਿਨ ਸਰੈਨ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨ ਸਗੋ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮੇਰੇ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਤੀਆਂ ਘਰ ਦਸਵਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ ਹੁਣ ਸਤਿਗੁਰ ਵੇਖ ਵਿਗਸਿਆ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲੇ ਉਹਨੂੰ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਿਆ ਜੇ ਮਿਲੈ ਤਾਂ ਤਨ ਮਨ ਦੇ ਹੋ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ ਹੋ ਸੁਤਿਆ ਗੁਰੂ ਸਾ ਲਾਹੀਏ ਉੱਠਦਿਆਂ ਪੀ ਗੁਰ ਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹੋ ਤਾਂ ਕਿ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲੋਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹੋ ਤਿਸ ਬਿਨ ਘੜੀ ਨਾ ਜੀਵਾਓ ਬਿਨ ਦੇਖੇ ਮਰ ਜਾਓ ਜਿਉਂ ਮਛਲੀ ਬਿਨ ਪਾਣੀਆਂ ਰਹਿ ਨਾ ਕੀਤਾ ਉਹ ਪਾਏ ਤਿਉਂ ਹਰ ਬਿਨ ਸੰਤ ਨਾ ਜੀਵੈ ਬਿਨ ਹਰ ਨਾਮ ਮੈਂ ਮਰ ਜਾਏ ਮੈਂ ਸਤਿਗੁਰ ਸੀਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇਹ ਦਿਰੜਾਏ ਜਿਸ ਪ੍ਰਾਪਤ ਸੋਲਾ ਹੈ ਗੁਰ ਚਰਣੀ ਲਾਗੈ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇਵਾ ਮਨੇ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਭਿਨਾਸੀ ਪੁਰਖ ਹੈ ਸਭ ਮੈਂ ਰਹੇ ਅਸਮਾਏ ਰਾਮ ਨਾਮ ਤਨ ਸੰਜਿਆ ਸਾਬਤ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰ ਪੂਰੇ ਸਾਬਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨਹਿ ਬਿਆਪਤ ਅਨਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਓ ਮੋਹ ਮਗਨ ਮਹਿ ਰਹਿਆ ਬੇਆਪੇ ਅਤਿ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਗਿਆਨਾ ਸੂਜੈ ਮਹਾਂਗੁਬਾਰਾ ਭ੍ਰਮਤ ਬਿਆਪਤ ਜਰੇ ਇੱਕ ਵਾਰਾ ਜਾਣੋ ਨਾ ਪਾਈਐ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਧ ਪਰਾਨਾ ਮਹਿਲੋ ਨਾ ਪਾਵੈ ਫਿਰਤ ਬਿਗਾਨਾ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜੋ ਜਲ ਬਿਨ ਮੀਨਾ ਕਸ਼ੂ ਸਿਆਨਪ ਓ ਕਿਤਨਾ ਮੋਰੀ ਏਕ ਆਸ ਠਾਕਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲੈ ਹੋ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤਿਪਤੇ ਪੂਰਾ ਪਾਇਆ ਰਹਾਓ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੁਖ ਸਾਗਰ ਕਰ ਕਿਰਪਾ ਉਧਰ ਹਰਨਾਗਰ ਚਰਨ ਕਮਲ ਸਰਨਾਏ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮ ਦੂਤਨਾ ਭੇਟਨ ਜੀਵਨ ਰੂਪ ਅਨੂਪ ਦਇਆਲਾ ਰਵਨ ਗੁਣਾ ਕਟਿਆ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਰਾਪੈ ਨਿਤ ਜਾਪੈ ਰੋਗ ਰੂਪ ਮਾਇਆ ਨ ਬਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਪਟਵਾਰੇ ਮਨ ਬਚ ਕਰਮ ਪ੍ਰਭ ਏਕ ਉਤਿਆਏ ਸਰ ਫਲਾ ਸੋਈ ਜਨ ਉਪਾਏ ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਿ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹਲਾ ਪੰਜਵਾਂ ਅਸ਼ਟਪਦੀਆਂ ਘਰ ਨਾਵਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਜਿਨੇ ਡਿਠਿਆ ਮਨ ਰਹਿਸੀਆ ਕਿਉ ਪਾਈਆ ਤਿੰਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ ਤਿੰਨ ਸਿਉ ਪ੍ਰੀਤ ਨਾ ਤੁੱਟੇ ਕਭੂ ਨਾ ਹੋਵੇ ਭੰਗ ਜੀਓ ਪਾਵ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜੀਓ ਆਏ ਮੇਰੋ ਸੰਤ ਸੱਜਣਾ ਨਾਮ ਜਪੇ ਮਨ ਮਿਤ ਜੀਓ ਰਹਾਓ ਦੇਖੈ ਸੁਣੇ ਨਾ ਜਾਣੇ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿਣ ਸਣੀ ਕੂੜ ਕਮਾਵੈ ਧੰਨ ਜੀਓ ਨਾਮ ਧਿਆਵੇ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜੀਓ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰ ਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ ਆਪਣੇ ਪ੍ਰਭਾਣਿਆ ਦਰਗਹਿ ਪੈਦਾ ਜਾਏ ਜੀਓ ਐਥਾ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ ਆਦੁਰ ਦਿੱਤਾ ਪਾ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਂ ਥਨੰਤਰ ਰਵ ਰਹਿਆ ਸਰਬ ਜੀਆ ਪ੍ਰਥ ਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨੁ ਮਾਲ ਜੀਓ ਮੰਤੇ ਕਭੋ ਨਾ ਵਿਸਰੈ ਜਾ ਆਪੇ ਹੋਏ ਦਇਆਲ ਜੀਓ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਓ ਤਾ ਕਾ ਅੰਤ ਨ ਪਾਈਐ ਊਚਾ ਅਗਮ ਅਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖਵਾਰ ਜੀਓ ਸਾਚ ਨੇ ਹੋ ਤਿੰਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜੀਓ ਗੁਣ ਸਾਹ ਜੀ ਤਿੰਨ ਸੰਗ ਬਸੇ ਆਠ ਬਹਿ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸਰੇ ਰੰਗ ਰਤੇ ਪਰਮੇਸਰੈ ਬਿਨ ਸੇ ਸਗੋ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ ਤੂੰ ਸਮਰੱਥ ਤੂੰ ਸਰਮੈ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਹਿਜੀ ਕਾਢੀਆ ਜਿਨ੍ਹਾਂ ਨੇ ਹੋ ਤੂੰ ਜਾਣੇ ਲੱਗਾ ਝੂਰ ਮਰਹੋ ਸੇ ਵਾਢੀਆ ਹੋ ਨਾ ਛੋਡੋ ਕੰਤ ਪਾਸ ਸਦਾਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਓ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇ ਖਾ ਲੇਹਾ ਪਾਏ ਮੂੰਹ ਦਾ ਤੜੀ ਨਿਤਿਰ ਦਰ ਖਸਮਾਲ ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਕੀਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹੂ ਕਹਿਣਾ ਸਿੱਕਾ ਗੁਣ ਤੇਰਿਆ ਸਹੀਆ ਤਉ ਅਸੰਕ ਮੰਨਿਓ ਹਬ ਵਦਾਣੀਆ ਹਿਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆ ਜੈ ਡਿੱਠੇ ਮਨ ਧੀਰੀ ਐ ਕਿਲ ਵਿਖ ਵੰਨਿਅਨ ਦੂਰੇ ਸੁਕਿਓ ਵਿਸਰੈ ਮਾਓ ਮੈਂ ਜੋ ਰਹਿਆ ਭਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਬ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹੇ ਬਾਦ ਅਹੰਕਾਰ ਸਰਪ ਰੁਨਿਆ ਸੁਖ ਨ ਪਾਇਨ ਮੂਲ ਨਾ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾਂ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਚਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿੰਨ ਤਿੰਨ ਸਾਧੂ ਸੰਗ ਪਾਇਆ ਅੰਮ੍ਰਿਤ ਹਰ ਕਾ ਨਾਉ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਕ ਬਹੁਤ ਅਨੰਤ ਕੇ ਜਿਸ ਪੁਜਾਏ ਆਪ ਨੇੜਾ ਤਿਸ ਹੈ ਵਿਸੁਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਨਾਨਕ ਗੁਣ ਗਾਵਾ ਦਿਨ ਰਾਤ ਨਾਨਕ ਚਾਵੇ ਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਨਿਉ ਕੁਚੱਜੀ ਅਮਾਵਣ ਡੋਸੜੇ ਹੋ ਕਿਉਂ ਸੋਹ ਰਾਵਣ ਜਾਓ ਜੀਓ ਇੱਕ ਦੂ ਇੱਕ ਚੜੰਦੀ ਆ ਕੌਣ ਜਾਣਾ ਮੇਰਾ ਨਾਉ ਜੀਓ ਜਿਨੀ ਸਕੀ ਸੋਹ ਰਾਵਿਆ ਸੇ ਅੰਬੀ ਛਾਵੜੀਏ ਹੈ ਜੀਓ ਸੇ ਗੁਣ ਮੰਨਿਉ ਨਾ ਆਵਨੀ ਹੋ ਕਹਿ ਜੀ ਦੋਸਤ ਰਹੋ ਜੀਓ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿਨਾ ਤੇਰਾ ਨਾਉ ਜੀਓ ਇੱਕ ਤੋਂ ਢੋਲਣਾ ਅੰਬੜਾ ਹੋ ਸਦ ਕੁਰਬਾਣਾ ਤੇਰਾ ਜਾਓ ਜੀਓ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੋ ਇੰਨੀ ਟੋਲੀਅਸ ਟੋਲੀ ਭੁਲੀਅਸ ਤਿਸ ਕੰਥ ਨਾ ਬੈਠੀ ਪਾਸ ਜੀਓ ਅੰਬਰ ਕੁੰਜਾ ਕੁਲੀਆ ਬਗ ਬੈਠੇ ਆਏ ਜੀਓ ਸਾ ਤਨ ਚੱਲੀ ਸਾਹੁਰੈ ਕਿਹਾ ਮੋਹ ਦੇਸੀ ਅੱਗੇ ਜਾਏ ਜਿਉ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾ ਟੜੀਆਸ ਜਿਉ ਤੈ ਸਹਿ ਨਾਲ ਹੋ ਮੁੱਤੀਅਸ ਦੁੱਖਾਂ ਕੁ ਤਰੀਆਸ ਜਿਉ ਤੁਦ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜਿਉ ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜਿਉ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਉ ਤੁਦ ਅੰਤਰ ਹੋ ਸੁਖ ਵਸਾ ਤੂੰ ਅੰਤਰ ਸਾ ਬਾਸ ਜਿਉ ਭਾਣੈ ਤਖਤ ਬੜਾਈਆ ਭਾਣੈ ਭੀਖ ਉਦਾਸ ਜਿਉ ਭਾਣੈ ਥਲ ਸਿਰ ਸਰ ਵਹਿ ਕਮਲ ਫੁੱਲੈ ਆਕਾਸ਼ ਜਿਉ ਭਾਣੈ ਪਵ ਜਲ ਲੰਘੀਐ ਭਾਣੈ ਮੰਜ ਪਰਿਆਸ ਜਿਉ ਭਾਣੈ ਸੋ ਸੋਹ ਰੰਗਲਾ ਸਿਫਤ ਰਤਾ ਗੁਣ ਤਾਸ ਜਿਉ ਭਾਣੈ ਸੋਹ ਪੀ ਹਾਵਲਾ ਹੋਂ ਆਵਣ ਜਾਣ ਮੋਹਿਆਸ ਜਿਉ ਤੂੰ ਸੋਹ ਅਗਮ ਅਤੋਲਵਾ ਹੋਂ ਕਹਿ ਕਹਿ ਟਹਿ ਪਿਆਸ ਜਿਉ ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਉ ਗੁਰਸਬਦੀ ਸੋਹ ਪਾਇਆ ਸੱਚ ਨਾਨਕ ਕੀ ਅਰਦਾਸ ਜਿਉ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਿਵਲਾ ਗੋ ਪਾਏ ਜੀਉ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਉ ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਉ ਇਹੋ ਮਨ ਤੈਂ ਕੁਡੇ ਵਸਾ ਮੈਂ ਮਾਰਗ ਦੇ ਹੋ ਬਤਾਏ ਜੀਉ ਹੋਂ ਆਇਆ ਦੂਰ ਹੋਂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਉ ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਾਰ ਕਮਾਏ ਜੀਉ ਤਿਆਂਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜਿਉ ਇਉਂ ਪਾਵੇ ਹਰ ਦਸਾਵੜਾ ਨਹਿ ਲੱਗੈ ਤੱਤੈ ਤੱਤੀ ਵਾਓ ਜਿਉ ਹੋਂ ਆਪ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਉ ਹਰ ਭਗਤ ਖਜ਼ਾਨਾ ਬਖਸਿਆ ਗੁਰੂ ਨਾਨਕ ਕੀ ਪਸਾਓ ਜਿਉ ਮੈਂ ਬੋੜਨਾ ਤ੍ਰਿਸ਼ਨਾ ਭੁੱਖੜੀ ਹੋਂ ਰਜਾ ਤਿਰਪਤ ਅਗਾਏ ਜਿਉ ਜੋ ਗੁਰਦੀਸਾ ਸਿੱਖੜਾ ਤਿਸ ਨਿਵ ਨਿਵਲਾ ਗੋ ਪਾਏ ਜਿਉ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਉ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਉ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਰ ਘਰ ਦਰ ਦਰਸ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚਾਲੀ ਸੂਤੀ ਰਹਿਣ ਵੇਹਾਣੀ ਨਾਨਕ ਬਾਲਦਨ ਰਾਡੇਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਵਰ ਭਾਵੈ ਤਿਸ ਕੀ ਬਲਰਾਮ ਜੀਉ ਰਵ ਰਹਿਆ ਜੁਗ ਚਾ ਤਿਰ ਪਵਨ ਬਾਣੀ ਜਿਸ ਕੀ ਬਲਰਾਮ ਜੀਉ ਤਿਰ ਪਵਨ ਕੰਤੁਰ ਵੈ ਸੋਹਾਗਣ ਅਵਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੁਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਣਾ ਮੈ ਲੈ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਈ ਹੰਬ ਵੀ ਵਈਆਂ ਸਾਹੁ ਰਹਿ ਬਲਰਾਮ ਜੀਉ ਸਾਹ ਹੁਕਮ ਰਜਾਏ ਸੋਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਉ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨਾ ਸਕੈ ਕੋਈ ਜਾਈ ਨਾਉ ਨਰਹੇ ਨਿਹ ਕੇਵਲ ਰਵ ਰਹਿਆ ਤਿਹ ਲੋਈ ਮਾਏ ਨਿਰਾਸੀ ਰੋਏ ਵਿਛੁਨੀ ਬਾਲੀ ਬਾਲਾ ਹੇ ਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬੁਲ ਦਿੱਤਰੀ ਦੂਰ ਨਾ ਆਵੈ ਆਵੈ ਘਰ ਪਈਐ ਬਲਰਾਮ ਜੀਉ ਰਹਿਸੀ ਵੇਖ ਦੂਰ ਪਿਰ ਰਾਵੀ ਕਰ ਸੋਹੀਐ ਬਲਰਾਮ ਜੀਉ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲ ਅਥਾਨ ਸੋਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਭਾਏ ਨਾਨਕ ਵਿਛੜਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਛੰਤ ਕਰ ਦੂਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨੇ ਆਏ ਸਾਚਾ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਮਿਲਾਇਆ ਅੰਦਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋ ਹਾਏ ਪੰਚ ਸਬਦ ਤੁਨ ਅਨਹਦ ਵਾਜੇ ਹਮ ਕਰ ਸਾਜਨੇ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਭਾਵੋ ਸੋਹੜਾ ਜੁਗ ਚਾਰੇ ਆਪਣਾ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤਰੇ ਭਵਨ ਰੂਪ ਦਿਖਾਇਆ ਸਖੀ ਮਿਲਹੋ ਰਸ ਮੰਗਲੋ ਗਾਵੋ ਹਮ ਕਰ ਸਾਜੁਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ ਅੰਤਰ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰਸੇ ਦੇ ਬਣਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰੁਣ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਪਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੇਤੇ ਤੁਝ ਬਿਨ ਕਵਣ ਕਹਾਏ ਕਾਲ ਬੇਕਾਲ ਪਏ ਦੇਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਆਹੋ ਸੱਜਣਾ ਹੋ ਦੇਖਾ ਦਰਸੁਨ ਤੇਰਾ ਰਾਮ ਕਰੇ ਆਪਣੈ ਖੜੀ ਤੱਕਾ ਮੈਂ ਮਨ ਚਾਓ ਕਨੇਰਾ ਰਾਮ ਮਨ ਚਾਓ ਕਨੇਰਾ ਸੁਣ ਪਰ ਮੇਰਾ ਮੈਂ ਤੇਰਾ ਪਰਵਾਸਾ ਦਰਸੁਨ ਦੇਖ ਪਈ ਨਹਿ ਕੇਵਲ ਜਨ ਮਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਏ ਸੱਚ ਮਿਲੇ ਘਰ ਆਏ ਘਰੇ ਆਇੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੈ ਅਵਗਣ ਮਾਰ ਗੁਣੀ ਕਰ ਛਾਇਆ ਘਰ ਗੁਣੀ ਕਰ ਛਾਇਆ ਪੂਰੈ ਪੁਰਖ ਵਿਧਾਤਾ ਤਸਕਰ ਮਾਰ ਵਸੀ ਪਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੇ ਪਿਆਰੇ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਪੇਰੇ ਰਾਵੇੜੀ ਸਬਦ ਰਲੀ ਰਵ ਰਹੇ ਅਨਹ ਦੂਰੀ ਰਾਮ ਪ੍ਰਭ ਦੂਨਾ ਹੋਈ ਘਟ ਘਟ ਸੋਈ ਤਿਸਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਉਂ ਤਿਸਦੀ ਵੜਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵਲਾਈਐ ਪਿਰ ਉੱਚੜੀਐ ਮਾਰੜੀਐ ਤਿਹ ਲੋਹਾ ਸਿਰਤਾ ਜਾ ਰਾਮ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵਲਾਈਐ ਪਿਰ ਉੱਚੜੀਐ ਮਾਰੜੀਐ ਤਿਹ ਲੋਹਾ ਸਿਰਤਾ ਜਾ ਰਾਮ ਹਉ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਨੋ ਨਾ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਣੋ ਪਾਤੇ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵੇਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਪਹਿਲਾ ਕਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਤੰਦੜਾ ਲਾਇਆ ਦਾਨ ਤੇਰਾ ਕਟ ਚਾਂਦਣਾ ਕਰ ਤਨ ਚੰਦੋ ਦੀਪਾਇਆ ਦਾਨ ਹਰਕਾ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀਆਂ ਲਿਆ ਵਿਵਾਹੋ ਹੋਆ ਸੋ ਬਸੀਤੀ ਪੰਚ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਤੰਦੜਾ ਲਾਇਆ ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉਂ ਗਾੜਿਆ ਮਨ ਲੀੜਾ ਦੀਤਾ ਲੀਆ ਤਾ ਦੀਆ ਮਾਨ ਜਿਨ ਸਿਉ ਸੱਜਣ ਕਿਉ ਵਿਸਰਹਿ ਜਿਨ ਦਿਸ ਆਇਆ ਹੋਹੇ ਰਲੀਆ ਜੀ ਸੇਤੀ ਗਹਿ ਰਹੇ ਸਗਲ ਗੁਣ ਅਵ ਗੁਣ ਨਾ ਕੋਈ ਹੋਹੇ ਨੀਤਾ ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੈ ਵਾਸਲਾ ਕਟ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀਜੈ ਗੁਣਹੇ ਕੇਰੀ ਛੋੜ ਅਵਗਣ ਚਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸੀ ਆਖੇ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁਲੈ ਸੁਣੇ ਦੇਖੇ ਬਾਜ ਕਹਿਆ ਦਾਨ ਅਣਮੰਗਿਆ ਦੇਵੈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੀ ਆਖੇ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸਨਾਨ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉਂ ਛੱਲੈ ਪਰ ਪੰਚ ਮੋਹ ਬੇਕਾਰ ਥਾ ਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਹ ਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚਾ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਾਹ ਲਾਹੀਐ ਜਿਨ ਜਗਤ ਉਹ ਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਹ ਸਾਰਿਆ ਪੰਚ ਭੂ ਨਾਇਕੋ ਆਪ ਸਿਰਿੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜੁਨ ਤੈਸਾ ਅੰਜੀਐ ਜਾਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾ ਆਵੈ ਆਪ ਜਾਣਾ ਆਵੈ ਆਪ ਮਾਰਗ ਪਾਵੈ ਆਪੇ ਮਨੁਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇਵੇ ਤੰਤ ਮੰਤ ਪਾ ਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰਸਬ ਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚਕੇ ਸੰਗੇ ਮਨ ਮਾਹੇ ਸਾਜਨ ਕਰਹੇ ਰਲੀਆ ਕਰਮ ਧਰਮ ਸਭਾਇਆ ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰੰਗ ਰੰਗੀ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਐ ਕਿਉਂ ਪਾਦੁਰ ਜਾਣੈ ਆਪ ਮੁਸੈ ਮਤ ਹੋਛਿਆ ਕਿਉਂ ਰਾਹੋ ਜਾਣੈ ਕਿਉਂ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਝੈ ਅੰਧ ਬੁੱਢੋ ਧੰਦਲੀ ਦਿਨ ਰਾਤ ਚਾਨਣ ਚਾ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹ ਪਾਦੁਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ ਪਰ ਆਇਆ ਕਿਸ ਪਹਿ ਖੁੱਲੋ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗ ਤੋਂ ਸਵਾਇਆ ਕੌਣ ਜਾਣਾ ਵਿਧ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋਰਨਾ ਆਵੈ ਫੇਰੀਆ ਨਾ ਵਿਹੂਣੇ ਊਣੇ ਚੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਤੀ ਹੈ ਸਭ ਦੇਸ਼ ਪਰ ਆਇਆ ਗੁਰ ਮਹਿਲੀ ਕਰੇ ਆਪਣਾ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਭਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਏ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੋ ਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਿਲੀ ਕਰੇ ਆਪਣਾ ਸੋ ਭਰਪੁਰ ਲੀਣਾ ਕੀਤਾ ਕਿਆ ਸਾ ਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣ ਆਵੈ ਆਪ ਭੁੱਲ ਨਾ ਭੁੱਲੇ ਜੈ ਜੈਕਾਰ ਕਰੇ ਤੁਧ ਭਾਵੇ ਗੁਰ ਕੈ ਸ਼ਬਦ ਅਮੁੱਲੇ ਹੀਣ ਹੋ ਨੀਚ ਕਰੋ ਬੇਨੰਤੀ ਸੱਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਛੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਰਾ ਹਰ ਤੇ ਆਵਹੋ ਗੁਰਮੁਖ ਗੁਰਮੁਖ ਹਰ ਫਲ ਪਾਵਹੋ ਗੁਰਮੁਖ ਫਲ ਪਾਵਹੋ ਹਰ ਨਾਮ ਤੇ ਆਵਹੋ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਵਿੱਟ ਹੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ ਸੁਖ ਫਲ ਹਰ ਜਨ ਪਾਵਹੋ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੁਹਰਾ ਹਰ ਤੇ ਆਵਹੋ ਸੁਣ ਹਰ ਗੁਣ ਪੀਨੇ ਸਹਿਜ ਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕਹੋ ਧੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਭਉ ਪਾਗਾ ਅੰਦਰੋ ਦੁਰਮਤ ਦੂਜੀ ਖੋਈ ਸੋ ਜਨ ਹਲ ਵਿਲਾਗਾ ਜਿਨ ਕਹੋ ਕਿਰਪਾ ਕੀਨੀ ਮੇਰੇ ਸੁਆਮੀ ਤਿੰਨ ਅੰਦਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿਜ ਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤਿਬਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੈ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨਿਆ ਉੱਠੇ ਕਰਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨਾ ਲਾ ਗਏ ਆਏ ਦੇਹ ਦਿਸ ਪੂਜ ਹੋਵੈ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰਾ ਪੇ ਜੋੜ ਵਿੱਚ ਹੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨਿਆ ਉੱਠੇ ਕਰਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀਹਾ ਜੀਉ ਰਾਖਿਆ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੋਮੈ ਸ਼ਬਦ ਜਲਾਇਆ ਰਾਮ ਹੋਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰਸਾ ਜੈ ਜਿਨੀ ਸੱਚੋ ਸੱਚੋ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕਾ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚ ਹੋ ਆਪ ਗਵਾਵੇ ਹਰ ਭਗਤ ਕਰੇ ਵਿੱਚ ਹੋ ਆਪ ਗਵਾਵੇ ਜਿਨ ਗੁਣ ਅਵਗਣ ਪਛਾਣੇ ਰਾਮ ਗੁਣ ਔਗਣ ਪਛਾਣੈ ਹਰ ਨਾਮ ਵਖਾਣੈ ਪੈ ਭਗਤ ਮੀਠੀ ਲਾਗੀ ਅੰਦਿਨ ਭਗਤ ਕਰੇ ਦਿਨ ਰਾਤੀ ਕਰਹੀ ਮਹਿ ਬਹਿ ਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਓ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਦਰ ਨਾਮ ਸੰਭਾਲੇ ਮਨ ਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੁਮੈ ਮਾਇਆ ਰੋਗ ਵਿਆਪੇ ਮਰ ਜਨਮਹਿ ਦੁਖ ਹੋਈ ਰਾਮ ਮਰ ਜਨਮਹਿ ਦੁਖ ਹੋਈ ਦੂਜੈ ਪਾਏ ਪਰ ਜਿ ਵਿਗੋਈ ਵਿਣ ਗੁਰ ਤਤ ਨਾ ਜਾਣਿਆ ਭਗਤ ਵਿਹੁਣਾ ਸਭ ਜਗ ਭਰਮਿਆ ਅੰਤ ਗਇਆ ਪਛਤਾਣਿਆ ਕੋਟ ਮਧੇ ਕਿਨੈ ਪਛਾਣਿਆ ਹਰ ਨਾਮ ਸੱਚ ਸੋਈ ਨਾਨਕ ਨਾਮ ਮਿਲੈ ਵਡਿਆਏ ਦੂਜੈ ਭਾਏ ਪਤ ਖੋਈ ਭਗਤਾ ਕਹਿ ਕਰ ਕਾਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਾ ਨਿਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੈ ਸਭ ਕਿਲ ਵਿਖ ਕਾਟੇ ਸਾਚ ਰੱਖਿਓ ਉਰਧਾਰੇ ਰਾਮ ਸੱਚ ਰੱਖਿਓ ਉਰਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰੁਣ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾ ਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚਾ ਸਤਿਗੁਰੇ ਸੱਚ ਬੁਝਾਇਆ ਪਤ ਰਾਖਿਆ ਸੱਚ ਸੋਹੀ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚਾ ਨਾਮ ਸੁਖ ਹੋਈ ਰਾਮ ਸਾਚਾ ਨਾਮ ਸੁਖ ਹੋਈ ਮਰੈ ਨਾ ਕੋਈ ਗਰਮ ਨਾ ਝੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਇੰਦਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਹੀ ਰਾਮ ਸਭ ਸੱਚ ਵਰਤਾ ਸੱਚੋ ਬੋਲਾ ਜੋ ਸੱਚ ਕਰੈ ਸੋ ਹੋਈ ਜਿਹ ਦੇਖਾ ਤੈ ਸੱਚ ਪਸਰਿਆ ਵ ਨ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚੇ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸ ਕੌ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹਲਾ ਤੀਜਾ ਜੁਗ ਚਾਰੇ ਧਨ ਜੇ ਪਵੈ ਭਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਚਲ ਰਾਜ ਸਦਾ ਹਰ ਕੇ ਰਾਤ ਇਸ ਬਿਨੇ ਅਵਨ ਕੋਈ ਰਾਮ ਤਿਸ ਬਿਨੇ ਅਵਨ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਪਿਰ ਮੇਲਾ ਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਬਾਲੜੀ ਹਰ ਵਰ ਪਾਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹੋਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸਬਦ ਸਮਾਵੈ ਅੰਤਰ ਏਕ ਹੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਕਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸਬਦ ਪਛਾਤਾ ਪਛਾਤਾ ਕਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣਿਆ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਏ ਪੂਰਵ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹੋਮੈ ਮਲਖ ਹੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ ਸੂਹੀ ਮਹਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਧੇ ਨੂੰ ਸ਼ਬਦ ਰਭੋ ਅਨਹ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਕਰੇ ਆਏ ਹਰ ਗੁਣ ਗਾਵੋ ਨਾਰੀ ਅੰਧਿਨ ਭਗਤ ਕਰੇ ਗੁਰ ਆ ਗਿਆ ਸਾ ਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦੀ ਸੋਲਾ ਹਰ ਕਰ ਕਿਰਪਾ ਕਰੇ ਆਏ ਭਗਤਾ ਮਨੇ ਆਨੰਦ ਪਇਆ ਹਰ ਨਾਮ ਰਹਿ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸੈ ਸਹੀ ਜਨ ਨਿਸਤਰੇ ਘਟ ਘਟ ਸਭ ਦਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸਭ ਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਏ ਹਰਿ ਹਰਿ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਏ ਹਰ ਕੈ ਨਾਮ ਲਿਵਲਾਏ ਰਾਮ ਹਰਿ ਨਾਮ ਚਿਤੁ ਲਾਏ ਗੁਰ ਮੇਲ ਮਿਲਾਏ ਮਨੁ ਆਰਤ ਹਰਿ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਏ ਅੰਦਰ ਨਾਮ ਸੰਭਾਲੇ ਗੁਰ ਸਭ ਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਪੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦੀ ਜਾਤੇ ਸਾਚੀ ਭਗਤ ਕਰੇ ਦਰ ਜਾਪੇ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਈ ਸੂਹੀ ਮਹਲਾ ਤੀਜਾ ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵੇ ਸੋ ਹਾਗਣੀ ਹਰ ਜੀ ਉਮਰੈ ਨਾ ਜਾਏ ਰਾਮ ਹਰ ਜੀ ਉਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਤਨ ਕੰਧ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਭ ਦਸੀਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਹ ਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਫਿਰ ਪਾਇੜਾ ਬਾਲੜੀਏ ਅੰਦਰ ਸਹਿਜੇ ਮਾਤੀ ਰਾਮ ਗੁਰਮਤੀ ਮਨ ਅਨੰਦ ਭਇਆ ਤਿਤ ਤਨ ਮੈਲੋ ਨਾ ਰਾਤੀ ਰਾਮ ਤਿਤ ਤਨ ਮੈਲੋ ਨਾ ਰਾਤੀ ਹੈ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਿਨ ਰਾਵੇ ਹੈ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੈ ਵੜਿਆਈ ਪ੍ਰਭ ਰਾਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋਹਤ ਨਿਰਮਲ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਪਾਣੀ ਅੰਦਿਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ जुग चारे साचा एक वर्तै बिन गुर किन्ह न पाया। नानक रंग रवै रंग राती जिन हरसी थी चित लाया। कामण मन सोहला साज मिले प्यारे राम। गुरमति मनो निर्मल हुआ हर राख्या उर तारे राम। हर राख्य उर तारे अपना कारज सवारे। गुरमति हर जाता प्रीतम मोहे लिया। मन मेरा पाया करम विधाता। सतगुर सेव सदा सुख पाया हर वसया मन मुरारे। नानक मिल लई गुर अपना गुर कै शब्द सवारे। सूही महला तीजा सोहला हर राम नाम। गुर सब दी विचारे राम। हर मन तनो गुरमुख भीजै राम नाम प्यारे। राम राम नाम प्यारे सब कुल उधारे। राम नाम मुख बाणी आवण जान रहे सुख पाया कर अनद सुर तस्माणी। हर हर एक उपाया हर प्रभ नानक कृपा तारे। सोहरा हर राम नाम गुर सब दी विचारे। हम नीवी प्रभ अत उचा क्यों कर मिलिया जाए। राम गुर मेली बहु कृपा तारी। हर कै शब्द सुभाए राम। मेरे शब्द सुभाए आप गवाए। रंग सोर लिया माणे सेज सुखा दी जा प्रभ पाया हर हर नाम समाणे। नानक सुहागण सावड़ भागी जे चलै सतगुर पाए। हम नीवी प्रभ ऊचा क्यों कर मिलिया जाए। राम घट घटे शब्दा विच एको एको राम पधारो राम। एक ना प्रभ दूर वसै एक ना मन आधारो राम। एक ना मन आधारो सिरजन हारो वड़ भागी गुर पाया घट कर प्रभ एको स्वामी। गुरमुख लख लखाया सहजे आनंद हुआ मन मान्या। नानक ब्रह्म विचारो घट कट्टे समना विच एको एको राम पधारो राम। गुरु सेवन सतगुर दाता हर हर नाम समाया राम। हर धूड़ देव हो मैरे मैं पूरे गुर की हम पापी मुक्त कराया राम। पापी मुक्त कराया गवाए निज कर पाया वासा। विवेक बुद्धि सुख रहन वेहाणी गुरमत नाम प्रगासा। हर हर आनंद पया दिन राति नानक है मीठ लगाए। गुर सेवन सतगुर दाता हर हर नाम समाए। राग सूही महला चौथा छंत कर पहला। एक ओंकार सतगुर प्रसाद सतगुर पुरख मिलाए। अवगण विकणा गुण रवा बलराम जियो। हर हर नाम त्याए गुरबाणी नित नित चवा बलराम जियो। गुरबाणी सदमीठी लागी पाप विगार गवाया। हों मैं रोग गया पहो पागा सहजे सहज मिलाया। काया सेज गुर शब्द सुखाली ज्ञान तत कर भोगो। अंधनु सुख माणे नित लिया नानक तुर संजोगो। सत संतोख कर पाओ कुड़म कुड़माई आया बलराम जियो। संजना कर मेल गुरबाणी गावाइया बलराम जियो। बाणी गुर गाई परम गत पाई पंच मिले सोहाया। गया क्रोध ममता तना ठी पाखंड परम गवाया। होमै पीर गई सुख पाया आरोगत पहे शरीरा। गुर प्रसादी ब्रह्म पछाता नानक गुणी गहीरा। मन मुख विछड़ी दूर महल न पाए बल गई बलराम जियो। अंतर ममता कूर कूड वे हजे कूड लई बलराम जियो। कूड कपट कमावै महा दुख पावै बिन सतगुर मगना पाया। उजड़ पंथ मैं गावारी खिन खिन तके खाया। आपे दया करे प्रभदाता सतगुर पुरख मिलाए। जन्म जन्म के विछड़े जन मेले नानक सहज सुभाए। आया लगन गणाई हृदय तन ओ माहिया बलराम जियो। पंडित पादे आन पति बह वाचाइया बलराम जियो। पति वाचाई मन भजी वधाई जब साजन सुने करे आए। गुणी ज्ञानी बहमता पकाया फेरे तत दिवाए। वर पाया पुरख अगम अगोचर सद नवतन बाल सखाई। नानक कृपा करके मेले विछड़ कदे न जाई। सूही महला चौथा हर पहलड़ी लाभ पर विरती करम दृढ़ आया बलराम जियो। बाणी ब्रह्म वेद धर्म दृढ़ हो पाप जाया बलराम जियो। धर्म दृढ़ हो हर नाम ते आवहो सिमरित नाम दृढ़ाया। सतगुर गुर पूरा आराध हो सब किल विख पाप गवाया। सहज आनंद हुआ बड़ भागी मन हर हर मीठा लाया। जन कह नानक लाभ पहली आरंभ काज रचाया। हर दूजड़ी लाभ सतगुर पुरख मिलाया बलराम जियो। निर्भउ पै मन होए होमै मैल गवाया बलराम जियो। निर्मल भउ पाया हर गुण गाया हर वेख राम हदूरे। हर आत्म राम पसारिया स्वामी सर्व रहे पार पूरे। अंतर बाहर है प्रभ एको मिल हर जन मंगल गाए। जन नानक दूजी लाभ चलाए अनह शब्द बजाए। हर तीजड़ी लाभ मन चाव पया बैरागिया बलराम जियो। समझना हर मेल हर पाया वड़भागिया बलराम जियो। निर्मल पर हर पाया हर गुण गाया मुख बोली हर बाणी। समझना वड़भागी पाया हर कथिया कथ कहानी। हिरदय हर हर हर तुन उपजी हर जपिय मस्तक भाग जियो। जन नानक बोले तीजी लावै ਹਰ ਉਪਜੈ ਮਨ ਬੈਰਾਗ ਜੀਓ, ਹਰ ਚੌਥਰੀ ਲਾ ਮਨ ਸਹਿਜ ਭੈਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪਰ ਪਾਇਆ ਅੰਦਨ ਹਲ ਵਲਾਈ, ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵਜੀ ਵਹਦਾਈ। ਹਰ ਪ੍ਰਭ ਠਾਕੁਰ ਕਾ ਜੋ ਰਚਾਇਆ, ਤਨ ਹਿਰਦੈ ਨਾਮ ਵੇਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ, ਗੁਰਮੁਖੇ ਹਰ ਗੁਣ ਗਾਏ, ਹਿਰਦੈ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਭਾਏ, ਮਿਲਿਆ ਸਹਿਜ ਪਾਏ ਅੰਦਨ ਭੋਗ ਭੋਗੇ, ਸੁਖ ਸੋਵੈ ਸਬਦ ਰਹਿ ਲਿਵਲਾਏ, ਵੱਡਾ ਭਾਗ ਗੁਰਪੂਰਾ ਪਾਈ ਅੰਦਨ ਨਾਮ ਧਿਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ, ਸੰਗਤ ਸੰਤ ਮਿਲਾਏ, ਹਰ ਸਨ ਨਿਰਮਲ ਨਾਏ, ਨਿਰਮਲ ਜਲ ਨਾਏ ਮੈਲ ਗਵਾਏ, ਭੇ ਭਵਤ ਸਰੀਰਾ ਦੁਰਮਤ ਮੈਲ ਗਈ ਪ੍ਰਮ ਭਾਗਾ, ਹੋਂ ਮੈਂ ਬਿਨ ਠੀ ਪੀਰਾ, ਨਦਰ ਪ੍ਰਭੂ ਸਤ ਸੰਗਤ ਪਾਏ, ਨਿਜ ਕਰ ਹੋਆ ਵਾਸਾ। ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪ੍ਰਗਾਸਾ, ਅੰਤਰ ਰਤਨ ਵਿਚਾਰੇ, ਗੁਰਮੁਖ ਨਾਮ ਪਿਆਰੇ, ਹਰ ਨਾਮ ਪਿਆਰੇ ਸਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ, ਗਿਆਨ ਪ੍ਰਚੰਡ ਬਲਿਆ ਘਟ ਚਾਨਣ ਕਰ ਮੰਦਰ ਸੋਹਾਇਆ, ਤਨ ਮਨ ਅਰਪ ਸੀਗਾਰ ਬਣਾਏ, ਹਰ ਪ੍ਰਭ ਸਾਚੇ ਪਾਇਆ, ਜੋ ਪ੍ਰਭ ਕਹਿ ਸੋਈ ਪਰ ਕੀ ਜੈ, ਨਾਨਕ ਅੰਕ ਸਮਾਇਆ, ਹਰ ਪ੍ਰਭ ਕਾ ਜੋ ਰਚਾਇਆ, ਗੁਰਮੁਖ ਵਿਆਹਣ ਆਇਆ ਵਿਆਹਣ ਆਇਆ, ਗੁਰਮੁਖ ਹਰ ਪਾਇਆ ਸਾ ਤਨ ਕੰਦ ਪਿਆਰੀ, ਸੰਜਨਾ ਮਿਲ ਮੰਗਲ ਗਾਏ, ਹਰ ਜੀਓ ਆਪ ਸਵਾਰੀ, ਸਵਰ ਨਰ ਗਣ ਗੰਧਰਵ ਮਿਲ ਆਏ, ਪੂਰਵ ਜੰਝ ਬਣਾਈ, ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨਹੋ ਗੁਣ ਗਾਵੇ, ਗੋਬਿੰਦ ਘੇਰੇ ਰਾਮ, ਗੁਰਮੁਖ ਮਿਲ ਰਹੀ ਹੈ ਘਰ ਵਾਜੇ, ਸਬਦ ਕਨੇਰੇ ਰਾਮ, ਸਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ, ਇਹਨ ਇਸ ਜਪੀ ਸਦਾ ਸਾਹ ਲਾਹੀ, ਸਾਚ ਸਬਦ ਲਿਵਲਾਈ, ਅੰਦਿਨ ਸਹਿਜ ਰਹਿ ਰੰਗਰਾਤਾ, ਰਾਮ ਨਾਮ ਰਿਧ ਪੂਜਾ, ਨਾਨਕ ਗੁਰਮੁਖ ਏਕ ਪਛਾਣੈ ਅਵ ਨ ਜਾਣੈ ਦੂਜਾ, ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ, ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ, ਪ੍ਰਭ ਮੇਰਾ ਸੁਆਮੀ ਅੰਤਰ ਜਾਮੀ, ਘਟ ਘਟ ਰਵਿਆ ਸੋਈ, ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵ ਨ ਕੋਈ, ਸਹਿਜੇ ਗੁਣ ਗਾਵਾ ਜੇ ਪ੍ਰਭਾਵਾ, ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ, ਇਹਨ ਇਸ ਨਾਮ ਧਿਆਏ, ਇਹੋ ਜਗੋ ਦਤੁਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹੋਮੈ ਮਮਤਾ ਕਾਮ ਕ੍ਰੋਧ ਚਿਤਰਾਈ ਰਾਮ, ਅੰਤਰ ਚਿਤਰਾਈ ਥਾਏ ਨਾ ਪਾਈ, ਬਿਰਥਾ ਜਨਮ ਗਵਾਇਆ, ਜਬ ਮਗ ਦੁਖ ਪਾਵੈ ਚੋਟਾ ਖਾਵੈ, ਅੰਤ ਗਏ ਪਛਤਾਇਆ, ਬਿਨ ਆਵੈ ਕੋ ਬੇਲੀ ਨਾਹੀ, ਪੁੱਤ ਕੁਟੁੰਬ ਸੁਤ ਭਾਈ, ਨਾਨਕ ਮਾਇਆ ਮੋਹ ਪਸਾਰਾ ਆਗਿਆ ਸਾਥ ਨ ਜਾਈ, ਹੋਂ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਬਿਧ ਦੁੱਤ ਤਰੀਐ ਰਾਮ, ਸਤਿਗੁਰ ਭਾਏ ਚਲੋ ਜੀਵਤਿਆ ਮਰੀਐ ਰਾਮ, ਜੀਵਤਿਆ ਮਰੀਐ ਭਉ ਜਲ ਤਰੀਐ, ਗੁਰਮੁਖ ਨਾਮ ਸਮਾਵੈ, ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਨਾਮ ਲਿਵਲਾਵੈ, ਮਤ ਪ੍ਰਗਾਸ ਭਈ ਮਨ ਮਾਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸਬਦ ਮਿਲਾਇਆ, ਜੋਤੀ ਜੋਤ ਮਿਲਾਈ, ਸੂਹੀ ਮਹੱਲਾ ਚੌਥਾ ਕਰ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ, ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ, ਹੋ ਮਨ ਤਨ ਦੇਵਾ ਸਤਿਗੁਰ ਹੈ, ਮੈਂ ਮਿਲੇ ਪ੍ਰਭ ਗੁਣ ਤਾਸੇ, ਤਨ ਧਨ ਗੁਰੂ ਵਡਪੁਰਖ ਹੈ ਮੈਂ ਦੱਸੇ, ਹਰ ਸਾਹਿਬਾ ਸੀ ਵਡ ਹਰ ਸਾਹਿਬਾ ਸੇ ਵਡਭਾਗੀ, ਹਰ ਪਾਇਆ ਜਨ ਨਾਨਕ ਨਾਮ ਵਿਗਾਸੇ, ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ, ਘਰ ਆਵਹਚਰੀ ਵਿਛੁੰਨਿਆ, ਮਿਲ ਸਬਦ ਗੁਰੂ ਪ੍ਰਭ ਨਾ ਆਹਾ, ਹੋਂ ਤੁਝ ਬਾਜ ਹੋ ਖਰੀ ਉਡੀਣੀਆਂ, ਜਿਉਂ ਜਲ ਬਿਨ ਮੀਨ ਮਰਾਹਾ, ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ, ਮਨ ਦਹਿ ਦਿਸ ਚਲ ਚਲ ਭਰਮਿਆ, ਮਨ ਮੁਖ ਭਰਮ ਭੁਲਾਇਆ, ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ, ਅੰਤਾ ਧਨ ਤਰ ਦੱਬਿਆ ਫੇਰੇ ਬਿਖ ਭਾਲਣ ਗਿਆ, ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ, ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦੈ ਸੁਧ ਬੁੱਧ ਵਿਸਰ ਗਏ ਮਨਾਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ, ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ, ਸੂਹੀ ਛੰਤ ਮਹੱਲਾ ਚੌਥਾ ਮਾਰੇ ਸਵੇ ਜਿਨ ਹੋਮੈ ਵਿਖਿਆ, ਜਿਨ ਹਰ ਪਰ ਮਿਲਣ ਨਾ ਦਿੱਤੀਆ, ਦੇਹ ਕੰਚਨ ਵੇ ਵੰਨਿਆ ਇਨ ਹੋਮੈ ਮਾਰ ਵੇ ਗੁੱਤੀਆ, ਮੋਹ ਮਾਇਆ ਵੇ ਸਭ ਕਾਲ ਖਾ, ਇਨ ਮਨਮੁਖ ਮੂੜ ਸਜੁੱਤੀਆ, ਜਨ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੋਮੈ ਛੁੱਟੀਆ, ਵਸ ਆਣੇ ਹੋ ਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਭੌਂਦਿਆ, ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰੇ ਦਿਆ, ਗੁਰ ਪਾਇਓ ਗੁਰ ਪਾਇਆ ਵੇ ਸੰਤ ਜਨੋ ਮਨ ਆਸਪੁਰੀ ਹਰ ਚੋਦਿਆ, ਜਨ ਨਾਨਕ ਪ੍ਰਭ ਦੇਹ ਮਤੀ ਛੱਡ ਆਸਾ ਨਿਤ ਸੁਖ ਸੋਦਿਆ, ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ, ਹਾ ਪ੍ਰਭ ਸੀਜੜੀਆ ਆਈ, ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ, ਕਰ ਕਿਰਪਾ ਲੇਹੋ ਮਿਲਾਈ, ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ, ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਭਾਣੀਆ ਰਾਮ ਰਾਜਿਆ, ਮਿਲਿਆ ਸਹਿਜ ਸੁਭਾਈ ਇੱਕ ਤੋਂ ਸੇਜਾ ਪ੍ਰਭੋ ਰਾਮ ਰਾਜਾ, ਗੁਰੂ ਦਿਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਾ, ਗੁਰ ਮੇਲੇ ਕਿਰਪਾ ਕਰੇਈ ਹੁਣ ਗੁਰ ਵਿਟੋਂ ਘੋਲ ਕੁਮਾਇਆ ਰਾਮ ਰਾਜਿਆ, ਜੀ ਸਤਿਗੁਰ ਆਗੈ ਦੇਈ ਗੁਰ ਤੁਠਾ ਜੀਓ ਰਾਮ ਰਾਜਿਆ, ਜਨ ਨਾਨਕ ਹਰ ਮੇਲੇ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ, ਸੁਣ ਬਾਬਰੇ ਨੇਹ ਕੂੜਾ ਲਾਇਓ ਕੁਸੰਬ ਰਗਾਨਾ, ਕੂੜੀ ਦੇਖ ਭੁੱਲੋ ਅੜੋ ਲਹਿ ਨਾ ਮੁੱਲੋ ਮੁੱਲੋ, ਗੋਬਿੰਦ ਨਾਮ ਮਜੀਠਾ ਥੀਵੇ ਲਾਲਾ ਅਤ ਗੁਲਾਲਾ, ਸ਼ਬਦ ਚੀਨ ਗੁਰ ਮੀਠਾ, ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਵਟਾਨਾ, ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ, ਸੁਣ ਬਾਬਰੇ ਸੇਵ ਠਾਕੁਰ ਨਾਥ ਪ੍ਰਾਣਾ, ਸੁਣ ਬਾਬਰੇ ਜੋ ਆਇਆ ਤਿਸ ਜਾਣਾ, ਨਿਚਲ ਹਬ ਵੈਸੀ ਸੁਣ ਪਰਦੇਸੀ, ਸੰਤ ਸੰਗ ਮਿਲ ਰਹੀ ਹੈ ਹਰ ਪਾਈਐ ਭਾਗੀ, ਸੁਣ ਪੈਰਾਗੀ ਚਰਨ ਪ੍ਰਭੂ ਕਹਿ ਰਹੀ ਹੈ, ਇਹੋ ਮਨ ਦੀਜੈ ਸੰਕਨਾ ਕੀ ਜੈ ਗੁਰਮੁਖ ਤਜ ਬਹੁ ਮਾਣਾ, ਨਾਨਕ ਦੀਨ ਭਗਤ ਪਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ, ਸੁਣੇ ਬਾਬਰੇ ਕਿਆ ਕੀਚਾ ਕੂੜਾ ਮਾਨੋ, ਸੁਣੇ ਬਾਬਰੇ ਹਬ ਵੈਸੀ ਗਰਬ ਗੁਮਾਨੋ, ਨਿਹ ਚੁੱਲ ਹਬ ਜਾਣਾ ਮਿੱਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਐ ਪਉ ਜਲ ਉਤਰੀਐ ਜੇ ਥੀਵੈ ਕਰਮ ਲਿਖੇ ਆਸਾ, ਗੁਰ ਸੇ ਬੀਜੈ ਅੰਮ੍ਰਿਤ ਪੀਜੈ ਜਿਸ ਲਾਭੇ ਸਹਿਜ ਧਿਆਨੋ, ਨਾਨਕ ਸਰਨ ਪਿਆ ਹਰਦੁਆਰੈ ਹੋਂ ਬਲ ਬਲ ਸਦ ਕੁਰਬਾਨੋ, ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਬਰੇ ਥਿਓ ਰਹਿਣ ਜਿਨੀ ਪ੍ਰਭ ਧਿਆਇਆ, ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ, ਵਡਭਾਗੀ ਦਰਸ਼ਨ ਪਾਈਐ ਥਿਓ ਨਿਮਾਣਾ ਸਤਿਗੁਰਬਾਣਾ, ਸਗਲਾ ਆਪ ਮਿਟਾਈਐ ਉਹ ਤਨ ਭਾਗ ਸੁਧਾ, ਜਿਨ ਪ੍ਰਭ ਲਲਦਾ ਹਮ ਤਿਸੇ ਪਿਤੇ ਹਮ ਤਿਸ ਪਹਿ ਆਪ ਵੇਚਾਇਆ, ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ, ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ, ਸਤਿਗੁਰੇ ਦਿੱਤੀ ਤੁਸ ਕਹਿ ਬਲਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ, ਸਭ ਕਿਛ ਹੈ ਘਰ ਤਿਸ ਕਹਿ ਬਲਰਾਮ ਜੀਓ, ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ, ਜਿਸ ਸਿਮਰਤ ਦੁੱਖ ਕੋਈ ਨਾ ਲਾਗੈ, ਭੋਜਲ ਪਾਰ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ, ਉਸਤ ਕਰ ਕਰ ਜੀਵਾ, ਨਾਨਕ ਨਾਮ ਮਹਾਰਸ ਮੀਠਾ ਅੰਦਨ ਮੰਤਨ ਪੀਵਾ, ਹਰ ਆਪੇ ਲੈ ਮਿਲਾਏ ਕਿਉਂ ਵੇ ਛੋੜਾ ਥੀ ਵਹੀਮ ਬਲਰਾਮ ਜੀਓ, ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀ ਵਹੀਮ ਬਲਰਾਮ ਜੀਓ, ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣ ਹਾਰਾ, ਜਿਸ ਤੇ ਖਾਲੀ ਕੋਈ ਨਾਹੀ ਅਸਾ ਪ੍ਰਭੂ ਹਮਾਰਾ, ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣੇ ਅਸ ਤੁਮਾਰੀ, ਸਫਲ ਦਰਸ ਭੇਟਿਆ ਗੁਰ ਪੂਰਾ ਨਾਨਕ ਸਦ ਬਲਿਹਾਰੀ, ਸੰਭਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ, ਸਤਿਗੁਰ ਮਿਲਿਆ ਦਿਆਲ ਗੁਣ ਅਬਿਨਾਸੀ ਗਾਇਆ ਬਲਰਾਮ ਜੀਓ, ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ, ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ, ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ, ਸੁਣ ਪੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ, ਉਪਜਿਆ ਤਤ ਗਿਆਨ ਸਾਹੁਰੈ ਪਈਐ ਇੱਕ ਹਰ ਬਲਰਾਮ ਜੀਓ, ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ, ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦੁ ਨਦਰੀ ਆਇਆ, ਜਲ ਥਲ ਮਹੀ ਅਲ ਪੂਰਨ ਸਵਾਮੀ ਘਟ ਘਟ ਰਹਿਆ ਸਮਾਇਆ, ਜਿਸ ਦੇ ਪੁਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ, ਜਿਸ ਕੇ ਚਲ ਨਾ ਜਾਹੀ ਲੱਖਣੇ ਨਾਨਕ ਤਿਸਹੇ ਧਿਆਏ, ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਨ ਜਾਗੇ, ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ, ਗੁਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ, ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ, ਬਿਨਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆਗੈ, ਅਨਹਦ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ, ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ ਘਣਾ, ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ, ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭਾਵਾ, ਬਿਨਵੰਤ ਨਾਨਕ ਦਇਆ ਧਾਰ ਹੋ ਸਦਾ ਹਰ ਗੁਣ ਗਾਵਾ, ਗੁਰਮਿਰ ਸਾਗੁਰ ਤਰਿਆ ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਧਿਆਏ ਸਭ ਫਲ ਪਾਏ ਮਿੱਟੇ ਆਵਣ ਜਾਣਾ, ਭਾਏ ਭਗਤ ਸੁਪਾਏ ਹਰ ਜਪੇ ਆਪਣੇ ਪ੍ਰਭਾਵਾ, ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰ ਭਰਮ ਖੋਇਆ, ਜਤ ਦੇਖਾ ਤਤ ਸੋਈ ਪਤਿਤ ਪਾਵਨ ਹਰ ਨਾਮਾ, ਪੂਰਨ ਸੰਤ ਜਨਾ ਕੇ ਕਾਮਾ, ਗੁਰ ਸੰਤ ਪਾਇਆ ਪ੍ਰਭ ਤਿਆਇਆ ਸਗਲ ਇੱਛਾ ਪੁੰਨਿਆ, ਹੁਣ ਤਾਪ ਬਿਨਸੇ ਸਦਾ ਸਰਸੇ ਪਰ ਮਿਲੇ ਚਿਰੀ ਵਿਛੁੰਨਿਆ, ਮਨ ਸਾਂਤ ਆਈ ਵਜੀ ਵਜਾਈ ਵਜੀ ਵਧਾਈ ਮਨੋ ਕਦੇ ਨਾ ਵੀਸਰੈ, ਬਿਨਵੰਤ ਨਾਨਕ ਸਤਿਗੁਰ ਦਿਰੜਾਇਆ ਸਦਾ ਭਜ ਜਗ ਦੀਸਰੈ, ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਠਾਕਰੋ ਬੈਰਾ ਗੁਰੋ ਮੈਂ ਜੇ ਹੀ ਕੰਚੇਰੀ ਰਾਮ, ਤੂੰ ਸਾਗਰੋ ਰਤਨਾ ਗੁਰੋ ਹੋ ਸਾਰਨਾ ਜਾਣਾ ਤੇਰੀ ਰਾਮ, ਸਾਰਨਾ ਜਾਣਾ ਤੂੰ ਵਰਦਾਨਾ ਕਰ ਮਹਿਰ ਅੰਮਤ ਸਾਈਂ, ਕਿਰਪਾ ਕੀਜੈ ਸਮਤ ਦੀਜੈ ਅਟ ਪਹਿਰ ਤੁਧ ਧਿਆਈ, ਗਰਬ ਨ ਕੀਜੈ ਰੇਣ ਹੋਵੀ ਜੈ ਤਾਗਤ ਜੀਅਰੇ ਤੇਰੀ, ਸਭ ਉਪਰ ਨਾਨਕਾ ਠਾਕੁਰ ਮੈਂ ਜੇਹੀ ਕਣਚੇਰੀ ਰਾਮ, ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹਰੀਆ ਰਾਮ, ਤੁਮ ਵੱਡੇ ਵੱਡੇ ਵੱਡ ਉੱਚੇ ਹੋ ਇਤਨੀਕ ਲਹੋਰੀਆ ਰਾਮ, ਹੋਂ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ, ਅੰਮ੍ਰਿਤ ਅੰਮ੍ਰਿਤ ਦ੍ਰਿਸ ਨਿਮਖ ਪ੍ਰਭ ਜੀਵਾ, ਸਰਬ ਰੰਗ ਰਸਮਾਨਾ ਚਰਨ ਹੇ ਸੰਨੀ ਦਾਸ ਹੇ ਦਾਸੀ ਮਨ ਮੋਲੈ ਤੁਨ ਹਰੀਆ, ਨਾਨਕ ਠਾਕੁਰ ਸਰਬ ਸਮਾਣਾ ਆਪਨ ਭਾਵਨ ਕਰੀਆ, ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ, ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣਾ ਹੈ ਜਾਣਾ, ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰਿੰਦੇ, ਮਨਮੁਖ ਭੁੱਲੀ ਬਹੁਤੀ ਰਾਤ ਹਿਰਾਹੀ ਫਾਤੀ ਮਾਇਆ ਫੰਦੇ, ਠਾਕੁਰ ਪਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ, ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ, ਹੋਂ ਵਾਰੀ ਵੰਨੀਆਂ ਕੋਲੀ ਵੰਨੀਆਂ ਤੂੰ ਪਰਬਤ ਮੇਰਾ ਓਲਾ ਰਾਮ, ਹੋਂ ਬਲ ਜਾਈ ਲੱਖ ਲੱਖ ਲੱਖ ਬਰੀਆ ਜਿਨ ਭਰਮ ਪਰਦਾ ਖੁੱਲਾ, ਰਾਮ ਮਿਟੇ ਅੰਧਾਰੇ ਤਜੇ ਬੇਕਾਰੇ ਠਾਕੁਰ ਸਿਓ ਮਨਮਾਨਾ, ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ, ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗ ਦਰ ਖੁੱਲਾ, ਉਹ ਨਾਨਕ ਉਹ ਨਿਰਭਉ ਹੋਈ ਸੋ ਪਰ ਮੇਰਾ ਉੱਲਾ, ਸੂਹੀ ਮਹੱਲਾ ਪੰਜਵਾ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨੇ ਬਨਾ ਜਾਣਾ ਰਾਮ, ਮਾਤ ਪਿਤਾ ਭਾਈ ਸੁੱਤ ਬੰਧਪ ਜੀ ਪ੍ਰਾਣ ਮਨ ਭਾਣਾ, ਰਾਮ ਜੀਉ ਪਿੰਡ ਸਭ ਤਿਸਕਾ ਦੀਆ ਸਭ ਗੁਣਾ ਭਰ ਪੂਰੇ, ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰ ਪੂਰੇ, ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ, ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿਗੁਰਬਾਣਾ, ਐਸਾ ਗੁਰ ਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ, ਜਨਮ ਜਨਮ ਕੇ ਕਿਲ ਵੇਖ ਉਤਰੇ ਹਰ ਸੰਤ ਧੂੜੀ ਨਿਤ ਨਾਪੈ ਰਾਮ, ਹਰ ਧੂੜੀ ਨਾਈਐ ਪ੍ਰਭੂਤੀ ਆਈਐ ਬਾਹੜ ਜੋਨ ਨਾ ਆਈਐ, ਗੁਰ ਚਰਨੀ ਲਾਗੇ ਪ੍ਰਭ ਭਉ ਪਾਗੇ ਮਨ ਚਿੰਦਿਆ ਫਲ ਪਾਈਐ, ਹਰ ਗੁਣਿਤ ਗਾਏ ਨਾਮ ਧਿਆਏ ਫਿਰੇ ਸੋ ਗੁਰ ਨਾਹੀ ਸੰਤਾਪੈ, ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੈ, ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਵਸ ਆਏ ਰਾਮ, ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ, ਪਰਮ ਪਦ ਪਾਇਆ ਆਪ ਮਿਟਾਇਆ ਪੂਰਨ ਕਿਰਪਾ ਧਾਰੀ, ਸਫਲ ਜਨਮ ਹੋਆ ਭਉ ਭਾਗਿਆ ਹਰ ਭੇਟਿਆ ਏਕ ਮੁਰਾਰੀ, ਜਿਸ ਕਾ ਸਾਥ ਨਹੀਂ ਮਿਲ ਲਿਆ ਜੋਤੀ ਜੋਤ ਸਮਾਇਆ, ਨਾਨਕ ਨਾਮ ਨਿਰੰਜਨ ਜਪੀਐ ਮੇਰੇ ਸਤਿਗੁਰ ਸੁਖ ਪਾਇਆ, ਗਾਉ ਮੰਗਲੋ ਨਿਤ ਹਰ ਜਨ ਹੋ ਪੁੰਨੀ ਇੱਚ ਸਬਾਹੀ ਰਾਮ, ਰੰਗ ਰਤੇ ਆਪਣੇ ਸਵਾਮੀ ਸੇਤੀ ਮਰਨ ਆਵੈ ਜਾਈ ਰਾਮ, ਅਬਨਾਸੀ ਪਾਇਆ ਨਾਮ ਧਿਆਇਆ ਸਗਮ ਨੋਰਥ ਪਾਏ, ਸਾਂਤ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ, ਪੂਰ ਰਹਿਆ ਕਟ ਕਟ ਅਬਨਾਸੀ ਥਾਂਥ ਨੰਤਰ ਸਾਈ, ਕੋਹ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਏ, ਸੂਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ, ਨੇਤਰ ਦੇਖ ਦਰਸ ਤੇਰਾ ਰਾਮ, ਲਾਖ ਜੇਵਾ ਦੇਹੋ ਮੇਰੇ ਪਿਆਰੇ ਹਰ ਅਰਾਧੇ ਜੰਮੇ ਦੁੱਖ, ਲਾਖ ਜੇਵਾ ਦੇਹੋ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ, ਹਰ ਅਰਾਧੇ ਜਮ ਪੰਥ ਸਾਧੇ ਦੁੱਖ ਨਾ ਵਿਆਪੈ ਕੋਈ, ਜਲ ਥਲ ਮਹੀ ਅਲਪੂਰਨ ਸਵਾਮੀ ਜਦ ਦੇਖਾ ਤਤ ਸੋਈ, ਪਰਮ ਮੋਹ ਬੇਕਾਰ ਨਾਟ ਹੇ ਪ੍ਰਭ ਨੇਰ ਹੂੰ ਤੇ ਨੇਰਾ, ਨਾਨਕ ਕਹੋ ਪਰ ਕਿਰਪਾ ਕੀਜੈ ਨੇਤਰ ਦੇਖੇ ਦਰਸ ਤੇਰਾ, ਕੋਟ ਕਰਨ ਦੀਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀ ਹੈ ਬਨਾਸੀ ਰਾਮ, ਸੁਣ ਸੁਣ ਇਹ ਮਨ ਨਿਰਮਲ ਹੋਵੇ ਕਟੀਆ ਕਾਲ ਕੀ ਫਾਸੀ ਰਾਮ, ਕਟੀਆ ਜਮ ਫਾਸੀ ਸਿਮਰ ਅਬਨਾਸੀ, ਸਗੋ ਮੰਗਲ ਸੋ ਗਿਆਨਾ ਹਰ ਹਰ ਜਪ ਜਪਿਆ ਦਿਨ ਰਾਤੀ, ਲਾਗੈ ਸਹਿਜ ਧਿਆਨਾ ਕਲ ਮਨ ਦੁੱਖ ਜਾਰੇ ਪ੍ਰਭੂ ਚਿਤਾਰੇ, ਮਨ ਕੀ ਦੁਰਮਤ ਨਾਸੀ, ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀ ਹੈ ਅਬਨਾਸੀ, ਕਰੋੜ ਹਸਤ ਤੇਰੀ ਟਹਿਲ ਕਮਾਹਵੇ ਚਰਨ ਚਲੇ ਪ੍ਰਭ ਮਾਰਗ ਰਾਮ, ਭਵ ਸਾਗਰ ਨਾਵ ਹਰ ਸੋ ਹਰ ਸੇਵਾ ਜੋ ਚੜੈ ਤਿਸ ਤਾਰ ਗਰਾਮ, ਭਵ ਜਲ ਤਰਿਆ ਹਰ ਹਰ ਸਿਮਰਿਆ ਸਗਮ ਨੋਰਥ ਪੂਰੇ, ਮਹਾਂ ਬੇਕਾਰ ਗਏ ਸੁਖ ਉਪਜੇ ਬਾਜੇ ਅਨਹਤੂਰੇ, ਮਨ ਬਾਂਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ, ਕੋਹ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੈ ਤੇਰੇ ਮਾਰਗ, ਇਹੋ ਵਰ ਇਹ ਹਬੜਿਆ ਇਹੋ ਤਨ ਹੋਏ ਵਡਭਾਗਾ ਰਾਮ, ਇਹੋ ਰੰਗ ਇਹੋ ਰਸ ਭੋਗਾ ਚਰਨੀ ਮਨ ਲਾਗਾ ਰਾਮ, ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਾਰਨ ਕੋ ਪਾਲਾ ਸਭ ਕਿਛੁ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਅਧੀਨ ਦਿਆਲਾ, ਮੋਹੇ ਨਿਰਗੁਣ ਪੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ, ਕਹੋ ਨਾਨਕ ਪ੍ਰਭ ਕਿਰਪਾ ਕਿੰਨੀ ਚਰਨ ਕਮਲ ਮਨ ਲਾਗਾ, ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ, ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ, ਸਹਿਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ, ਭਲਾ ਸੰਜੋਗ ਮੂਰਤ ਪਲ ਸਾਚਾ ਅਬ ਜਲ ਨੀਵ ਰਖਾਈ, ਜਨ ਨਾਨਕ ਪ੍ਰਭੈ ਦਿਆਲਾ ਸਰਵ ਕਲਾ ਬਣ ਆਈ ਆਨੰਦਾ ਵਜੇ ਨਿਤ ਵਾਜੇ ਪਾ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਪ੍ਰੰਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤੁਨ ਹਰਿਆ ਸਰਵ ਸੁਖਾ ਤਿਸੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰ ਮਹਿ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਤਬ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫੁਰਮਾਇਆ ਮਿੱਟੀ ਬਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਇਆ ਸੋ ਤ ਬਸਤ ਖਲਿਆ ਗੁਣੇ ਦਾਨ ਸੁਖ ਸਾਗਰ ਸੋਮੀ ਜਲ ਥਲ ਮਹੀਅਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨਿਆ ਬਨਾ ਕੋਈ ਮੇਰਾ ਘਰ ਬੰਨਿਆ ਬਨ ਤਾਲ ਬੰਨਿਆ ਬਰ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜਿਆ ਵਾਧਾਈਆ ਕਰੀ ਨਦਰ ਸਵਾਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪਿਆ ਜੀਉ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਪੈ ਸਾਗਰੋ ਤਰਿਆ ਹਰ ਹਰ ਨਾਮ ਧਿਆਏ ਰਾਮ ਬੋ ਹਿਤਰਾਹ ਚਰਨ ਅਰਾਧੇ ਮਿਲ ਸਤਿਗੁਰ ਪਾਰ ਲਗਾਏ ਰਾਮ ਗੁਰਸਬ ਦੀ ਤਰੀਆ ਭੋੜੇ ਨਾ ਮਰੀਆ ਚੂਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੁੱਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਜਨਾ ਹਰ ਮੰਤਰ ਦਿਰੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣਾ ਮਨ ਆਗੈ ਧਰਿਆ ਸਰਬਸਵ ਠਾਕੁਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰਿਮੰਦਰ ਥਿਤ ਪਾਈ ਅਨੰਦ ਬਿਨੋਦ ਸਿਮਰ ਹੋ ਪ੍ਰਭ ਸਾਚਾ ਵਿਛੜ ਕਬਹੂ ਨ ਜਾਈ ਸਾਵੜ ਭਾਗਣ ਸਦਾ ਸੋਹਾਗਣ ਰਾਮ ਨਾਮ ਗੁਣ ਚੀਨੇ ਕਹੁ ਨਾਨਕ ਰਵਹਿ ਰੰਗ ਰਾਤੇ ਪ੍ਰੇਮ ਮਹਾਰਸ ਭੀਨੇ ਆਨੰਦ ਬਿਨੋਦ ਪਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੈ ਪ੍ਰ ਆਪ ਸਿਗਾਰੀ ਸੁਭਾਵੰਤੀ ਨਾਰੇ ਰਾਮ ਸਹਿਜ ਪਾਏ ਪੇ ਕਿਰਪਾਲਾ ਗੁਣ ਅਵਗਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨੇ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਮਦ ਸਗਲ ਬਿਆ ਪੀ ਕਰ ਕਿਰਪਾ ਆਪ ਨਿਵਾਰੇ ਕਹੁ ਨਾਨਕ ਪੈਸਾ ਗੁਰੂ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਹੋ ਨਿਤ ਸਕੀ ਹੋ ਸਗਮ ਨੋਰਤ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਇਤੇ ਆਏ ਰਾਮ ਜਬ ਏਕ ਪ੍ਰਭੂ ਅਨੇਕ ਰਵਿਆ ਸਭ ਮੰਡਲ ਛਾਇਆ ਬ੍ਰਹਮ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਅਲ ਪੂਰੇ ਪੂਰਨ ਤਿਸ ਬਿਨਾਂ ਨਹੀਂ ਜਾਏ ਪੇਖ ਦਰਸੁਨ ਨਾਨਕ ਭਿਕਸੇ ਆਪ ਲੈ ਮਿਲਾਏ ਸੂਹੀ ਮਹੱਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਬਦ ਸੁਖ ਪਾਇਆ ਰਾਮ ਮਨ ਇੱਛੇ ਸਹੀ ਫਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾ ਆਪ ਵਸਾਇਆ ਸਰਵ ਸੁਖ ਪਾਇਆ ਪੁੱਤ ਪਾਈ ਸਿੱਖ ਬੇਗਾਸੇ ਗੁਣ ਗਾਵੇ ਪੂਨ ਪਰਮੇਸੁਰ ਕਾਰਜ ਆਇਆ ਰਾਸੇ ਪ੍ਰਭ ਆਪ ਸਵਾਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੁ ਨਾਨਕ ਸਤਿਗੁਰ ਬਲਿਹਾਰੀ ਜਨ ਇਹੋ ਥਾਨ ਸੁਹਾਇਆ
1: ਘਰ ਮੰਦਿਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਧ ਕੱਟੀਐ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣ ਹਿਰਲੀਆ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤ ਪਾਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਾਧੈ ਮੈਲ ਸਭ ਘਟੈ ਕਿਲਵਿਖ ਸਗਲੇ ਖੋਵੈ ਤਹਿ ਜਨਮ ਨਾ ਮਰਣਾ ਆਵਣ ਜਾਣਾ ਬਹੁੜ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇੱਛ ਪੁੰਨੀਐ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਚਾਇਆ ਰਾਮ। ਅੰਮ੍ਰਿਤ ਜਲ ਚਾਇਆ ਪੂਰਨ, ਸਾਜ ਕਰਾਇਆ ਸਗਲ ਮਨੋਰਥ ਪੂਰੇ। ਜੈ ਜੈਕਾਰ ਪਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਨਾਸੀ ਜਦ ਵੇਸ ਪੂਰਨ ਪੁਰਖ ਅਚੁੱਤ ਅਬਨਾਸੀ ਜਸ ਵੇਦ ਪ੍ਰਾਣੀ ਗਾਇਆ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਨਵ ਨਿਧ ਸਿੱਧ ਰਿੱਧ ਦੀਨੇ ਕਰਤੇ, ਤੋਟ ਨਾ ਆਵੈ ਕਾਈ ਰਾਮ।

ਨਾਮੀ ਨਾਨਕ ਸ਼ਬਦ ਅਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅੰਦਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਇੱਛ ਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੂਹੀ ਮਹੱਲਾ ਪੰਜਵਾਂ ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌਰਾ ਕੌੜ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ ਘਟ ਘਟ ਵਾਸੀ ਸਰਬਿਨ ਵਾਸੀ ਨੇਰੈ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗ ਚਾਰਾ ਪ੍ਰਪੇਖਤ ਜੀਵਾ ਠੰਡੀ ਥੀਵਾ ਤੇ ਜੇਵੜ ਅਵਰ ਨ ਕੋਈ ਆਦਿ ਅੰਤ ਮੱਧ ਪ੍ਰਭ ਰਬਿਆ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਧਰਿਆ ਭਵ ਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹੋ ਨਿਮਕ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਨ ਅਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮੇ ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿਜ ਸੂਖ ਆਨੰਦ ਕਰੇ ਕਨੇਰੇ ਹੋ ਮੈਂ ਬਿਨਠੀ ਗਾਠੇ ਸਭ ਕਹਿ ਮੱਧ ਸਭੂ ਤੇ ਬਾਹਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨੈ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨਿਚਲ ਸੋ ਕਰ ਪਾਇਆ ਸਭ ਅਧਰੁਭ ਡਿਟੇ ਜੀਓ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਬਨਾਸੀ ਹੋ ਤਿਸ ਕੀ ਦਾਸੀ ਮਰੈ ਨਾ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ ਸੁਰਤ ਸਿਮਰਤ ਗੁਣ ਗਾਵੈ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਬੜਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵੇ ਸਸੋ ਦੋਹਾਗਣੀ ਪਰ ਪਿਰ ਰਾਵਣ ਜਾਏ ਪਿਰ ਛੋਡਿਆ ਪਾ ਘਰ ਆਪਣੇ ਮੋਹੀ ਦੂਜੈ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁੱਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖੋ ਵੈਸੋ ਪਲਟਿਆ ਹਰ ਰਾਤੀ ਸਾਜ ਸਿਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰਤਾਰ ਅਗਿਆਕਾਰੀ ਸਦਾ ਸੁਹਾਗ

ਸੋ ਸਹੁ ਸਦਾ ਸੰਭਾਲ, ਨਾਨਕ ਜਨਮ ਸਵਾਰੈ ਆਪਣਾ, ਕੁੱਲ ਭੀ ਛੁੱਟੀ ਨਾਲ ਪੌੜੀ। ਆਪੇ ਤਖ਼ਤਰ ਚਾਹਿਓ ਨ ਆਕਾਸ਼ ਪਤਾਲਾ, ਹੁਕਮੇ ਧਰਤੀ ਸਾਜੀਅਨ, ਸੱਚ ਧਰਮਸਾਲਾ, ਆਪ ਉਪਾਇ ਕਪਾਹੇ ਦਾ, ਸੱਚੇ ਦੀਨ ਦਿਆਲਾ, ਸਭਨਾ ਰਿਜਕ ਸੰਭਾਹੇ ਦਾ, ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ, ਆਪੇ ਪ੍ਰਤ ਪਾਲਾ। ਸਲੋਕ ਮਹੱਲਾ ਤੀਜਾ। ਸੁਹਬ ਤਾਂ ਸੁਹਾਗਣੀ ਜਾਂ ਮਨ ਲਹਿ ਸੱਚ ਨਾਓ, ਸਤਿਗੁਰੇ ਆਪਣਾ ਮਨਾਏ ਲੈ, ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀ ਥਾਓ। ਐਸਾ ਸਿਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵੇ, ਅਹਿਨਸ ਲਾਗੈ ਭਾਉ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁੱਖ ਉਜਲਾ, ਕਸਮੈ ਮਾਹੇ ਸਮਾਏ ਮਹੱਲਾ ਤੀਜਾ। ਲੋਕਾ ਵੇ ਹੋ ਸੁਹਵੀ, ਸੁਹਾ ਵੇਸ ਕਰੀ, ਵੇਸੀ ਸਹੁ ਨ ਪਾਈਐ, ਕਰ ਕਰ ਵੇਸ ਰਹੀ। ਨਾਨਕ ਤਿੰਨੀ ਸੁਹ ਪਾਇਆ, ਜਿੰਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੈ ਸੋ ਥੀਐ, ਇਨ ਬਿਧ ਕੰਤ ਮਿਲੀ ਪੌੜੀ। ਹੁਕਮੀ ਸ੍ਰਿਸ਼ਟ ਸਾਜੀਅਨ, ਬਹੁ ਭਿੱਤ ਸੰਸਾਰਾ, ਤੇਰਾ ਹੁਕਮ ਨ ਜਾਪੀ ਕੇਤੜਾ, ਸੱਚੇ ਅਲਖ ਅਪਾਰਾ, ਇੱਕ ਨਾ ਨੂੰ ਤੂੰ ਮੇਲ ਲਹੇ, ਗੁਰ ਸਬਦ ਵਿਚਾਰਾ, ਸੱਚ ਰਤੇ ਸੇ ਨਿਰਮਲੇ, ਹੋਮੈ ਤਜ ਵਿਕਾਰਾ, ਜਿਸ ਤੂੰ ਮੇਲੇ ਸੋ ਤੁਧ ਮਿਲੈ, ਸੋਈ ਸਚਿਆਰਾ। ਸਲੋਕ ਮਹੱਲਾ ਤੀਜਾ। ਸੁਹਵੀਏ ਸੁਹਾ ਸਭ ਸੰਸਾਰ ਹੈ, ਜਿਨ ਦੁਰਮਤ ਦੂਜਾ ਪਾਓ, ਖਿਨ ਮੈਂ ਝੂਠ ਸਭ ਬਿਨ ਸਜਾਏ, ਜਿਉਂ ਟਿਕੈ ਨਾ ਬਿਰਖ ਕਿਛਾਉ, ਗੁਰਮੁਖ ਲਾਲੋ ਲਾਲ ਹੈ, ਜੋ ਰੰਗ ਮਜੀਠ ਸਚੜਾਉ, ਉਲਟੀ ਸਖਤ ਸਿਵੈ ਕਰਿ ਆਈ, ਮਨ ਵਸਿਆ ਹਰ ਅੰਮ੍ਰਿਤ ਨਾਉ, ਨਾਨਕ ਬਲਿਹਾਰੀ ਗੁਰੇ ਆਪਣੇ, ਜਿਤ ਮਿਲਿਆ ਹਰ ਗੁਣ ਗਾਉ। ਮਹੱਲਾ ਤੀਜਾ। ਸੂਹਾ ਰੰਗ ਵਿਕਾਰ ਕਾ, ਕੰਤ ਨਾ ਪਾਇਆ ਜਾਏ,

ਰੰਡ ਬੈਠੀ ਦੂਜੈ ਭਾਏ, ਮੁੰਦ ਇਆਣੀ ਤੁੰਮਣੀ ਸੂਹੈ ਵੇਸ ਲੁਭਾਏ, ਸ਼ਬਦ ਸੱਚੈ ਰੰਗ ਲਾਲ ਕਰ ਭੈ ਭਾਏ ਸਿਗਾਰ ਬਣਾਏ, ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ, ਆਪੇ ਆਪ ਉਪਾਇਨ ਆਪ ਕੀਮਤ ਪਾਈ, ਤਿਸਦਾ ਅੰਤ ਨ ਜਾਪਈ ਗੁਰਸ਼ਬਦ ਵਜਾਈ, ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ, ਮਨ ਮੁਖ ਟੌਰ ਨ ਪਾਏ ਨੀ ਫਿਰ ਆਵੈ ਜਾਈ, ਜੋ ਤਿਸ ਭਾਵੈ ਸੋਤੀਐ ਸਭ ਚੱਲੈ ਰਜਾਈ। ਸਲੋਕ ਮਹੱਲਾ ਤੀਜਾ, ਸੂਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ, ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨ ਮੁਖ ਕਰਮ ਖੁਆਰ, ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੈ ਪਤਾਰ, ਸੂਹਾ ਵੇਸ ਸਭ ਉਤਾਰ ਤਰੇ ਗਲ ਪਹਿਰੈ ਖਿਮਾ ਸਿਗਾਰ, ਪਈਐ ਸੋਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ, ਉਹ ਰਲਾਈ ਕਿਸੇ ਦੀ ਨਾ ਰਲੈ ਜਿਸ ਰਾਵੇ ਸਿਰਜਨਹਾਰ, ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਬਨਾਸੀ ਪੁਰਖ ਪਰਤਾਰ, ਮਹੱਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਕਲ ਗਲ ਹਾਰ, ਸੱਚਾ ਰੰਗ ਮਜੀਠਕਾ ਗੁਰਮੁਖ ਬ੍ਰਹਮ ਵਿਚਾਰ, ਨਾਨਕ ਪ੍ਰੇਮ ਮਹਾਰਸੀ ਸਭ ਬੁਰੇ ਆਚਾਰ ਪੌੜੀ, ਇਹੋ ਜਗ ਆਪ ਉਪਾਇਨ ਕਰ ਚੋਜ ਵਿਡਾਣ, ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ, ਆਵੈ ਜਾਏ ਭਵਾਈਐ ਮਨਮੁਖ ਅਗਿਆਨ, ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ। ਸਲੂਕ ਮਹੱਲਾ ਤੀਜਾ, ਸੂਹ ਵੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ, ਸੂਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੂਈ ਗਵਾਰ, ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹੋਮੈ ਵਿੱਚੋ ਹੁਮਾਰ, ਮੰਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ, ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸਿਗਾਰ, ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰ ਧਾਰ, ਮਹੱਲਾ ਤੀਜਾ, ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸਿਗਾਰ, ਆਵਣ ਜਾਣਾ ਵਿਸਰੈ ਗੁਰਸਬਦੀ ਵਿਚਾਰ, ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ, ਨਾਨਕ ਸਾ ਧਨ ਰਾਵੀਐ ਰਾਵੇ ਰਾਵਣ ਹਾਰ ਪੌੜੀ, ਮੋਹ ਕੂੜ ਕੁਟੰਬੈ ਮਨਮੁਖ ਮੁਗਧ ਰਤਾ, ਹੁਮੈ ਮੇਰਾ ਘਰ ਮੋਏ ਕਿਸ ਸਾਥ ਨ ਲਿੱਤਾ, ਸਿਰ ਉੱਪਰ ਜਮਕਾਲ ਨ ਸੁਜਈ ਦੂਜੈ ਪਰਮਿਤਾ, ਫਿਰ ਵੇਲਾ ਹੱਥ ਨ ਆਵਈ ਜਮਕਾਲ ਵਸ ਕਿੱਤਾ, ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿੱਤਾ। ਸਲੋਕ ਮਹੱਲਾ ਤੀਜਾ, ਸਤੀਆ ਇਹ ਨਾ ਆਖੀਅਨ ਜੋ ਮੜਿਆ ਲੱਗ ਜਲਨ, ਨਾਨਕ ਸਤੀਆ ਜਾਣੀਅਨ ਜੇ ਬਿਰਹਿ ਝੋਟ ਮਰਨ, ਮਹੱਲਾ ਤੀਜਾ, ਪੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ, ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ, ਮਹੱਲਾ ਤੀਜਾ, ਕੰਤਾਂ ਨਾਲ ਮਹੇਲੀਆ ਸੇਤੀ ਅੱਗ ਜਲਾਹੇ, ਜੇ ਜਾਣੈ ਪਿਰੇ ਆਪਣਾ ਤਾਂ ਤਨ ਦੁੱਖ ਸਹਾਏ, ਨਾਨਕ ਕੰਤ ਨ ਜਾਣਨੀ ਸੇ ਕਿਉ ਅੱਗ ਜਲਾਹੇ, ਭਾਵੈ ਜੀਵੋ ਕੈ ਮਰੋ ਦੂਰੋ ਹੀ ਭਜ ਜਾਹੇ ਪੌੜੀ, ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੈ ਲਿਖਿਆ, ਨਾਵੈ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨਰਖਿਆ, ਨਾਮ ਉਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨ ਲਿਖਿਆ, ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ। ਸਲੋਕ ਮਹੱਲਾ ਦੂਜਾ, ਜਿੰਨੀ ਚੱਲਣ ਜਾਣਿਆ ਸੇ ਕਿਉ ਕਰੈ ਬਿਤਾਰ, ਚੱਲਣ ਸਾਰ ਨ ਜਾਣਨੀ ਕਾਜ ਸਵਾਰਨ ਹਾਰ, ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨ ਚੱਲਈ ਫਿਰ ਪਛੁਤਾਵਾ ਹੋਏ, ਮਹੱਲਾ ਦੂਜਾ, ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ, ਮਹੱਲਾ ਦੂਜਾ, ਮਨ ਹਟ ਤਿਰਪ ਨਾ ਜਿਪਈ ਜੇ ਬਹੁਤਾ ਕਾਲੇ, ਤਿਰਪ ਜਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ, ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ, ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨਗੋਈ, ਜੁਗ ਚਾਰੇ ਸਭ ਭਵਤ ਕੀ ਕਿਨ ਕੀਮਤ ਹੋਈ, ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ, ਗੁਰਮੁਖ ਸਦਾ ਸਲਾਹੀ ਐ ਕਰਤਾ ਕਰੇ ਸੋ ਹੋਈ। ਸਲੋਕ ਮਹੱਲਾ ਦੂਜਾ, ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਵਾਹਾ, ਨਾਨਕ ਹੋ ਪਟੰਤਰਾ ਤਿਤ ਦੀਬਾਣ ਗਿਆ ਹਾ, ਮਹੱਲਾ ਦੂਜਾ, ਤੁਰਦੇ ਕਉ ਤੁਰਦਾ ਮਿਲੈ ਤੁਰ ਉੱਡਤੇ ਕਉ ਉੱਡਤਾ, ਜੀਵਤੇ ਕਉ ਜੀਵਤਾ ਮਿਲੈ ਮੂਹੇ ਕਉ ਮੂਆ, ਨਾਨਕ ਸੋ ਸਲਾਹੀ ਐ ਜਿਨ ਕਾਰਨ ਕੀਆ ਪੌੜੀ,
ਸੱਚ ਧਿਆਇਨ ਸੇ ਸੱਚੇ ਗੁਰ ਸਬਦਿ ਵਿਚਾਰੀ, ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ, ਕੋਠੇ ਮੰਡਪ ਮਾੜੀਆ ਲਗ ਪਏ ਗਵਾਰੀ, ਜਿਨ ਕੀਏ ਤਿਸੇ ਨ ਜਾਣਨੀ ਮਨ ਮੁਖ ਗੋਬਾਰੀ, ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵੇਚਾਰੀ। ਸਲੋਕ ਮਹੱਲਾ ਤੀਜਾ, ਕਾਮਣ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ, ਮਤ ਸੇ ਜੈ ਕੰਤ ਨ ਆਵੇ ਏ ਵੈ ਬਿਰਤਾ ਜਾਏ। ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸਿਗਾਰ, ਕੀਆ ਤੋ ਪਰਵਾਣ ਹੈ ਜਾ ਸੋ ਧਰੇ ਪਿਆਰ। ਭਉ ਸਿਗਾਰ ਤੀ ਬੋਲ ਰਸ ਭਾਜ ਭੋਜਨ ਪਾਉ ਕਰੇ, ਤਨ ਮਨ ਸੋਪੇ ਕੰਤ ਕਉ ਤਉ ਨਾਨਕ ਭੋਗ ਕਰੇ। ਮਹੱਲਾ ਤੀਜਾ, ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿਗਾਰ, ਸਿਜੈ ਕੰਤ ਨਾ ਆਇਓ ਇਵੇ ਪਿਆ ਵੇਕਾਰ। ਮਹੱਲਾ ਤੀਜਾ, ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ। ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ, ਸਤਿਗੁਰ ਮਿਲਿਆ ਭਉ ਉਪਜੈ ਭਾਏ ਭਾਏ ਰੰਗ ਸਵਾਰ। ਮਨ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ, ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ। ਭਉ ਭਾਉ ਸਭ ਤਿਸਦਾ ਸੋ ਸੱਚ ਵਰਤੈ ਸੰਸਾਰ। ਸਲੋਕ ਮਹੱਲਾ ਪਹਿਲਾ। ਵਾਹੋ ਕਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦ ਹਸਰ ਵੇਲ ਵਰਸ ਵਰਾਹੋ, ਆਪ ਖੜੋਵੈ ਆਪ ਕਰ ਆਪੀਣੈ ਆਪਾਹੋ, ਗੁਰਮੁਖ ਸੇਵਾ ਥਾਇ ਪਵੈ ਉਨਮਨ ਤਤ ਕਮਾਹੋ, ਲਸਕ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ, ਨਾਨਕ ਪੁਰ ਦਰ ਵੇ ਪ੍ਰਵਾਹ ਤੋ ਦਰ ਊਣਾ ਨਾਹੇ ਕੁ ਸੱਚਾ ਵੇ ਪ੍ਰਵਾਹੋ। ਮਹੱਲਾ ਪਹਿਲਾ। ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ, ਤਿੰਨ ਵਜਰ ਵੈਰੀ ਨਾਨਕਾ ਜੇ ਬੁੱਢੇ ਧੀਏ ਮਰਨ ਪੌੜੀ, ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ, ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ, ਮੰਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ, ਜਨਮ ਮਰਨ ਕਾ ਦੁੱਖ ਗਇਆ ਫਿਰ ਪਵੇ ਨਾ ਪੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਸਲੋਕ ਮਹੱਲਾ ਪਹਿਲਾ। ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ, ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਵੰਦੈ ਤਾਲ। ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ ਪਿੱਟਿਆ ਗਣਤ ਨਾ ਆਵਹੀ, ਕੀਤੀ ਲਹਾ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ, ਸੱਚਾ ਅਮਰ ਚਲਾਏ ਉਨ ਕਰ ਸੱਚ ਫੁਰਮਾਣ, ਸਦਾ ਨਿਚਲ ਰਵ ਰਿਹਾ ਸੋ ਪੁਰਖ ਸੁਜਾਣ, ਗੁਰਪ੍ਰਸਾਦੀ ਸੇਵੀ ਹੈ ਸੱਚ ਸ਼ਬਦ ਨਿਸ਼ਾਨ, ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ, ਅਗਮ ਅਗੁਰਚਰ ਅਲੱਖ ਹੈ ਗੁਰਮੁਖ ਹਰ ਜਾਣ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ, ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀ ਬਾਣ। ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆ ਦੋਏ ਪਚੜੀਅਸ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ, ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੇ, ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ, ਦਹਿ ਦੇ ਸੇ ਹੋ ਮਨ ਧਾਵਦਾ ਗੁਰ ਠਾਕਰ ਹਾਇਆ, ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ, ਧੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ। ਸਲੋਕ ਮਹੱਲਾ ਪਹਿਲਾ। ਦੋਏ ਦੀਵੇ ਚੌਦਹ ਹਟ ਨਾਲੇ, ਜੇਤੇ ਜੀ ਤੇਤੇ ਬਣ ਜਾ ਰੇ, ਖੁੱਲੇ ਹੱਟ ਹੋਆ ਵਾਪਾਰ ਜੋ ਪੁੱਚੈ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪਰਵਾਨ।

ਪੌੜੀ ਕਾਇਆ ਕੋਟ ਰਚਾਇਆ, ਹਰ ਸੱਚਾਏ ਆਪੇ ਇੱਕ ਦੂਜੇ ਭਾਏ ਖੁਆਏ ਨ ਹੋਮੈ ਵਿੱਚ ਬਿਆਪੇ। ਇਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਤਾਪੇ, ਸਭ ਜਗ ਖੇਲ ਰਚਾਏ ਓਨ ਸਭ ਵਰਤੈ ਆਪੇ। ਸਲੋਕ ਮਹੱਲਾ ਪਹਿਲਾ। ਚੋਰਾ ਯਾਰਾ ਰੰਡੀਆਂ ਕੁੱਟਣੀਆਂ ਦੀ ਬਾਣ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ, ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨ, ਗਦੋ ਚੰਦਨ ਕੁਵਾਉਲੀਐ ਭੀਸਾ ਹੂਸਿਓ ਪਾਣ, ਨੂਨ ਨਾਨਕ ਕੂੜੈ ਕੱਤਿਐ ਕੂੜੈ ਤਣੀਐ ਤਾਣ, ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ। ਮਹੱਲਾ ਪਹਿਲਾ। ਬਾਂਗਾਂ ਵਰਗੂ ਸੀਆਂ ਨਾਲੇ ਮਿਲੀ ਕਲਾਣ, ਇੱਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਣ, ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਬਿੱਟੋ ਕੁਰਬਾਨ। ਪੌੜੀ ਮਾਇਆ ਮੋਹ ਸਭ ਕੂੜ ਹੈ, ਕੂੜ ਹੋਏ ਗਿਆ ਹੋਮੈ ਝਗੜਾ ਪਾਏ ਉਨ, ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਏ ਉਨ, ਇੱਕੋ ਸਰਬ ਰਹਿਆ ਸਭ ਆਤਮ ਰਾਮ ਪਛਾਣਿਆ, ਭਉਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ, ਹੋਮੈ ਗਰਵ ਨਿਵਾਰੀਐ ਕਾਮ ਕ੍ਰੋਧ ਅਹੰਕਾਰ, ਲਭ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ, ਅਹਿਨਸ ਨਵਤ ਨਿਰਮਲਾ ਮੈਲਾ ਕਬਹੁ ਨਾ ਹੋਏ, ਨਾਨਕ ਇਹ ਬਿਧ ਛੁੱਟੀਐ ਨਦਰ ਤੇਰੀ ਸੁਖ ਹੋਏ। ਮਹੱਲਾ ਪਹਿਲਾ। ਇੱਕੋ ਕੰਤ ਸੁਭਾਈਆ ਜਿੱਤੀ ਦਰ ਕੜੀਆ, ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ। ਮਹੱਲਾ ਪਹਿਲਾ। ਸਭੇ ਕੰਤੈ ਰਤੀਆ ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿਤ, ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿੱਤ। ਮਹੱਲਾ ਪਹਿਲਾ। ਹੋ ਬਲਿਹਾਰੀ ਤਿੰਨ ਕਹੋ ਸਫਤ ਸਿਫਤ ਜਿਨ੍ਹਾਂ ਦੈ ਬਾਤ, ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ। ਪੌੜੀ ਦਰ ਮੰਗਤ ਜਾਚੈ ਦਾਨ ਦਾ ਹਰ, ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਲਾਏ, ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ, ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ, ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ, ਹਰ ਸੇਤੀ ਪ੍ਰੀਤ ਕਰ। ਸਲੋਕ ਮਹੱਲਾ ਪਹਿਲਾ। ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ, ਸੁਈਐ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਉ। ਮਹੱਲਾ ਪਹਿਲਾ। ਸੌ ਉਲਾਮੇ ਦਿਨੈ ਕੇ ਰਾਤੀ ਮਿਲਨ ਸਹੰਸ, ਸਿਫਤ ਚਲਾਹਣ ਛੱਡ ਕੇ ਕਰ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ। ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ, ਘਰ ਦਰ ਪਾਵੈ ਮਹਿਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹਾਉ ਗੁਰ ਕੋ ਵਾਰਿਆ, ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ। ਸਲੋਕ ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ, ਉਗਵੈ ਸੂਰ ਨ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮੇਟੰਤ, ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੈ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ। ਮਹੱਲਾ ਪਹਿਲਾ। ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ

ਮੈਂ ਵਿੱਚੋਂ ਦੂਰ ਕਰ, ਸੱਚ ਮਨ ਵਸਾਏ, ਸੱਚ ਬਾਣੀ ਗੁਣ ਉਚਰੈ, ਸੱਚਾ ਸੁੱਖ ਪਾਏ, ਮੇਲ ਪਇਆ ਚਰੀ ਪਛੁਨਿਆ, ਗੁਰਪੁਰਖ ਮਲਾਏ, ਮਨ ਮੈਲਾ ਇਵ ਸੁੱਧ ਹੈ, ਹਰ ਨਾਮ ਧਿਆਏ। ਸਲੋਕ ਮਹੱਲਾ ਪਹਿਲਾ। ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ, ਇੰਨੀ ਫੁੱਲੀ ਰੌ ਕਰੇ, ਅਵਰੇ ਕਹਿ ਚੁਣੀਐ ਢਾਲ ਮਹੱਲਾ ਦੂਜਾ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨਕੇ ਕੰਤ ਦਿਸਾ ਪੁਰੀ, ਸੇ ਅਹਿਨਸ ਫਿਰੈ ਜਲੰਤ ਪੌੜੀ, ਆਪੇ ਬਖਸੇ ਦਇਆ ਕਰ, ਗੁਰ ਸਤਿਗੁਰ ਬਚਨੀ ਅੰਦਨ, ਸੇਵੀ ਗੁਣ ਰਵਾ ਮਨ ਸੱਚੈ ਰਚਨੀ, ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਨੈ ਨ ਲਖਨੀ, ਸਤਿਗੁਰ ਚਰਣੀ ਲੱਗਿਆ, ਹਰ ਨਾਮ ਨਿਤ ਜਪਨੀ, ਜੋ ਇੱਛੈ ਸੋ ਫਲ ਪਾਏ ਸੀ, ਸਭ ਘਰੈ ਵਿੱਚ ਜਚਨੀ। ਸਲੋਕ ਮਹੱਲਾ ਪਹਿਲਾ। ਪਹਿਲ ਬਸੰਤੈ ਆਗਮਨ, ਪਹਿਲਾ ਮੌਲਿਓ ਸੋਏ, ਜਿਤ ਮੌਲਿਐ ਸਭ ਮੌਲਿਐ, ਤਿਸੇ ਨਾ ਮੌਲਿਓ ਹੋ ਕੋਏ। ਮਹੱਲਾ ਦੂਜਾ। ਪਹਿਲ ਬਸੰਤੈ ਆਗਮਨ, ਤਿਸਕਾ ਕਰੋ ਵਿਚਾਰ, ਨਾਨਕ ਸੋ ਸਲਾਹੀਐ, ਜੇ ਸਭ ਸਹਿ ਦੇ ਆਧਾਰ। ਮਹੱਲਾ ਦੂਜਾ। ਮਿਲੈ ਮਿਲਿਆ ਨਾ ਮਿਲੈ ਮਿਲਿਆ, ਮਿਲਿਆ ਐ ਮਿਲਿਆ, ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰਾਤਮੈ ਜੋ ਮਿਲੈ, ਮਿਲਿਆ ਕਹੀਐ ਸੋਏ ਪੌੜੀ। ਹਰ ਹਰ ਨਾਮ ਸਲਾਹੀਐ, ਸਚਕਾਰ ਕਮਾਵੈ, ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ, ਨਾਮ ਰਤਿਆ ਨਾਮ ਪਾਈਐ, ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀਐ, ਹਰ ਨਾਮ ਸਮਾਵੈ, ਸਤਿਗੁਰ ਸੇਵਾ ਸਫਲ ਹੈ, ਸੇਵਿਐ ਫਲ ਪਾਵੈ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ, ਮਨ ਨ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ, ਜਾ ਲਗ ਚਿੱਤ ਨਾ ਆਵਹੀ। ਮਹੱਲਾ ਦੂਜਾ। ਜਾਂ ਸੁਖ ਤਾ ਸਹੁਰਾਵਿਓ, ਦੁੱਖ ਭੀ ਸੰਭਾਲਿਓ ਹੋਏ, ਨਾਨਕ ਕਹੇ ਸਿਆਣੀਏ, ਉਕੰਤ ਮਿਲਾਵਾ ਹੋਏ ਪੌੜੀ, ਹੋ ਕਿਆ ਸਲਾਹੀ, ਕਿਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ, ਅਪ ਲਹੇ ਮਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ, ਜੋ ਤੇਰੀ ਸਰਣਾਗਤੀ, ਤਿੰਨ ਲਹੇ ਚੜਾਈ, ਨਾਨਕ ਵੇ ਪਰਵਾਹੋ।

राग सूही बाणी श्री रविदास जीओ की एक ओंकार। सतगुर प्रसाद सहकी सार सुहागन जानै, तज अभमान सुख रलिया मानै। तन मन दे नंतर राखै, अबरा देख न सुनै अपाखै। सो कत जानै पीर पराई, जाकै अंतर दर्द न पाई रहाओ। दुखी दुहागन दोए पखहीनी, जिन ना निरंतर भगत ना कीनी। पुरस लात का पंथ दोहेला, संग न साथी गवन अकेला। दुखिया दर्द वंद दरियाया, बहुत प्यास जो बाब ना पाया। कहे रविदास सरन प्रभ तेरी, ज्यो जानो त्यो करगत मेरी सूही। जो दिन आवै सो दिन जाही, करना कूच रहन थिर नाही। संग चलत है हम भी चलना, दूर गबन सिर ऊपर मरना। क्या तू सोया जाग एना, तै जीवन जग सच कर जाना रहाओ। जिन जियो दिया सो रिजक अंबरावै, सब घट पीतर हट चलावै। कर बंदगी छाड़ मैं मेरा, हिरदय नाम समार सवेरा। जन्म सरानो पंथ ना सवारा, सांझ परी दह दिस अंधियारा। कह रविदास निदान दीवाने, चेतस नाही दुनिया फन खाने सूही। उचे मंदर साल रसोई, एक घरी फुन रहन न होई। एहो तन ऐसा जैसे घास की टाटी, जल गयो घास रल गयो माटी। रहाओ भाई बंद कुटंब सहेरा, ओए पी लागे काढ़ सवेरा। घर की नार उरह तन लागी, ओ तो भूत भूत कर भागी। कह रविदास सबै जग लूटिया, हम तो एक राम कह छूटिया। एक ओंकार सतगुर प्रसाद, राग सूही बाणी सेख फरीद जी की। तप तप लोहे लोहे हाथ मरोरो, बावल होई सो सहो लोरो। तैं सह मन मह किया रोस, मुझ अवगन सह नाही दोस। तय साहिब की मैं सार ना जानी, जोबन खोए पाचै पुचतानी। रहाओ काली कोयल तू कित गुण काली, अपने प्रीतम के हो बिरह जाली। प्रह बिहून कत सुख पाए, जा होए कृपाल ता प्रभु मिलाए। बिदन खूही मुंद केली, ना को साथी ना को बेली। कर कृपा प्रभ साध संग मेली, ता जा फिर देखा ता मेरो अलहो बेली। वाट हमारी खरी उडीनी, खन्यो तिकी बहुत पेणी। उस ऊपर है मार्ग मेरा, सेख फरीदा पंथ समार सवेरा। सूही ललत बेड़ा बंधन सक्यो, बंधन की वेला। भार सरबर जब उचलै, तब तरण दहेला। हाथ न लाए कुसंबड़ै, जल जासी ढोला। रहाओ एक आपी ने पतली सह के रे बोला। दुद्धा तनी ना आवई फिर होए न मेला। कहे फरीद सहेलियो सहो अलाए सी। हंस चल सी डुमना, एह तन ढेरी थी सी। एक ओंकार सतनाम करता पुरख, निरभौ निरवैर अकाल मूरत। अजूनी सहभंग गुर प्रसाद, राग बिलावल महला पहला। चौप दे कर पहला, तू सुल्तान कहा हो मिया। तेरी कवन वडाई, जो तू दे सो कहा स्वामी। मैं मूर्ख कहन न जाई, तेरे गुण गावा देह बुझाई। जैसे सच मैं रहो रजाई। रहाओ जो किच हुआ सब किच, तुझते तेरी सब असनाई। तेरा अंत न जाना मेरे साहिब, मैं अंदले क्या चुतराई। क्या हो कथी कथे कथ देखा, मैं अकथ न कथ न जाई। जोत भावै सोई आखा, तिल तेरी वडे आई। एते कुकर हो बेगाना, भौका इसतंताई। भगतहीन नानक जे होएगा, ता कसमै नौ न जाई। बिलावल महला पहला, मन मंदर तन वेस कलंदर। घाटी तीर्थ नावा, एक शब्द मेरा प्राण बसत है। पहुड़ जन्म ना आवा, मन बेदया दयाल सेती मेरी माई। कौन जाने पीर पराई, हम नाही चिंत पराई। रहाओ अगम गोचरा लख अपारा, चिंता करहो हमारी। जल थल महियल भरपुर लीना, घट घट जोत तुम्हारी। सिख मत सब बुद्ध तुम्हारी, मंदिर चावा तेरे। तुझ बिन अवर ना जाना मेरे साहेबा, गुण गावा नित तेरे। जी जंत सब सरण तुम्हारी, सर्ब चिंत तुद पासे। जो तुद पावै सोई चंगा, एक नानक की अरदासे। बिलावल महला पहला, आपे शब्द आपे निशान। आपे सुरता आपे जान, आपे कर कर वे कैतान। तू दाता नाम परवान, ऐसा नाम निरंजन देओ। हो जा चिक तू अलख अपे हो रहाओ।
माया मोह धरकटी नार भूडी कामण कामण यार राज रूप झूठा दिन चार ना मिलै चानण अंधियार जख छोडी सहसा ने कोय बाप दिसै वे जात ना होए एके को ना ही पौ कोय करता करी करावै सोए शब्द मोए मन मन ते मारिया ठक रहे मन साचै धारिया अवर ना सूजै गुर को वारिया नानक नाम रत्ते निस्तारिया बिलावल महला पहला गुरबचनी मन सहित्या ने हर कै रंग रत्ता मन माने मनमुख भरम भुले बौरा ने हर बिन क्यों रही है गुर शब्द पचाने बिन दर्शन कैसे जीवो मेरी माई हर बिन जियरा रह न सकै खेन सतगुर बूझ बुझाई रहाओ मेरा प्रभ विसरै हो मरु दुखाली सास ग्रास जपो अपने हर पाली सद बैरागन हर नाम निहाली अब जाने गुरमुख हर नाली अकत कथा कहिए गुर पाए प्रभ अगम गुचर दे दिखाए बिन गुर करणी क्या कार कमाए हो मैं मेट चलै गुर शब्द समाए मनमुख विछड़ै कोटी रास गुरमुख नाम मिलै साबास हर कृपा धारी दा संदास जन नानक हर नाम धन रास बिलावल महला तीजा कर पहला एको ओंकार सतगुर प्रसाद त्रिग त्रिग खाया त्रिग त्रिग सोया त्रिग त्रिग कापड़ अंग चढ़ाया त्रिग शरीर को टंब सहित सियो जित हुण कसम न पाया पौड़ी छुड़की फिर हाथ न आवै अहला जन्म गवाया दूजा भाव न देई लिवलागण जिन हर के चारण वे सारे जग जीवन दाता जन सेवक तेरे तिन के तै दुख नवारे रहाओ तू दयाल दयापत दाता क्या हे जंत बेचारे मुक्त बंद सबत तो जिते होए ऐसा आख वकाणे गुरमुखो वैसो मुक्त कहिया मनमुख बंद विचारे सो जन मुक्त जिस एक लिव लागी सदा रह हर नाले तिसकी गहन गत कही न जाई सच्चा अपसवारे परम पुलाने से मनमुख कहिया ना उरवार न पारे जिसनो नदर करे सोई जन पाए गुर का शब्द संभाले हर जन माया माह निस्तारे नानक भाग होवै जिस मस्तक कालै मार बिदारे बिलावल महला तीजा अतुल क्यो तोलिया जाए दूजा होए ता सूजी पाए तिस ते दूजा ना ही कोए तिस दी कीमत की को होए गुर प्रसाद वसै मन आए ताको जाने दुबदा जाए रहाओ आप सराप कसवटी लाए आपे परखे आप चलाए आपे तोले पूरा होए आपे जाना एको सोए माया का रूप सब तिस्ते होए जिसनु मिले सो निर्मल होए जिसनु लाए लगै तिसाए सब सच दिखाले ता सच समाए आपे लिवता तै आपे आप बुझाए आपे जापे आपे सतगुर शब्द है आपे नानक आख सुनाए आपे बिलावल महला तीजा साहिब ते सेवक सेव साहिब ते क्या को कहे बहाना ऐसा एक तेरा खेल बनया है सब मैं एक समाना सतगुर परचय हर नाम समाना जिस कर्म वैसो सतगुर पाए अंदन लागे सहित्या न रहाओ क्या कोई तेरी सेवा करे क्या को करे अभमाना जब अपनी जोत खिंचे तू स्वामी तब कोई करो दिखा बखियाना आपे गुरचेला है आपे आपे गुणी नदाना ज्यो आप चलाए तवै कोई चालै ज्यो हर पावै भगवाना कहत नानक तू साचा साहेब कौन जाना तेरे कामा एक न कर मैं देवड़ियाई एक भरम पवै अभमाना बिलावल महला तीजा पूरा तटवण आया पूरा वेखो एक समाना इस परपंच मह साचे नाम की वड़ियाई मत कौ धरो गुमाना सतगुर की जिसनो मत आवै सो सतगुर माए समाना ए बाणी जो जियो जाणै तिस अंतर रवै हर नामा रहाओ चहु जुगा का हुण नबेड़ा नर मनुखा नु एक निदाना जत संजम तीर्थ उना जुगा का धर्म है कल मह कीर्त हर नामा जुग जुग आपो अपना धर्म है सोध देखो बेद पुराना गुरमुख जिनी ते आया हर हर जग ते पूरे परवाना कहत नानक सच्चे सियो प्रीत लाए चूकै मन अभमाना कहत सुनत सभे सुख पावै मानत पहे नदाना बिलावल महला तीजा गुरमुख प्रीत जिसनों आपे लाए तिस कर बिलावल गुर शब्द सुहाए मंगल नारी गावै आए मिल प्रीतम सदा सुख पाए हो तिन बलिहारै जिन हर मन वसाए हर जन कौ मिलिया सुख पाई है
ਹਰ ਗੁਣ ਗਾਵੈ ਸਹਿਜ ਸੁਭਾਏ ਰਹਾਓ। ਸਦਾ ਰੰਗ ਰਾਤੇ ਤੇਰੇ ਚਾਹੇ ਹਰ ਜੀਉ, ਆਪ ਵਸੈ ਮਨ ਆਏ, ਆਪੇ ਸੋਭਾ ਸਦ ਹੀ ਪਾਏ। ਰਹਾ ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸਬਦ ਰੰਗਾਏ, ਨਿਜ ਘਰ ਵਸਾ ਹਰ ਗੁਣ ਗਾਏ, ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ। ਬਿਲਾਵਲ ਮਹੱਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚੈ ਗੁਰ ਤੇ ਸੋਭਾ ਪਾਈ, ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ, ਅੰਦਨ ਅਨੰਦ ਹੋਵੈ ਮਨ ਮੇਰੈ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ। ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸਬਦ ਬੁਝਾਈ, ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨ ਮਰੈ ਨਾ ਜਮ ਪੇਖੈ, ਕਰ ਹੀ ਮੈਂ ਸਭ ਕੋਟਨ ਦਾਨ, ਸਤਿਗੁਰ ਦਿਖਾਏ ਗਿਆ ਅਭਮਾਨ, ਸਦ ਹੀ ਲਾਗਾ ਸਹਿਤਿਆਨ, ਅੰਦਨ ਗਾਵੈ ਇੱਕੋ ਨਾਮ, ਇਸ ਯੁਗ ਮਹਿ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ, ਜਹ ਦੇਖਾ ਤੈ ਰਹਿਆ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ, ਪੂਰਾ ਪਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਧਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ, ਘਰ ਤੀਜਾ, ਇੱਕੋ ਓਅੰਕਾਰ, ਸਤਿਗੁਰ ਪ੍ਰਸਾਦ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਵਜਾਏ ਤਾਂਤੀ, ਤਿਉ ਵਾਜੈ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ ਰਹਾਉ, ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇਵ ਉਹ ਜਨੇ ਆਪਣਾ, ਜਿਉ ਪ੍ਰਹਿਲਾਦ ਹਣਾਕਸ ਗ੍ਰਸਿਓ, ਹਰ ਰਾਖਿਓ ਹਰ ਸਰਨਾ, ਕਵਨ ਕਵਨ ਕੀ ਗਤ ਮਿਤ ਕਹੀ, ਯਾਰ ਕੀਏ ਪਤਤ ਪਵਨਾ, ਉਹ ਢੋਵੈ ਢੋਰ ਹਾਥ ਚਮ ਚਮਰੇ, ਹਰ ਉਦਰਿਓ ਭਰਿਓ ਸਰਨਾ, ਪ੍ਰਭ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਰੀ ਹੋ, ਜਨ ਨਾਨਕ ਦਾਸ ਦਾਸਨਾ। ਬਿਲਾਵਲ ਮਹੱਲਾ ਚੌਥਾ, ਹਮ ਮੂਰਖ ਮੁਗਧ ਅਗਿਆਨ ਮਤੀ, ਸਰਣਾਗਤ ਪੁਰਖ ਅਜਨਮਾ, ਕਰ ਕਿਰਪਾ ਰੱਖ ਲੇਵੋ ਮੇਰੇ ਠਾਕੁਰ, ਹਮ ਪਾਥਰਹੀਨ ਅਕਰਮਾ, ਮੇਰੇ ਮਾਨ ਭਜ ਰਾਮ ਨਾਮੈ ਰਾਮਾ, ਗੁਰਮਤ ਹਰ ਰਸ ਪਾਈਐ, ਹੁਰ ਤਿਆਗੋ ਨਿਫਲ ਕੰਮ ਰਹਾਉ, ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਿਰਗੁਣ ਰਾਖ ਉਪਮਾ, ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ, ਹਰ ਜਪੀਐ ਵੱਡੇ ਕਰਮਾ, ਨਾਮਹੀਨ ਧ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਾਮਾ, ਓਏ ਫਿਰ ਫਿਰ ਜੋਨ ਪਵਾਈ ਹੈ, ਮੰਦ ਪੁਆਗੀ ਮੂੜ ਅਕਰਮਾ, ਹਰ ਜਨ ਨਾਮ ਆਧਾਰ ਹੈ ਤੁਰ ਪੂਰਵ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮਾ। ਬਿਲਾਵਲ ਮਹੱਲਾ ਚੌਥਾ, ਹਮਰਾ ਚਿੱਤ ਲੁਭਤ ਮੋਹਿ ਵਿਖਿਆ, ਬਹੁ ਦੁਰਮਤ ਮੈਲ ਭਰਾ, ਤੁਮਰੀ ਸੇਵਾ ਕਰ ਨਾ ਸਕੈ ਪ੍ਰਭ, ਹਮ ਕਿਉ ਕਰ ਮੁਗਧ ਤਰਾ, ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ, ਜਨ ਉੱਪਰ ਕਿਰਪਾ ਪ੍ਰਭ ਧਾਰੀ, ਮਿਲ ਸਤਿਗੁਰ ਪਾਰ ਪਰਾ ਰਹਾਉ, ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ, ਹਰ ਦੇਹੋ ਮਤੀ ਜਸ ਕਰਾ, ਤੁਮਰੈ ਸੰਗ ਲੱਗੇ ਸੇ ਉਦਰੇ, ਜਿਉ ਸੰਗ ਕਾਸ਼ਟ ਲੋਹ ਤਰਾ, ਸਾਖਤ ਨਰ ਹੋਚੀ ਮਤ ਮੱਧਮ, ਜਿਨ ਹਰ ਹਰ ਸੇਵ ਨਾ ਕਰਾ, ਤੇ ਨਰ ਭਾਗਹੀਨ ਦੋਹਚਾਰੀ, ਓਏ ਜਨਮ ਮੋਏ ਫਿਰ ਮਰਾ, ਜਿਨ ਕੋ ਤੁਮ ਹਰ ਮੇਲੋ ਸੁਆਮੀ, ਤੇ ਨਾਏ ਸੰਤੋਖ ਗੁਰਸਰਾ, ਦੁਰਮਤ ਮੈਲ ਗਈ ਹਰ ਭਜਿਆ, ਜਨ ਨਾਨਕ ਪਾਰ ਭਰਾ। ਬਿਲਾਵਲ ਮਹੱਲਾ ਚੌਥਾ, ਆਵੋ ਸੰਤ ਮਿਲੋ ਮਿਰ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬਹੁਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰੋ, ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰਹੋ ਰਹਾਉ, ਕਾਇਆ ਨਗਰ ਮੈਂ ਰਾਮ ਰਸ ਉੱਤਮ, ਕਿਉ ਉਪ ਪਾਈਐ ਉਪਦੇਹ ਜਨ ਕਰੋ, ਸਤਿਗੁਰ ਸੇਵ ਸਫਲ ਹਰ ਦਰਸਨ, ਮਿਲ ਅੰਮ੍ਰਿਤ ਹਰ ਰਸ ਪੀਓ, ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤ ਹੋ ਚਾਖ ਦੇਖੋ, ਗੁਰਮਤ ਹਰ ਰਸ ਮੀਠਾ ਲਾਗਾ, ਤਿਨ ਵਿਸਰੇ ਸਭ ਬਿਖ ਰਸ ਹੋ, ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵ ਹੋ ਸੰਤ ਜਨੋ, ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜੋ। ਬਿਲਾਵਲ ਮਹੱਲਾ ਚੌਥਾ, ਖੱਤਰੀ ਬ੍ਰਾਹਮਣ ਸੂਦ ਵੈਸਕੋ, ਜਪੈ ਹਰ ਮੰਤਰ ਜਪੈ ਨੇ,
ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਨਿਤ ਸੇਵੋ ਦਿਨ ਸਭ ਰੈਨੀ, ਹਰ ਜਨ ਦੇਖੋ ਸਤਿਗੁਰ ਨੈਨੀ, ਜੋ ਇੱਛੋ ਸੋਈ ਫਲ ਪਾਵੋ, ਹਰ ਬੋਲੋ ਗੁਰਮਤਿ ਬੈਨੀ ਰਹਾਓ, ਅਨਕੋ ਪਾਵ ਚਿਤ ਵਿਆਹ ਬਹੁ ਤੇਰੇ, ਸਾਹ ਹੋਵੈ ਜੇ ਬਾਤ ਹੋਵੈ ਨੀ, ਆਪਣਾ ਭਲਾ ਸਭ ਕੋਈ ਬਾਚੈ, ਸੋ ਕਰੈ ਜੇ ਮੇਰੇ ਚਿਤ ਨਾ ਚਿਤੈ ਨੀ, ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈ ਨੀ, ਅੰਦਨ ਹਰ ਹਰ ਨਾਮ ਤਿਆਵੋ, ਗੁਰ ਸਤਿਗੁਰ ਕੀ ਮਤ ਲੈਣੀ, ਮਤ ਸੁਮਤ ਤੇਰਾ ਬਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ, ਜਾਂ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਵੈ ਬੁਲੈਨੀ। ਬਿਲਾਵਲ ਮਹੱਲਾ ਚੌਥਾ। ਅਨੰਦ ਮੂਲ ਧਿਆਇਓ ਪੁਰਖੋਤਮ, ਅੰਦਨ ਅਨੰਦ ਅਨੰਦੇ, ਧਰਮ ਰਾਏ ਕੀ ਕਾਣ ਚੁਕਾਈ, ਸਭ ਚੁੱਕੇ ਜਮ ਕੇ ਛੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਬੜਭਾਗੀ ਗੁਰ ਸਤਿਗੁਰ ਪਾਇਆ, ਗੁਣ ਗਾਏ ਪਰਮਾਨੰਦੇ ਰਹਾਉ, ਸਖਤ ਮੂੜ ਮਾਇਆ ਕੇ ਬੱਧਕ, ਵਿੱਚ ਮਾਇਆ ਫਿਰੈ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ, ਜਿਉ ਤੇਲੀ ਬਲਦ ਪਵੰਦੇ, ਗੁਰਮੁਖ ਸੇਵ ਲੱਗੇ ਸੇ ਉਦਰੇ, ਬੜਭਾਗੀ ਸੇਵ ਕਰਨ ਦੇ, ਜਿਨ ਹਰ ਜਪਿਆ ਤਿਨ ਫਲ ਪਾਇਆ, ਸਭ ਟੂਟੇ ਮਾਇਆ ਫੰਦੇ, ਆਪੇ ਠਾਕੁਰ ਆਪੇ ਸੇਵਕ, ਸਭ ਆਪੇ ਆਪ ਗੋਬਿੰਦੇ, ਜਨ ਨਾਨਕ ਆਪੇ ਆਪ ਸਭ ਵਰਤੈ, ਜਿਉ ਰਾਖੈ ਤਵੈ ਰਹੰਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਬਿਲਾਵਲ ਮਹੱਲਾ ਚੌਥਾ, ਪੜਤਾਲ ਘਰ ਤੇਰਵਾ। ਬੋਲੋ ਭਈਆ ਰਾਮ ਨਾਮ ਪਤਤ ਪਾਵਨੋ, ਹਰ ਸੰਤ ਭਗਤ ਤਾਰਨੋ, ਹਰ ਭਰ ਪੁਰੇ ਰਹਿਆ ਜਲ ਥਲੇ ਰਾਮ ਨਾਮ, ਨਿਤ ਗਾਈਐ ਹਰ ਦੁੱਖ ਬਿਸਾਰਨੋ ਰਹਾਉ, ਹਰ ਕੀਆ ਹੈ ਸਫਲ ਜਨਮ ਹਮਾਰਾ, ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ, ਗੁਰ ਭੇਟਿਆ ਹੈ ਮੁਕਤ ਦਾਤਾ, ਹਰ ਕੀ ਹਮਾਰੀ ਸਫਲ ਜਾਤਾ, ਮਿਲ ਸੰਗਤੀ ਗੁਣ ਗਾਵਨੋ, ਮਨ ਰਾਮ ਨਾਮ ਕਰ ਆਸਾ, ਭਾਉ ਦੂਜਾ ਬਿਨਸ ਬਿਨਾਸਾ, ਵਿੱਚ ਆਸਾ ਹੋਏ ਨਰਾਸੀ, ਸੋ ਜਨ ਮਿਲਿਆ ਹਰ ਪਾਸੀ, ਕੋਈ ਰਾਮ ਨਾਮ ਗੁਣ ਗਾਵਨੋ, ਜਨ ਨਾਨਕ ਤਿਸ ਪੱਗ ਲਾਵਨੋ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੇ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਨਦਰੀ ਆਵੈ ਤਿਸ ਸਿਉ ਮੋਹੋ ਕਿਉਂ ਮਿਲੀਐ, ਕਿਉਂ ਮਿਲੀਐ ਪ੍ਰਭ ਅਬਨਾਸਿਤ ਹੋਏ, ਕਰ ਕਿਰਪਾ ਮੋਹਿ ਮਾਰਗ ਪਾਵੋ, ਸਾਧ ਸੰਗਤ ਕਹਿ ਅੰਚਲ ਲਾਵੋ, ਕਿਉਂ ਤਰੀਐ ਵਿਖਿਆ ਸੰਸਾਰ, ਸਤਿਗੁਰ ਬੋਹਿਤ ਪਾਵੈ ਪਾਰ, ਰਹਾਉ ਭਵਨ ਚੁਲਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰ ਸੇ, ਹਰ ਖਸੋਗ ਤੇ ਰਹੈ ਨਿਰਾਰਾ, ਸਿਰ ਉੱਪਰ ਆਪ ਗੁਰੂ ਰਖਵਾਰਾ, ਪਾਇਆ ਵੇੜ ਮਾਇਆ ਸਰਬ ਭੁਯੰਗਾ, ਹੋਮੈ ਪਚੇ ਦੀਪਕ ਦੇਖ ਪਤੰਗਾ, ਸਗਲ ਸੀਗਾਰ ਕਰੇ ਨਹੀਂ ਪਾਵੈ, ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ, ਹੋ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ, ਨਿਰਮੋਲਕ ਮੀਰਾ ਹੀਰਾ, ਨਿਰਮੋਲਕ ਹੀਰਾ ਮਿਲੇ ਨਾ ਉਪਾਇਆ, ਹਰ ਕਾ ਮੰਦਰ ਤਿਸ ਮੈਂ ਲਾਲ, ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ, ਜਿਨ ਚਾਖਿਆ ਤੇ ਸਾਇਆ ਸਾਧ, ਜੋ ਗੂੰਗਾ ਮਨ ਮਹਿ ਬਿਸਮਾਦ, ਅਨੰਦ ਰੂਪ ਸਭ ਨਦਰੀ ਆਇਆ, ਨਾ ਜਨ ਨਾਨਕ ਹਰ ਗੁਣ ਆਖ ਸਮਾਇਆ। ਬਿਲਾਵਲ ਮਹੱਲਾ ਪੰਜਵਾ, ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ, ਬਿਘਨ ਨਾਲ ਜਲ ਲਾਗੈ ਜਪ ਅਲਖ ਅਭੇਵ, ਧਰਤ ਪਨੀਤ ਭਈ ਗੁਣ ਗਾਏ।

0: ਗੁਰ ਕੇ ਚਰਨ ਲੱਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈਂ ਬੂਠੇ, ਸਭ ਸੁੱਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਭ ਭੈ ਰਖਵਾਲੇ, ਜਿੱਥੈ ਕੀਤਾ ਦਿਸੈ ਨਾਲੇ, ਨਾਨਕ ਦਾਸ ਖਸਮ ਪ੍ਰਤ ਪਾਲੇ। ਬਿਲਾਵਲ ਮਹੱਲਾ ਪੰਜਵਾ। ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕਰ ਪ੍ਰਭ ਤੇਰੇ, ਮੋਹੇ ਨਾਥ ਤੁਮਰੀ ਸਰਣਾਈ, ਕਰ ਕਿਰਪਾ ਹਰ ਚਰਨ ਤੇ ਆਈ, ਦਇਆ ਕਰੋ ਬਸੋ ਮਨਿਆਏ, ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਉ। ਪ੍ਰਭ ਚਿੱਤਾ ਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ, ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਬਸੈ, ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਚਾਰ, ਪ੍ਰਭ ਚਿੱਤਾਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾ ਮੋਹਤਾਜ, ਚਰਨ ਕਮਲ ਸੰਗ ਲਾਗੀ ਪ੍ਰੀਤ, ਵਿਸਰ ਗਈ ਸਭ ਦੁਰਮਤ ਰੀਤ, ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕਹਿ ਘਰ ਸਦਾ ਆਨੰਦ। ਰਾਗ ਬਿਲਾਵਲ ਮਹੱਲਾ ਪੰਜਵਾ। ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਤੀਆਂ ਪਿਆਰੇ, ਰਾਖਨ ਕੌ ਤੁਮ ਇੱਕ ਰਹਾਉ, ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੋਂ ਹੋਏ ਦਇਆਲਾ, ਸਫਲ ਮੂਰਤ ਗੁਰਦੇਵ ਸੁਆਮੀ, ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ, ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜਿਹਨੇ ਆਪਣਾ ਪ੍ਰਭ ਜਾਤਾ, ਹਰ ਨਾਮ ਅਰਾਧੈ ਨਾਮ ਬਕਾਣੈ, ਹਰ ਨਾਮੇ ਹੀ ਮਨ ਰਾਤਾ, ਸੇਵਕ ਜਨ ਕੀ ਸੇਵਾ ਮੰਗੈ, ਪੂਰੇ ਕਰਮ ਕਮਾਵਾ, ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾ, ਬੜਭਾਗੀ ਸੇ ਕਾਢੀਐ ਪਿਆਰੇ, ਸੰਤ ਸੰਗਤ ਜਨਵਾਸੋ, ਅੰਮ੍ਰਿਤ ਨਾਮ ਅਰਾਧੀਐ, ਨਿਰਮਲ ਮਨੈ ਹੋਵੇ ਪ੍ਰਗਾਸੋ, ਜਨਮ ਮਰਨ ਦੁੱਖ ਕਾਟੀਐ ਪਿਆਰੇ, ਚੁੱਕੈ ਜਮਕੀ ਕਾਣੇ, ਤਿੰਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵਤੇ ਉਧਰਹਿ ਸੁਣਤੇ ਉਧਰਹਿ, ਬਿਨਸੈ ਪਾਪ ਕਨੇਰੇ, ਪਸ਼ੂ ਪ੍ਰੇਤ ਮਗਧ ਕੋ ਤਾਰੇ, ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਬਿਲਾਵਲ ਮਹੱਲਾ ਪੰਜਵਾ। ਬਿਕੈ ਵਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਕੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ, ਮਾਨ ਮਹਤ ਨ ਸਖਤ ਹੀ ਕਾਈ, ਸਾਧਾ ਦਾਸੀ ਤਿਓ, ਨਾਨਕ ਸੇ ਦਰ ਸੋਭਾਵੰਤੇ, ਜੋ ਪ੍ਰਭ ਆਪਣੈ ਕੀਓ, ਹਰ ਚੰਦੌਰੀ ਚਿੱਤ ਭ੍ਰਮ ਸਕੀਏ, ਮ੍ਰਿਗ ਤ੍ਰਿਸ਼ਨਾ ਦ੍ਰੁਮ ਚਾਇਆ, ਚੰਚਲ ਸੰਗ ਨ ਚਾਲਤੀ ਸਕੀਏ, ਅੰਤ ਤਜ ਜਾਵਤ ਮਾਇਆ, ਰਸ ਭੋਗਣ ਅਤ ਰੂਪ ਰਸ ਮਾਤੇ, ਇਨ ਸੰਗ ਸੁਖ ਨ ਪਾਇਆ, ਧਨ ਧਨ ਹਰ ਸਾਧ ਜਨ ਸਕੀਏ, ਨਾਨਕ ਜਿਨੀ ਨਾਮ ਧਿਆਇਆ, ਜਾਹੇ ਬਸੋ ਬੜ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ, ਤੈਂ ਦੁੱਖ ਨ ਭੂਖ ਨ ਰੋਗ ਵਿਆਪੈ, ਚਰਨ ਕਮਲ ਲਿਵਲਾਈਐ, ਤੈਂ ਜਨਮ ਨ ਮਰਨ ਨ ਆਵਣ ਜਾਣਾ, ਨਿਚਲ ਸਰਣੀ ਪਾਈਐ, ਪ੍ਰੇਮ ਵਿੱਚ ਉਹ ਨ ਮੋਹ ਵਿਆਪੈ, ਨਾਨਕ ਹਰਿ ਏਕ ਧਿਆਈਐ, ਦ੍ਰਿਸ਼ਟ ਧਾਰ ਮਨ ਵਿਧਿਆ ਪਿਆਰੇ, ਰੱਤੜੇ ਸਹਿਜ ਸੁਭਾਏ, ਸੇ ਸੁਹਾਵੀ ਸੰਗ ਮਿਲ ਪ੍ਰੀਤਮਾਨਦ, ਮੰਗਲ ਗੁਣ ਗਾਏ, ਸਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਚ ਪੁਜਾਏ, ਨਾਨਕ ਅਚਰਜ ਅਚਰਜ ਸਿਓ ਮਿਲਿਆ, ਕਹਿਣਾ ਕਚੂ ਨਾ ਜਾਏ। ਰਾਗ ਬਿਲਾਵਲ ਮਹੱਲਾ ਪੰਜਵਾ। ਘਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ, ਆਪੇ ਬਨ ਜਾਪ ਬਿਓਹਾਰਾ, ਐਸੋ ਗਿਆਨ ਬਰਲੋਈ ਪਾਏ, ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਉ, ਅਨਕ ਰੰਗ ਨਿਰਗੁਣ ਇੱਕ ਰੰਗਾ, ਆਪੇ ਜਲ ਆਪ ਹੀ ਤਿਰੰਗਾ, ਆਪ ਹੀ ਮੰਦਰ ਆਪੇ ਹੀ ਸੇਵਾ, ਆਪ ਹੀ ਪੂਜਾਰੀ ਆਪ ਹੀ ਦੇਵਾ, ਆਪੇ ਹੈ ਯੋਗ ਆਪ ਹੀ ਜੁਗਤਾ, ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਬਿਲਾਵਲ ਮਹੱਲਾ ਪੰਜਵਾ। ਆਪ ਉਪਾਵਨ ਆਪ ਸੁਧਰਨਾ, ਆਪ ਕਰਾਵਨ ਦੋਸ ਨਾ ਲੈਣਾ, ਆਪਨ ਬਚਨ ਆਪ ਹੀ ਕਰਨਾ, ਆਪਨ ਬੇਪਉ ਆਪ ਹੀ ਜਰਨਾ, ਰਹਾਉ ਆਪ ਹੀ ਮਸ਼ਟ ਆਪ ਹੀ ਬੋਲਣਾ, ਆਪ ਹੀ ਅਚਾਲਣਾ ਜਾਇ ਚੱਲਣਾ, ਆਪ ਹੀ ਗੁਪਤ ਆਪ ਪ੍ਰਗਟਣਾ, ਆਪ ਹੀ ਘਟ ਘਟ ਆਪ ਅਲਿਪਨਾ, ਆਪੇ ਅਵਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹੱਲਾ ਪੰਜਵਾ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਬੜ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ, ਰਹਾਉ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੁੱਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸਰਮ ਦੀਆ, ਅਗਨ ਸਾਗਰ ਬੁੱਢਤ ਸੰਸਾਰਾ, ਬਾਹ ਨਾਨਕ ਬਾਹ ਪਕਰ ਨਾ ਸਤਿਗੁਰ ਨਿਸਤਾਰਾ। ਬਿਲਾਵਲ ਮਹੱਲਾ ਪੰਜਵਾ। ਤਨ ਮਨ ਧਨ ਅਰਪੋ ਸਵੇ ਆਪਣਾ, ਕਵਨ ਸੋ ਮਤ ਜਿਤ ਹਰ ਹਰ ਜਪਨਾ, ਕਰ ਆਸਾ ਆਇਓ ਪ੍ਰਭ ਮੰਗਨ, ਤੁਮ ਪੇਖ ਤਸੋਬਾ ਮੇਰੈ ਆਂਗਨ, ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੂ, ਸਾਧ ਸੰਗ ਇਸ ਮਨੈ ਉਦਾਰੂ, ਮਤ ਬੁੱਧ ਸੁਰਤ ਨਾਹੀ ਚੁਤਰਾਈ, ਤਾਂ ਮਿਲੀਐ ਜਾਂ ਲੈ ਮਲਾਈ, ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ। ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮੈਂ ਆਪੇ ਹਾਰ ਜਪ ਰਸਨਾ ਦੁੱਖ ਨਾ ਬਿਆਪੇ ਰਹਾਉ ਤਿਖਾ ਭੂਖ ਬਹੁਤ ਤਪਤ ਬਿਆਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਬੜ ਭਾਗੀ ਪਾਈ ਹੈ ਮਿਲ ਸਾਧੂ ਹਰ ਨਾਮ ਧਿਆਈ ਹੈ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲ ਵਿਖ ਕੱਟ ਹੈ ਭੱਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਵੇਦ ਵਿਚਾਰੇ ਜਪੀਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਕਰੀਐ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾ ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨਾ ਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਗੂਪ ਤੇ ਕਰ ਗੈ ਲੀਨਾ ਜੈ ਜੈ ਕਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਕੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ ਬਿਲਾਵਲ ਮਹੱਲਾ ਪੰਜਵਾ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਤੇ ਆਵਤ ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਬੜ ਭਾਗੀ ਸਾਧ ਸੰਗ ਰਾਮੈ ਲਿਵਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਕ ਨਾ ਵਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਘਨੇਰੀ ਭੰਨਤ ਨਾਨਕ ਸਰਣ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾ ਮੋਹੇ ਨਿਰਗੁਣ ਸਭ ਗੁਣੇ ਬਿਹੁਨਾ ਦਇਆ ਤਾਰ ਅਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮਹਿ ਆਇਆ ਰਹਾਉ ਭਗਤ ਬਚਲ ਪੈ ਕਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਪਤਤ ਪਾਵਨ ਪ੍ਰਭ ਬਿਰਦ ਬੇਦ ਲੇਖਿਆ ਪਾਰ ਬ੍ਰਹਮ ਸੋ ਨੈਨੋ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪਲਾਇਣ ਬਿਲਾਵਲ ਮਹੱਲਾ ਪੰਜਵਾ ਕਵਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸੀ ਅਲਖ ਅਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਉਠਾਕਰ ਮੇਰੇ ਰਹਾਉ ਏਕ ਸਵਿਨ ਨਾਹੀ ਕੋ ਦੂਜਾ ਤੁਮੀ ਜਾਨੋ ਆਪਣੀ ਪੂਜਾ ਆਪੋ ਕਛੂ ਨਾ ਹੋਵਤ ਪਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਨਹੀ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਗਰਭ ਮੈਂ ਹਾਥ ਦੇ ਰਾਖਿਆ ਹਰ ਰਸ ਛੋੜ ਬਿਖਿਆ ਫਿਲ ਫਲ ਚਾਖਿਆ ਭਜ ਗੋਬਿੰਦ ਸਭ ਸੋਡ ਜੰਜਾਲ ਜਬ ਜਮ ਆਏ ਸੰਘਾਰੈ ਮੂੜੈ ਤਬ ਤਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਤਾਪਿਆ ਕਰਨ ਹਾਰ ਇੱਕ ਨਿਮਕ ਨਾ ਜਾਪਿਆ ਮਹਾ ਮੋਹ ਅੰਧਕੂਪ ਭਰਿਆ ਪਾਰ ਬ੍ਰਹਮਾਇਆ ਪਟਲ ਬਿਸਰਿਆ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਧਪ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੁਖ ਸਹਿਜ ਆਨੰਦ ਕਣੇ ਗੁਰਪੂਰਾ ਪੂਰੀ ਜਾ ਕੇ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੈ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾਂ ਸਰਬ ਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਖਤ ਨਰ ਤੀਵੇ ਰਾਮ ਨਾਮ ਹੋਆ ਰਖਵਾਰਾ ਝਿਆਖ ਮਾਰੋ ਸਖਤ ਵਿਚਾਰਾ ਨਿੰਦਾ ਕਰ ਕਰ ਪਚੈ ਘਨੇਰੇ ਮ੍ਰਿਤਕ ਫਾਸ ਗਲੈ ਸਿਰ ਪੈਰੇ ਕਹੋ ਨਾਨਕ ਜਪੈ ਜਨ ਨਾਮ ਤਾਕੇ ਨਿਕਟ ਨਾ ਆਵੈ ਜਾਮ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਸਿੱਜਤ ਬਿਕਾਰ ਕਰਤ ਔਧ ਪਾਈ ਪਾਥਾ ਜਮ ਕੈ ਜਾਲ ਤੇਰੀ ਸਰਨ ਪ੍ਰਭ ਦੀਨ ਦਿਆਲਾ ਮਹਾਂ ਬਿਕਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਭਾਰਿਆ ਸਤ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤਰਨ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਪਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉੱਪਰ ਹੋਵਤ ਦਿਆਲ ਹਰ ਸਿਮਰਤ ਘਟੈ ਸੁਕਾਲ ਰਹਾਉ ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਟੁੱਟੈ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਅੰਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦ ਮਾਹੇ ਧਿਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਸਤਿਗੁਰ ਕਰ ਦੀਨੇ ਅਸਥਰ ਘਰ ਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੈ ਕਰਤਾਰ ਨਾਨਕ ਦਾਸ ਤਾਕੀ ਸਰਨਾਈ ਜਾਕੋ ਸ਼ਬਦ ਅਖੰਡ ਪਾਰ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਵਸੋ ਕਰ ਦੇਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾ ਕਾਹੂ ਸੰਗ ਨ ਚਾਲਹੀ ਮਾਇਆ ਜੰਜਾਲ ਊਠ ਸਧਾਰੇ ਸਤਰਪਤ ਸੰਤਨ ਕਹਿ ਖਿਆਲ ਰਹਾਉ ਅਹਮ ਬੁੱਧ ਕਉ ਬਿਨ ਸੁਨਾ ਇਹ ਤੁਰ ਕੀ ਟਾਲ ਬਹੁ ਜੋਨੀ ਜਨ ਮੈਂ ਮਰੈ ਬਿਕਿਆ ਬਿਕਰਾਲ ਸਤਿ ਬਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾ ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਘਨ ਨ ਥੀਆ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਕਰ ਬਾਰ ਬਿਨਸਨ ਬਿਨਸਤ ਬਾਰ ਨਾ ਲਾ ਗਈ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਨ ਸਾਮਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾ ਰੈਨਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲਗੈ ਗਵਾਰ ਕਹਾ ਸੋ ਪਾਈ ਮੀਤ ਹੈ ਦੇਖ ਨੈਨ ਪਸਾਰ ਇੱਕ ਚਾਲੇ ਇੱਕ ਚਾਲ ਸਹਿ ਸਭੇ ਆਪਣੀ ਬਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰੈਖ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾ ਲੋਕਨ ਕੀਆ ਵਡਿਆਈਆ ਬੈਸੰਤਰ ਪਾਗੋ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਉ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਰਹਿਓ ਮਨ ਬਾਸਨਾ ਗੁਰਮਿਲ ਇਹ ਤਿਆਗੋ ਰਹਾਓ ਕਰੋ ਬੇਨਤੀ ਅਤ ਘਨੀ ਇਹੋ ਜਿਉ ਹੋ ਮਾਗੋ ਅਰਥ ਆਨ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਚੁਟੇ ਦੋਖ ਅਰ ਰਾਗੋ ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਪਿਆ ਨਿਸਬਾਸਰ ਜਾਗੋ ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕਹੁ ਲੱਗਾ ਜਿਸ ਕੇ ਪੜੈ ਬਡਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ ਪ੍ਰਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਿਸਮਾਨਾ ਭੀਤਰੇ ਚੋਡਿਆ ਨਹਿ ਜਾਏ ਰਹਾਉ ਜਰਾ ਮਰਹਿ ਨੈ ਵਿਆਪਹੀ ਫਿਰ ਦੁੱਖ ਨ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਸੋ ਜਾਨੈ ਚਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਬਿਲਾਵਲ ਮਹੱਲਾ ਪੰਜਵਾਂ ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਣਉ ਨੀਚ ਮੂਰਕਾਰੇ ਮਾਨ ਕਰੋ ਤੁਰ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸਨ ਹਾਰੇ ਰਹਾਉ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ दासी संगत प्रभु त्याग ए कर्म हमारे, तुम देव हो सब किछ दया तार, हम अकिरत किनारे, लाग परे तेरे दान स्यो नह चित खसमारे, तो जिते लाग परे तेरे दान स्यो नह चित खसमारे, तो जिते बाहर किछ नहीं भव कट नहारे, कहो नानक सरण दयाल गुर लेहो मुगद उदारे, बिलावल महला पंजवा।
1: दोष ना काहू दीजिए प्रभु अपना त्यागे, जित सेवे सुख होए कना मन सोई गाइए, कहिए काहे प्यारे तुझ बिना, तुम दयाल स्वामी सब अवगुण हमा रहाओ, जो तुम राखो त्यो रहा, अबर नहीं चारा, नी तरिया तर तेरिया एक नाम अदारा, जो तुम करहो सोई पला, मन लेता मुक्ता, सगल समगरी तेरिया सब तेरी जोगता, चरण पखारू कर सेवा, जे ठाकुर पावे हो कृपाल दयाल, प्रभ नानक गुण गावे, बिलावल महला पंजवा। मृत हसे सिर उपरे, पशुआ नहीं बूझे, बाद साध अहंकार में मरना नहीं सूझे, सतगुर सेवो अपना काहे फिरो, अपागे देख कुसंबा रंगला, काहे भूल लागे रहाओ, कर कर पाप दर्ब किया, वर्तन कह ताई, माटी स्यो माटी रली नागा उठ जाई, जाके किए श्रम करे ते बैर बरोधी, अंतकाल पज जाएगे काहे जलो क्रोधी, दास रेण सोई हुआ जस मस्त कर्मा, कहो नानक बंधन छुटे सतगुर की सरना, बिलावल महला पंजवा। पिंगल पर्वत पार परे खल चतर विकीता, अंधले त्रैपण सूजिया गुर भेट पुनीता, महिमा साधु संग की सुनो मेरे मीता, मैल खोई कोट अग हरे निर्मल मैं पय जीता, ऐसी भगत गोविंद की कीड़ हस्ती जीता, जो जो कीनो अपनो तिस अभेदान दीता, सिंह बलाई हो गयो त्रिण मेर दिखीता, श्रम करते दम आड़को ते गणित नीता, कमन वडाई कह सको बेअंत गुनीता, कर कृपा मोए नाम देहो नानक दर सरीता, बिलावल महला पंजवा। अहबुंद परवाद नीत लोभ रसना साध, लपट कम ग्रह बेदिया मिथिया बिख्याद, ऐसी पेखी नेत्र में है पूरे गुर प्रसाद, राज मिलख तन जोबना नामे बिनवाद, रहाओ रूप तूप सुगंधता कापर पुगाद, मिलत संग पापिस्त तन होए पर दुर्गाद, फिरत फिरत मानुख प्याखिन पंकन दहाद, अवसर ते चूक्या बोजून प्रमाद, बिलावल मुहला पंजवा। चरण पए संत बोहिता तरि सागर जीत, मार्ग पायो ध्यान में गुरदसे पीत, हर हर हर हर हर हरे हर हर हर हेत, ऊर्त बैठ सोते हर हर हर चेत, रहाओ पांच चोर आगे भगे सब साध संगेत, पूंजी साबत कणो लाभ ग्रह सोबा हे सेत, नैचल आसन मिटी चिंतना हिंदो लेत, परम पुलावा मिट गया प्रपेखत नेत, गुण गबीर गुण नायका गुण कहिए केत, नानक पाया साध संग हर हर अमृत, बिलावल महला पंजवा। बिन साधु जो जीवना ते तो बिरथारी, मिलत संग संप्रम बिटे गत पई हमारी, जा दिन पेटे साध मोए ओ दिन बलिहारी, तन मन अपनों जीरा फिर हो वारी, रहाओ एत छडाई मोहे ते इतनी दृढ़तारी, सगल रेण एव मन पिया बिनसी अवतारी, निंद चिंद पर दुख ना एक खैन महम जारी, दया माया अर निकट पेख नाही दूरारी, तन मन शीतल पय अब मुक्ते संसारी, हीत जी सब प्राण तन नानक दरसारी, बिलावल महला पंजवा। टहल करो तेरे दास की पग चार उबाल, मस्तक अपना पेड़ दियो गुण सुनो रसाल, तुम

0: ਨਾਨਕ ਜਪੈ ਸਤ ਸਤ ਬਲ ਜਾਈ। ਬਿਲਾਵਲ ਮਹੱਲਾ ਪੰਜਵਾਂ। ਜਲ ਢੋਵੋ ਏ ਸੀਸ ਕਰ ਕਰ ਪਗ ਪਖਲਾਵੋ, ਬਾਹਰ ਜਾਓ ਲਖ ਬੇਰੀਆਂ ਦਰਸ ਪੇਖ ਜੀਵ ਆਵੋ। ਕਰੋ ਮਨੋਰਥ ਮਨੇ ਮੈਂ ਆਪਣੇ ਪ੍ਰਭ ਤੈ ਪਾਵੋ, ਸੋ ਦੇਓ ਸੁਹਿਣੀ ਸਾਧਕੇ ਬੀਜੁਨ ਢੋ ਲਾਵੋ ਰਹਾਓ। ਅੰਮ੍ਰਿਤ ਗੁਣ ਸੰਤ ਬੋਲਤੇ ਸੁਨ ਮਨਹ ਪਿਲਾਵੋ, ਓਰ ਅਸਮੈ ਸਾਂਤ੍ਰਿਤ ਹੋਏ ਵਿਖੇ ਜਲਨ ਬੁਝਾਵੋ। ਜਬ ਭਗਤ ਕਰੇ ਸੰਤ ਮੰਡਲੀ, ਤੈਨ ਮਿਲ ਹਰ ਗੁਣ ਗਾਵੋ। ਕਰਹੋ ਨਮਸਕਾਰ ਭਗਤ ਜਨ ਧੂਰਮੁਖ ਲਾਵੋ, ਊੜਤ ਬੈਠਤ ਜਪੋ ਨਾਮ ਇਹ ਕਰਮ ਕਮਾਵੋ। ਨਾਨੇ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ। ਬਿਲਾਵਲ ਮਹੱਲਾ ਪੰਜਵਾਂ। ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੇ ਵਡ ਭਾਗੀ ਪਾਏ। ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ, ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਓ। ਅਗਨ ਸਾਗਰ ਤੇ ਕਾਢਿਆ ਪ੍ਰਭ ਜਲ ਨ ਬਜਾਈ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਈ ਸਹਾਈ। ਜਨਮ ਮਰਨ ਦੋ ਕਾਟਿਆ ਸੁੱਕਾ ਥਾਨ ਪਾਇਆ, ਕਾਟੀ ਸਿਲਕ ਭ੍ਰਮੋ ਕੀ ਆਪਣੇ ਪ੍ਰਭ ਪਾਇਆ। ਮਤ ਕੋਈ ਜਾਣੂ ਅਵਰ ਕਾ ਸਭ ਪ੍ਰਭ ਕੇ ਹੱਥ, ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਸ। ਬਿਲਾਵਲ ਮਹੱਲਾ ਪੰਜਵਾਂ। ਬੰਧਨ ਕਾਟੇ ਆ ਪ੍ਰਭ ਹੁਆ ਕਿਰਪਾਲ, ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ। ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ, ਮੰਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਣ ਯੋਗ ਰਹਾਉ। ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ, ਸਾਧ ਸੰਗ ਮੰਤਨ ਹਿਤੇ ਫਿਰ ਦੁਖ ਨਾ ਜਾਪੇ। ਹਰ ਹਰ ਹਰ ਹਰ ਜਾਪੀਏ ਅੰਤਰ ਲਿਵ ਲਾਈ, ਕਿਲਵਖਿ ਉਤਰੇ ਸੁਧ ਹੋਏ ਸਾਧੂ ਸਰਨਾਈ। ਸੁਣਤ ਜਪਤ ਹਰ ਨਾਮ ਜਸਤਾ ਕੀ ਦੂਰ ਬਲਾਈ, ਮਹਾਂ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ। ਬਿਲਾਵਲ ਮਹੱਲਾ ਪੰਜਵਾਂ। ਪੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ, ਨਾਮ ਜਪਤ ਗੋਬਿੰਦ ਕਾ ਬਿਨਸੇ ਭ੍ਰਮ ਭ੍ਰਾਂਤ। ਗੁਰਪੂਰਾ ਜਿਸ ਭੇਟਿਆ ਤਾ ਕੇ ਸੁਖ ਪਰਵੇਸ਼, ਮਨ ਕੀ ਮਤ ਤਿਆਗੀਐ ਸੁਣੀਏ ਉਪਦੇਸ਼ ਰਹਾਉ। ਸਿਮਰਤ ਸਿਮਰਤ ਸਿਮਰੀਏ ਸੋ ਪੁਰਖ ਦਾ ਤਾਰ, ਮਨ ਤੇ ਕਭੂ ਨਾ ਵੀਸਰੈ ਸੋ ਪੁਰਖ ਅਪਾਰ। ਚੰਨ ਕਮਲ ਸਿਉ ਰੰਗ ਲੱਗਾ ਅਚਰਜ ਗੁਰਦੇਵ, ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ। ਨਿਦਾਨ ਅੰਮ੍ਰਿਤ ਪੀਆ ਮਨ ਤਨ ਨਿਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ, ਨਾਨਕ ਕਭੂ ਨਾ ਵੀਸਰੇ ਪ੍ਰਭ ਪਰਮਾਨੰਦ। ਬਿਲਾਵਲ ਮਹੱਲਾ ਪੰਜਵਾਂ। ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ, ਪਰਮਾ ਥਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ। ਗੁਰਪੂਰਾ ਆਰਾਧਿਆ ਬਿਨਸੀ ਮੇਰੀ ਪੀਰ, ਤਨ ਮਨ ਸਭ ਸੀਤਲ ਪਿਆ ਪਾਇਆ ਸੁਖਬੀਰ ਰਹਾਉ। ਸੋਪਤ ਹਰ ਜਪ ਜਾਗਿਆ ਪੇਖਿਆ ਬਿਸਮਾਦ, ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਅਚਰਜ ਸੁਆਦ। ਆਪ ਮੁਕਤ ਸੰਗੀਤ ਰੇ ਕੁਲ ਕੁਟੰਬ ਉਦਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਨੀਚ ਅਥਾਂ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ, ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ। ਬਿਲਾਵਲ ਮਹੱਲਾ ਪੰਜਵਾਂ। ਹਰ ਭਗਤਾਂ ਕਾ ਆਸਰਾ ਆਨਣੇ ਠਾਓ, ਤਾਣ ਦੀ ਬਾਣ ਪਰਵਾਰ ਧਨ ਪ੍ਰਭ ਤੇਰਾ ਨਾਓ। ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ, ਨਿੰਦਕ ਨਿੰਦਾ ਕਰ ਪਚੇ ਜਮਕਾਲ ਗਿਰਸੀਏ ਰਹਾਓ। ਸੰਤਾਂ ਏਕ ਧਿਆਵਣਾ ਦੂਸਰ ਕੋ ਨਾਹੀਂ, ਏਕ ਸਿਆਗੇ ਬੇਨਤੀ ਰਵਿਆ ਸਰਬ ਥਾਏ। ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀਏ ਜਾਣ ਲੀਏ ਮਾਨੀ। ਸਤ ਭਜਨ ਨਾਨਕ ਕਹੇ ਪ੍ਰਗਟ ਸਭ ਮਾਹੇ, ਪ੍ਰਭ ਕੇ ਸੇਵ ਸਨ ਪ੍ਰਭ ਤਿਨ ਕੋ ਭਉ ਨਾਹੇ। ਬਿਲਾਵਲ ਮਹੱਲਾ ਪੰਜਵਾਂ। ਬੰਧਨ ਕਾਟੇ ਸੋ ਪ੍ਰਭੂ ਜਾ ਕੇ ਕਲ ਹਾਥ, ਅਵਰ ਕਰਮ ਨੇ ਛੂਟ ਗਏ ਰਾਖੋ ਹਰਨਾਥ। ਤੋ ਸਰਨਾਗ ਦਮਾਦਵੇ ਪੂਰਨ ਦਿਆਲ, ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ। ਆਸਾ ਪਰਮ ਵਿਕਾਰ ਮੋਹ ਇਨ ਮਾਹੇ ਡੁਲਾਨਾ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ। ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ, ਜੋ ਤੂੰ ਰਾਖੇ ਤਿਉਂ ਰਹਾ ਪ੍ਰਭ ਪਾਰੇ। ਕਰਨ ਕਰਨ ਸਮਰੱਥ ਪ੍ਰਭ ਦੇ ਆਪਣਾ ਨਾਉ, ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਉ। ਬਿਲਾਵਲ ਮਹੱਲਾ ਪੰਜਵਾਂ। ਕਮਨ ਕਮਨ ਨੇ ਪਤਰਿਆ ਤੁਮਰੀ ਪ੍ਰਤੀਤ, ਮਹਾਂ ਮੋਨੀ ਮੋਹਿਆ ਨਰਕ ਕੀ ਰੀਤ। ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਮਾਦਾ, ਖਰਕੈ ਪੈ ਖਰ ਤੋ ਛੂਟੇ ਜੋ ਉੱਪਰ ਲਾਦਾ ਰਹਾਉ। ਜਪ ਤਪ ਸੰਜਮ ਤੁਮ ਖੰਡੇ, ਜਮਕੇ ਦੁੱਖ ਡਾਂਡ ਬਿਸਰੇ ਨਾਹੀਂ ਜੋਨ ਦੁੱਖ ਨਿਰਲੱਜੇ ਭਾਂਡ। ਹਰ ਸੰਗ ਸਹਾਈ ਮਹਾਮੀਤ, ਸਿਉਂ ਤੇਰਾ ਭੇਦ ਬੀਧਾ ਪੰਚ ਪਟਵਾਰੀ ਉਪਜੋ ਮਹਾਂ ਖੇਦ। ਨਾਨਕ ਤਿਨ ਸੰਤਰ ਸਰਨਾਗਤੀ, ਜਿਨ ਜਿਤ ਮਨ ਵਸਕੀਨਾ, ਤਨ ਤਨ ਸਰਵਸ ਆਪਣਾ ਪ੍ਰਭ ਜਨ ਕੋ ਦੀਨਾ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤੇ ਆਨੰਦ ਪਿਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚੰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾਂ ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੀ ਮਨ ਲੋਚ ਪਰ ਪਕਾਰ ਨਿਤ ਚਿਤ ਵਧੇ ਨਾਹੀ ਕਛ ਪੋਚ ਧਨ ਸੋ ਥਾਨ ਬਸੰਤ ਧਨ ਜੈ ਜਪਗੇ ਨਾਮ ਕਥਾ ਕੀਰਤਨ ਹਰਿ ਅਤਕਨਾ ਸੁਖ ਸਹਿਜ ਵਿਸਰਾਮ ਮਨ ਤੇ ਕਦੇ ਨਾ ਵੀਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੇ ਸਭ ਕੁਛ ਹਾਥ ਬਿਲਾਵਲ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋੜਿਆ ਹੁਣ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋ ਤਾਇਆ ਜੀਵਤਿਆ ਅਥਵਾ ਮੋਇਆ ਕਿਸ ਕਾਮਨਾ ਆਵੇ ਜਿਨ ਹੋ ਰਚਨ ਰਚਾਇਆ ਕੋ ਤਿਸੋ ਰੰਗ ਲਾਵੇ ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੇ ਕੀਰੀ ਤੇ ਹਸਤੀ ਕਰੇ ਟੂਟਾ ਲੈ ਗਾਢੇ ਅੰਡੇ ਜੇਰ ਸੇਤ ਯੁਤ ਪਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਮਨ ਸਰਬ ਕਿਰਤ ਕਮਾਮਨ ਸਰਬ ਫਲ ਰਵੀਏ ਹਰ ਨਿਤ ਹਮ ਤੇ ਕਛੂਨਾ ਹੋਵਣਾ ਸਰਨ ਪ੍ਰਭ ਸਾਧ ਮੋਹ ਮਗਨ ਕੂਪੰਦ ਤੇ ਨਾਨਕ ਗੁਰ ਕਾਢ ਬਿਲਾਵਲ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾਂ ਖੋਜੋ ਬਣ ਥਾਨ ਅਸ਼ਲ ਛੇਦ ਅਭੇਦ ਪ੍ਰਭ ਐਸੇ ਭਗਵਾਨ ਕਾਵ ਦੇਖੋ ਪ੍ਰਭ ਆਪਣਾ ਆਤਮ ਕਹਿ ਰੰਗ ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ ਰਹਾਓ ਵਰਨ ਆਸ਼ਰਮ ਸ਼ਾਸਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਜ ਤਤ ਠਾਕੁਰ ਅਵਨਾਸ ਉਹ ਸਰੂਪ ਸੰਤਨ ਕਹਿ ਵਿਰਲੇ ਜੋਗੀ ਸਰ ਕਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨਸੇ ਤੈ ਪਰਮਾ ਨਾਨਕ ਤਿਸ ਪ੍ਰਭ ਪੇਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰ ਜੋ ਉਤਾਰਿਆ ਸਤਿਗੁਰੂ ਕਰ ਆਹਰ ਖਾਤ ਖਰਚਿਤ ਨਿਬਤ ਰਹੇ ਗੁਰਸਬ ਦੇ ਅਖੂਟ ਪੂਰਨ ਪਈ ਸਮੱਗਰੀ ਕਬਹੂ ਨਹੀਂ ਤੂਟ ਰਹਾਓ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਥਿਅਰ ਕਾਮ ਮੋਹ ਦੇਤੇ ਨਹੀਂ ਬਾਰ ਭਗਤ ਅਰਾਧੇ ਏਕ ਰੰਦ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਰ ਸਨ ਪ੍ਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕੇ ਅੰਤ ਨਾ ਪਾਈਏ ਬੇਅੰਤ ਗੋਸਾਈ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰਨ ਪੂਰਨ ਪ੍ਰਭੂ ਕਾਰਜ ਭਏ ਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਓ ਵਿਘਨ ਨਾ ਕਉ ਲਾਗਤਾ ਗੁਰ ਪਏ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਪਤ ਸਭ ਸੁਖੀ ਕਿਸ ਊਣ ਨਾ ਦੀਸੇ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੇ ਜੈ ਜੈ ਕਰੇ ਜੈ ਜੈ ਕਰ ਸਭੇ ਕਰੇ ਸਭ ਸਾ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਹਰ ਆਰਾਧਿਏ ਹੋਈਏ ਆਰੋਗ ਰਾਮਚੰਦ ਕੀ ਲਸਟਕਾ ਜਿਨ ਮਾਰਿਆ ਰੋਗ ਰਹਾਓ ਗੁਰ ਪੂਰਾ ਹਰ ਜਾਪੀਏ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰਨੇ ਮਿਲਿਆ ਸੰਯੋਗ ਜੈ ਸਿਮਰਤ ਸੁਖ ਪਾਈਏ ਬਿਨਸੇ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਯੋਗ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰੋ ਪਾਪ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਾ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਓ ਬਾਹ ਪਕੜ ਪ੍ਰਭ ਕਾਢਿਆ ਕੀਨਾ ਅਪਣਾਇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾਂ ਕਰਤਨ ਮਸਤਕ ਥਾਪਿਆ ਨਾਮ ਦੀ ਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ ਰਹਾਓ ਸਰਨ ਪਰੇ ਚਰਨਾਦ ਬਿਨ ਜਨ ਪ੍ਰਭ ਕੇ ਪ੍ਰਾਣ ਸਹਿ ਸਭਾਈ ਨਾਨਕ ਮਿਲੇ ਜੋਤੀ ਜੋਤ ਸਮਾਨ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੀਨੇ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾ ਕਾ ਸੰਤ ਪ੍ਰਤਾਪ ਰਾਖਨ ਹਾਰੇ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ ਰਾਮ ਰਾਜ ਰਾਮਦਾਸ ਪਰ ਕੀਨੇ ਗੁਰਦੇਵ ਰਹਾਉ ਸਦਾ ਸਦਾ ਹਰ ਧਿਆਈਏ ਕਿਸ ਬਿਘਨ ਨਾ ਲਾਗੇ ਨਾਨਕ ਨਾਮ ਸਲਾਈਏ ਪੈ ਦੁਸ਼ਮਣ ਭਾਗੇ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਆਰਾਧੀਏ ਮਿਲ ਸਾਧ ਸਮਾਗੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਤ ਜਾਗੇ ਤੰਤ ਮੰਤ ਨੈ ਜੋਏ ਤਿਤ ਚਾਖ ਨਾ ਲਾਗੇ ਰਹਾਉ ਕਾਮ ਕ੍ਰੋਧ ਮਦਮਾਨ ਮੋਬਿਨਸੇ ਅਨਰਾਗੇ ਆਨੰਦ ਮੰਗਣ ਰਸ ਰਾਮ ਰੰਗ ਨਾਨਕ ਸਰਨਾਗੈ ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤ ਬਸ ਪ੍ਰਭੂ ਕਹਿ ਜੋ ਕਹੇ ਸੋ ਕਰਨਾ ਭਈ ਪ੍ਰਸੰਨ ਗੋਪਾਲ ਰਹੇ ਭੋ ਕਿਛ ਨਹੀਂ ਕਰਨਾ ਦੁੱਖ ਨਾ ਲਾਗੇ ਕਦੇ ਤੁਦ ਪਾਰ ਰਮ ਚੇ ਤਾਰੇ ਜਮਕੰਕਰ ਨੇੜ ਨਾ ਆਵੇ ਗੁਰਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਮਿਣ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਸਾਧ ਸੰਗਤਾਂ ਤੇ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁਖ ਠਾਓ ਬਿਸਰਾਮ ਭਏ ਮਿਲ ਸਾਧ ਸੰਗਤਾਂ ਤੇ ਬੋਹੜ ਨਾ ਤਾਓ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ ਆਨੰਦ ਸੁਖ ਮੰਗਲ ਬਣੇ ਭੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗਨਾਦ ਤੁਨ ਇਹੋ ਬਣਿਓ ਸੁਹਾਓ ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਂਸ਼ਦ ਫਲ ਪਾਓ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਮ ਲੱਕੜ ਸਾਸ ਰਹਾਓ ਮਾਤ ਪਿਤਾ ਬੰਦਵ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਏ ਸਭ ਭਲਾ ਮਨਾਵੈ ਸਾਧ ਸਾਧ ਮੁਖ ਤੇ ਕਹੇ ਸੁਣਦਾਸ ਮਿਲਾਵੈ ਸੂਖ ਸਹਿਜ ਕਲਿਆਣ ਰਸ ਪੂਰੇ ਗੁਰਕੀਨ ਜੀ ਸਗਲ ਦਇਆਲ ਭਏ ਹਰ ਹਰ ਨਾਮ ਚੀਨ ਰਹਾਉ ਪੂਰ ਰਹੋ ਸਰਬੱਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਭੇਖ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਈ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ ਤੁਜੇ ਨਾ ਜੋਹੇ ਕੋ ਮੀਰ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹਾਥ ਰਹਾਉ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨੇ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋ ਨਿਚਿੰਦ ਰਹਾਉ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈ ਕਾਰ ਜਗਤ ਮੈਂ ਸਫਲ ਜਾ ਕੀ ਸੇਵ ਊਚ ਅਪਾਰ ਅਗੰਤ ਹਰ ਸਬਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਦ ਕਰ ਮੇਰੇ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਝੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾਵੜ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਧਰਤ ਸੁਹਾਵੀ ਸਫਲਤਾਨ ਪੂਰਨ ਪੈ ਕਾਮ ਪਉ ਨਾਠਾ ਪ੍ਰਭ ਮਿਟ ਗਿਆ ਰਵਿਆ ਨਿਤ ਰਾਮ ਸਾਜਨਾ ਕੇ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਕੜੀ ਸੁਲੱਖਣੀ ਸਿਮਰਤ ਹਰਨਾਮ ਰਹਾਉ ਪ੍ਰਗਟ ਪਏ ਸੰਸਾਰ ਮੈਂ ਫਿਰਤੇ ਪਹਨਾਮ ਨਾਨਕ ਤੇ ਸਰਨਾਗਤੀ ਕਟ ਕਟ ਸਭ ਜਾਨ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਜ ਰਜ ਰੂਪ ਹਰ ਕੀ ਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋ ਰਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਮਰਮਰ ਜਨਮੇ ਜਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਣ ਦਿਨ ਰੰਗ ਰਾਤਾ ਸ਼ਾਂਤ ਸਹਿਜ ਆਨੰਦ ਘਣਾ ਪੂਰਨ ਪਈਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਣ ਥਣੰਤਰ ਰਵ ਰਹੇ ਨਾਨਕ ਕੇ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰਵਰਾ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਉ ਰਾਖ ਲਈਏ ਤਾਂ ਰੱਖਣ ਹਾਰ ਸਭਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਿਵਾਲੀਅਨ ਜਾਕਾ ਵੱਡ ਪ੍ਰਤਾਪ ਦੁੱਖ ਹਮਾਰੇ ਬਖਸ਼ਿਅਨ ਆਪਣੀ ਗਲਧਾਰੀ ਬਣਬਾਣ ਸ਼ਤ ਫਲ ਦਿੱਤੀਆਂ ਨਾਨਕ ਬਲਿਹਾਰੀ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪ ਦੇ ਦੋ ਪਦੇ ਕਰਸ਼ੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸ੍ਰਵਨੀ ਇਹ ਨਾ ਸੁਣਾਏ ਸਾਖਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਅਜਾਏ ਰਹਾਉ ਸੇਵਤ ਸੇਵ ਸੇਵ ਸਤ ਸੇਵੋ ਸਦਾ ਕਰੋ ਕਿਰਤਾਏ ਅਭੇਦਾਨ ਪਾਵੋ ਪਰਖਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗੇ ਅਗੇ ਗੁਣ ਰਾਤੀ ਨੈਣ ਦਰ ਸਰੰਗ ਲਾਏ ਹੋ ਹੋ ਕਿਰਪਾਲ ਦੀਨ ਦੁੱਖ ਭੰਜਨ ਮੋਏ ਚਰਨ ਹਿਰਦੇ ਵਸਾਏ ਸਭੂ ਤਲੇ ਤਲੇ ਸਭ ਉੱਪਰ ਇਹ ਦ੍ਰਿਸ਼ ਦ੍ਰਿਸ਼ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹੋ ਮੋਕੋ ਸਤਿਗੁਰ ਮੰਦਰੜਾਏ ਅਤੁੱਲ ਅਤੁੱਲ ਅਤੁੱਲ ਨਹੀਂ ਤੁਲੀਏ ਭਗਤ ਵਛਲ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ ਨਾਨਕ ਅਭੈ ਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ ਨਮਸਕਾਰ ਡੰਡੋਤ ਬੰਦਨਾ ਅਨੇਕ ਵਾਰ ਜਾਉ ਬਾਰੇ ਰਹਾਉ ਊਠਤ ਬੈਠਤ ਸੋਤ ਜਾਗਤ ਏ ਮਨ ਤੁਝੇ ਚਿਤਾਰੇ ਸੁਖ ਦੁੱਖ ਇਸ ਮਨ ਕੀ ਬਿਰਥਾ ਤੁਝ ਹੀ ਆਗੇ ਸਾਰੇ ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ ਤੁਮਹੇ ਮੇਰੇ ਪਰਿਵਾਰੇ ਜੋ ਤੁਮ ਕਰਹੋ ਸੋਈ ਪਲ ਹਮਰੇ ਪੇਖ ਨਾਨਕ ਸੁਖ ਚਰਨਾਰੇ ਬਿਲਾਵਲ ਮਹੱਲਾ ਪੰਜਵਾਂ ਸੁਨਿਆਂਦ ਪ੍ਰਾਪਤੋ ਸਗਲੇ ਉਦਾਰਨ ਮੋਹ ਮਗਨ ਪਤਿਤ ਸੰਗ ਪ੍ਰਾਣੀ ਐਸੇ ਮਨੇ ਵਿਸਾਰਨ ਰਹਾਓ ਸੰਚ ਵਿਖਿਆਲੇ ਗ੍ਰਹ ਜਕੀਨੀ ਅੰਮ੍ਰਿਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਦਾਰਨ ਇਨ ਤੇ ਕਾੜ ਲਿਓ ਮੇਰੇ ਸੁਆਮੀ ਹਾਰ ਭਰੇ ਤੁਮ ਸਾਰਨ ਨਾਨੇ ਕੀ ਬੇਨੰਤੀ ਪ੍ਰਭੇ ਸਾਧ ਸੰਗ ਰੰਗ ਤਾਰਨ ਬਿਲਾਵਲ ਮਹੱਲਾ ਪੰਜਵਾਂ ਸੰਤਨ ਕੇ ਸੁਨੀਅਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰੇ ਦਿਨ ਸਿਰ ਰਾਤ ਰਹਾਓ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਐਠ ਪਹਿਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਸਤਨ ਤੇ ਜਾਤ ਤ੍ਰਿਪਤ ਗਾਏ ਪੇਖ ਪ੍ਰਭ ਦਰਸਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸਤਸੰਗ ਮਿਲਾਤ ਬਿਲਾਵਲ ਮੁਹੱਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੁਖ ਸੰਤਾਪ ਰਹਾਓ ਗੁਣ ਗ ਗੋਬਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋੜ ਜਨਮ ਕੀ ਰਸਨਾ ਨਿਬਰੀ ਰਾਮ ਰਸਾਇਣ ਆਤਮ ਤਰਾਪ ਚਰਨ ਗਹੇ ਸਰਨ ਸੁਖਦਾਤੇ ਗੁਰ ਕੇ ਬਚਨ ਜਪੇ ਹਰ ਜਾਪ ਸਾਗਰ ਤਰੇ ਭਰਮ ਪੈ ਬਿਨਸੇ ਕਹੁ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰ ਸਿਰਜਣਹਾਰ ਸਤਿਗੁਰ ਆਪਣੇ ਕੋ ਬਲ ਜਾਈ ਜਨ ਪੈਜ ਰਾਖੀ ਸਾਰੇ ਸੰਸਾਰ ਰਹਾਓ ਕਰ ਮਸਤਕ ਤਾਰ ਬਾਰਖ ਲਖਲੀਨੋ ਪ੍ਰਭ ਅੰਮ੍ਰਿਤ ਨਾਮ ਹਰਸ ਦੀਨੋ ਦਾਸ ਕੀ ਲਾਜ ਰੱਖੇ ਮੇਰਵਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਦੋ ਪਦੇ ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਸਭ ਦੇ ਉਜਾਰੋ ਦੀਪਾ ਬੈਂਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਰਹਾਓ ਬਿਸਮਨ ਬਿਸਮ ਪਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਮਗਨ ਪਏ ਊਹਾਂ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨਹੀਂ ਕਛੂ ਨਜਾਰਾ ਅਹਿਮ ਬੁੰਦ ਨਹੀਂ ਪੂਰਾ ਊਚਾ ਨੀ ਊਚਾ ਬੀਚ ਨ ਖੀਚਾ ਹੋ ਤੇਰਾ ਤੂੰ ਮੋਰਾ ਏਕ ਅੰਕਾਰ ਏਕ ਪਸਾਰਾ ਏਕੇ ਅਪਰੇ ਅਪਾਰਾ ਏਕ ਬਸਤੀਰਨ ਏਕ ਸਪੂਰਨ ਏਕੇ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ਬਿਲਾਵਲ ਮਹੱਲਾ ਪੰਜਵਾਂ ਬਿਨ ਹਰ ਕਾਮਨਾ ਆਪਤ ਹੇ ਜਾਂ ਸਿਉਂ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੋਹਾਪਤ ਹੇ ਰਹਾਓ ਕਣਕ ਕਾਮਨੀ ਸੇ ਸੋਹਣੀ ਛੋੜ ਖਿਨੇ ਮੈਂ ਜਾਪਤ ਹੇ ਉਰਜ ਰਹੋ ਇੰਦਰੀ ਰਸ ਪ੍ਰੇਰਿਓ ਵਿਖੇ ਠਗੋਰੀ ਖਾਪਤ ਹੇ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਪਤ ਹੇ ਐਸੇ ਗਣ ਮੈਂ ਐਠ ਹਟੀ ਲੋ ਫੂਲ ਫੂਲ ਕਿਆ ਪਾਪਤ ਹੇ ਪੰਚ ਦੂਤ ਮੂੜ ਪਰ ਠਾਡੇ ਕੇਸ ਗਏ ਫੇਰ ਆਪਤ ਹੇ ਦ੍ਰਿਸ਼ਟਨਾ ਆਵੇ ਅੰਧ ਗਿਆਨੀ ਸੋਏ ਰਹੋ ਮਦ ਮਾਪਤ ਹੇ ਜਾਲ ਪਸਾਰ ਚੋਗ ਬਿਸਤਾਰੀ ਪੰਖੀ ਜੋ ਫਹਾਵਤ ਹੇ ਕਹੁ ਨਾਨਕ ਬੰਧਨ ਕਾਟਨ ਕਹੁ ਮੈਂ ਸਤਿਗੁਰ ਪੁਰਖ ਤਿਹਾਵਤ ਹੇ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਣ ਪਿਆਰੋ ਮਨੇ ਸਧਾਰੋ ਚੀਤ ਚਿਤਵੋ ਜੈਸੇ ਪ੍ਰਾਣ ਪਾਣ ਤੰਬੋਲੀ ਰਹਾਉ ਸਹਿਜ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੈ ਮੁਖ ਲਾਗੋ ਜੋ ਵੜ ਪਾਗੋ ਸੁਹਾਗ ਹਮਾਰੋ ਕਥੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗਮੋਲੀ ਕਹੁ ਨਾਨਕ ਪ੍ਰੈ ਰਵੀ ਸੁਹਾਗਨ ਅਤਨੀ ਕੀ ਮੇਰੀ ਬਣੀ ਖਟੋਲੀ ਬਿਲਾਵਲ ਮੁਹੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦਮਈ ਜਪ ਤੇ ਭੇਟੇ ਸਾਧ ਦਿਆਰਾ ਤਪ ਤੇ ਦੁਰਮਤ ਦੂਰ ਗਏ ਪਈ ਰਹਾਓ ਪੂਰਨ ਪੂਰੇ ਹੋ ਸੰਪੂਰਨ ਸੀਤਲ ਸਾਂਦ ਦਿਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੁਚ ਸੰਤਨ ਤੇ ਉਹ ਮੰਤ ਲਈ ਕਿਆ ਹਮ ਜੀ ਜੰਤ ਵਿਚਾਰੇ ਵਰਨਨ ਸਾਕੇ ਏਕ ਰੁਮਾਈ ब्रह्म महेश सिद्ध मुनिंद्रा बेअंत ठाकर तेरी गत नहीं पाई क्या कथिए किस कथन न जाई जय जय देखा तै रह समाई रहाओ जय महाप्याण दुख जम सुनिए तै मेरे प्रभ तू है सहाई सरन परयो हर चन गए प्रभ गुरु नानक को बूझ बजाई बिलावल मोहल्ला पंजवा आगम रूप अविनाशी करता पतित पवेतिक नाम जपाइए आगम रूप अविनाशी करता पतित पवेतिक निमख जपाइए अचरज सुनियो प्राप्त पेटले संत चरण चरण मन लाइए कित विधिये कित संजम पाइए को सुरजन कित जुगति त्याइए रहाओ जो मानख मानव की सेवा ओ तस्की लई लई फुन जाइए नानक सरण सरण सुख सागर मोय टेक तेरो एक नाइए बिलावल महला पंजवा संत सरण संत टहल करी तंद बंद और सगल जंजारो अवर काज ते छूट परी रहाओ सूग सहज अर करो आनंदा गुरते पायो नाम हरी ऐसो हरस भर न साको गुर मेरी गुर पूरे मेरी उल्ट तरी पेख्यो मोहन सब के संगे ऊन न काहू सगल परी पूर्ण पूरे हो कृपा निद कहो नानक मेरी पूरी परी बिलावल महला पंजवा मन क्या कहता हो क्या कहता जान प्रवीण ठाकुर परा मेरे तिस आगे क्या कहता रहाओ अन बोले को तू ही पछाने जो जीअन में होता रे मन काहे कहा लो के जो पेकत ही संग सुनता ऐसो जान पय मन आनंद आन न बियो करता कहो नानक गुर पय दियारा हर रंग न कबू लेता बिलावल महला पंजवा निंदक ऐसे ही चर परिये एह निशानी सुनो तो पाई ज्यों कालर पीत गिरिये रहाओ ज्यों देखे शिदर तो निंदक ओ माहे पलू देख दुख परिये आठ पैर चितवे नहीं पहुँचे बुरा चितवे चितवर मरिये निंदक प्रभु पलाया काल नेरे आया हर जन स्यों बाधे उठरिये नानक का रखाया प्रभु स्वामी क्या मानस बपरे करिये बिलावल महला पंजवा ऐसे काहे पूल परे करे करावे मुकर पावे पेकत सुनत सदा संग हरे रहाओ काच बिहाजन कंचन छाडन बैरी संग सहेत हाज साजन त्याग खरे होवन कौरा अनहोवन मीठा बिख्या मैं लपटाए जरे अंधकू मैं परे उपरानी परम गुबार मोह बंद परे कहो नानक प्रभूत दियारा गुरपेटे काडे बाह फरे बिलावल महला पंजवा मानता रसना हर जीना पय आनंदा मिटे अंदेसे सर्व सुखमो को गर्दीना रहाओ यान पते सब पई सियानप प्रमेरा दाना बीना हादे राखे अपने को काहू ना करते कशकीना बल जाबो दर्शन साधु कै जेह प्रसाद हर नाम लीना कहो नानक ठाकुर परोसे कहू ना मान्यो मनशीना बिलावल महला पंजवा गुरपुरे मेरी राख लई अमृत नाम हृदय मैं दीनो जन्म जन्म की मैल गई रहाओ निवरे दू दुष्ट बैराए गुरपुरे का जपया जाप करह कहा करे कोई बेचारा प्रभ मेरे का बड़ प्रताप सिमर सिमर सिमर सुख पाया चरण कमल रख मन माही ताकि सरन परयो नानक दास जाते ऊपर को नाही बिलावल महला पंजवा सदा सदा जपिए प्रभु नाम जरा मरा कुछ दुख ना व्यापे आगे धर गए पूरन काम रहाओ आप त्याग परिये नित सरनी गुरते पाइये एहो नदान जन्म मरण की कटगे फांसी साची धर गए का निशान जो तम करहो सोई पल मानो मनते छूटे सगल गुमान कहो नानक ताकि शरण आई जाका किया सगल जहान बिलावल महला पंजवा मानता नियंत्र प्रभ आही हर गुण गावत पर उपकार नित तिस रसना का मूल किश नाही रहाओ कौल समूह उदरे खिन पीतर जन्म जन्म की मल लाही सिमर सिमर स्वामी पर अपना आनंद सेती बिख्या बन गाही चरण प्रभु के बोहित पाहे पव सागर पार पराही संत सेवक भगत हरता के नानक मन लागा है ताही बिलावल महला पंजवा तीरो देख तुम्हारे रंगा तू ही स्वामी अंतर जामे तू ही वसे साध के संगा रहाओ खिन में थाप निवाजे ठाकुर नीच कीड़ते करे रजंगा कभू न बिसरे हिये मुरे ते नानक दास ही दान मंगा बिलावल महला पंजवा उचौत पूजा जो जोग गपाल मंतन अर्प रखो हर आगे सर्व जिया का है प्रतपाल रहाओ ਸਰਨ ਸਮਰੱਥ ਅਕਥ ਸੁਖਦਾਤਾ ਕਿਰਪਾ ਸਿੰਧ ਬਡੋ ਦਿਆਲ ਕੰਠ ਲਾਏ ਰਾਖੇ ਆਪਣੇ ਕੋ ਤਿਸਨੋ ਲਗੇ ਨਾ ਤਾਤੀ ਬਾਲ ਦਾਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮਾਂਗੇ ਸਤ ਜਨਾ ਕੀ ਮਿਲੇ ਰਵਾਲ ਬਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਪਏ ਸਾਧ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕੋ ਤਰਾਸ ਅਹੇ ਰਹਾਉ ਜੇਤੇ ਪੁਨਿਹ ਚਰਨ ਸੇ ਕੀਨੇ ਮੰਤਨ ਪ੍ਰਭ ਕੇ ਚਰਨ ਗਹੇ ਆਵਣ ਜਾਣ ਭਰਮ ਪੋ ਨਾਠਾ ਜਨਮ ਜਨਮ ਕੇ ਕਿਲ ਵਿਖ ਦਹੇ ਨਿਰਭਉ ਹੋਏ ਭਜੋ ਜਗਦੀਸੇ ਇਹੋ ਪਦਾਰਥ ਵਡ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾਟ ਕੁਟਾਰ ਖਸਮ ਸਿਰ ਕਾਟਿਆ ਖਿਣਵੇਂ ਹੋਏ ਗਿਆ ਹੈ ਖਾਕ ਮੰਦਾ ਚਿਤਵੇ ਚਿਤਵਿਤ ਪਚਿਆ ਜਨ ਰਚਿਆ ਦੰਡੀ ਨਾ ਧਾਕ ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਕ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਜਨਕਾ ਕੀਨੂੰ ਪੂਰਨ ਵਾਕ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮੱਧ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵ ਕੀ ਆਪੇ ਰਾਖੇ ਪ੍ਰਭ ਮੇਰੇ ਕੋ ਵੜ ਪ੍ਰਤਾਪ ਪਾਰ ਬ੍ਰਹਮ ਪਰਮੇਸ਼ੁਰ ਸਤਿਗੁਰ ਵਸਕੀਨੇ ਜਿਨੇ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ ਮਹੱਲਾ ਪੰਜਵਾਂ ਤਾਪ ਆਪ ਤੇ ਰਾਖੇ ਆਪ ਸੀਤਲ ਪਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀ ਨੇ ਜਗਤ ਉਦਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖਨੰਦ ਪਰਵੇਸਾ ਤ੍ਰਿਸ਼ਨ ਬੁਝੀ ਮਨ ਤਨ ਸਚ ਤਰਾਪ ਅਨਾਥ ਕੋ ਨਾਦ ਸਰਨ ਸਮਰੱਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਿਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਅਲਾਪ ਬਿਲਾਵਲ ਮਹੱਲਾ ਪੰਜਵਾਂ ਜਿਸ ਦੇ ਉਪਜਿਆ ਤਿਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਵੜ ਪਾਗੀ ਅੰਤਰ ਜਾਮੀ ਸੂੜ ਸਜਾਨ ਹਾਦੇ ਰਾਖੇ ਕਰੇ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ ਭ੍ਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਾਣ ਸਾਸ ਸਾਸ ਅਰਾਧੇ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੇਂ ਥਾਵ ਰੱਖੇ ਗੁਰ ਦੋਵੇਂ ਥਾਵ ਰੱਖੇ ਗੁਰਸੂਰੇ ਹਲਤ ਪਲ ਪਾਰ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਸਹਿਜੇ ਮੱਜਣ ਹੋਵਤ ਸਾਧੂ ਧੂਰੇ ਆਵਣ ਜਾ ਰਹੇ ਤਿਤ ਪਾਈ ਜਨ ਮੰਨ ਕੇ ਮਿਟੇ ਬਸੂਰੇ ਭ੍ਰਮ ਪੈ ਤਰੇ ਛੂਟੇ ਪੈ ਜਮਕੇ ਘਟ ਘਟ ਏਕ ਰਿਹਾ ਪਰ ਪੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੁਖ ਨਸੇ ਕਭੂ ਨਾ ਹੋਵੋ ਸ੍ਰਿਸ਼ਟ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਣ ਅਧਾਰ ਸੁਆਮੀ ਪੂਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾਸ ਸਾਸ ਪ੍ਰਭ ਤੁਝੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾਂ ਤਾਨ ਤਨ ਜੋਬਨ ਚੱਲਦ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਬਿਗਾਰ ਨਿਸਪੂਰ ਪਿਆ ਰਹਾਉ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾਂ ਕਾ ਸਖੀਨ ਗਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨੇ ਭਰੀ ਦਿਆ ਮਹਾਂ ਬੇਕਾਰ ਘੋਰ ਦੁਖ ਸਾਗਰ ਤਿਸਮੈਂ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸੁਆਮੀ ਕੀ ਬਾਹਾਂ ਪ੍ਰਭ ਪ੍ਰਭ ਕਾਢ ਲਿਆ ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸਮਨ ਦੁਸ਼ਟ ਰਹੇ ਚਖਮਾਤ ਕੁਸਲ ਪਿਆ ਮੇਰੇ ਭਾਈ ਮੀਤ ਰਹਾਉ ਗਈ ਉਹ ਵਿਆਦ ਉਪਾਦ ਸਭਨਾਸੀ ਅੰਗੀਕਾਰ ਗਿਓ ਕਰਤਾਰ ਸ਼ਾਂਤ ਸੂਖਰ ਆਨੰਦ ਕਨੇਰੇ ਪ੍ਰੀਤਮ ਨਾਮ ਹਿਰਦੇ ਔਰ ਹਰ ਜੀਓ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਉ ਜਿਸ ਕੇ ਜੀ ਤਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਪੈ ਪੰਜਨ ਉਪਰ ਕਰਤੇ ਮਾਣ ਭਈ ਮਿਤਰਾਈ ਮਿਟੀ ਬੁਰਾਈ ਦਰੁਸਤ ਦੂਤ ਹਰ ਕਾਢੇ ਸ਼ਾਨ ਸੂ ਸਹਿਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣੇ ਵਖਾਣ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ अंगीकार किया प्रभु अपने दुखी सगले भैरवाल कंठ लाए राखे जने अपने उधर लिए लाए अपने पाल सही सलामत मिल कर आए निंदक के मुख हुए काल कहो नानक मेरा सतगुर पूरा गुर प्रसाद प्रभ भय निहाल। बिलावल महला पंजवा मूह लालन स्यों प्रीत बनी रहाओ तोरी ना टूटै छोरी ना छूटे ऐसी माधो खिंच तनी दिन सरैन मान माहे बस्त है तू कर कृपा प्रभ अपनी बल बल जाओ श्याम सुंदर को अकथ कथा जा की बात सुनी जन नानक दासन दास कहियत है मोहे करो कृपा ठाकुर अपनी। बिलावल महला पंजवा हर के चरण जप जाऊं कुरबान गुर मेरा पार ब्रह्म परमेसर ताका हृदय तर मन ध्यान रहाओ सिमर सिमर सिमर सुखदाता जाका किया सगल जहान रसना रवहो एक नारायण साची दरगह पावो मान साधु संग प्राप्त जाको तन ही पाया एहो निदान गावो गुण कीर्तन नित स्वामी कर कृपा नानक दी जयदान। बिलावल महला पंजवा राख लिए सतगुर की सरन जय जयकार हुआ जग अंतर पार ब्रह्मी रूतारन तरन रहाओ विश्वंबर पूर्ण सुखदाता सगल समग्री पोखण परन थान थनंतर सर निरंतर बरबल जाई हर के चरण जी जुगत वस मेरे स्वामी सर्व सिद्ध तुम कारण करन आदि जुगाद प्रभ रखदा आया हर सिमरत नानक नाही नहीं डरन। राग बिलावल महला पंजवा दोप देकर अठवा एक ओंकार सतगुर प्रसाद मैं नाही प्रभ सब कुछ तेरा ईगे निर्गुण उगे सरगुण केल कर्तव्य स्वामी मेरा रहाओ नगर मैं आप बार फुन अपन प्रभ मेरे को सगल बसेरा आपे ही राजन आपे ही राया कह कह ठाकुर कह कह चेरा काको दुराउका स्यो बलवंचा जय जय पेखो तह तह नेरा साध मूरत गुर पेट्यो नानक मिल सागर बूंद अनही अनहेरा। बिलावल महला पंजवा तुम समरथा कारण करन ताकन ता गोविंद गुर मेरे मोहे अपराधी सरन चरन रहाओ जो जो कीनो तो सो तुम जान्यो पेख्यो ठौर नहीं कष्टीठ मुकरन बड़ प्रताप सुनियो प्रभ तुमरो कोई अगा तेरो नाम हरन हमरो सहाओ सदा सद पूलन तुमरो वैद बिरद पते उदरन करना मैं कृपाल कृपा निद जीवन पद नानक हर दर्शन। बिलावल महला पंजवा ऐसी कृपा मोहे करो संतें चरण हमारो माथा नैन दर्शतन तूर पर हो रहाओ गुर को शब्द मेरे हीरे बासे हरनामा मन संग तर हो तस्कर पंच निवारो ठाकर सगलो परमा होम जरो जो तुम करहो सोई पल माने पावन दुबदा दूर टरो दाने के प्रभ तुम ही दाते संत संग लय मोए उधरो। बिलावल महला पंजवा ऐसी दीख्या जन स्यो मंगा तुमरो ध्यान तुम्हारो रंगा तुमरी सेवा तुम्हारे अंगा रहाओ जन की टहल संभाखण जन स्यो उठन बैठन जन के संगा जान चार राजमत मुख माथे लागी आशा पूर्ण अनंत तरंगा जन पार ब्रह्म जाकी निर्मल महिमा जन के चरण तीत कोट गंगा जन की तूर की ओ मज्जन नानक जन्म जन्म के हर कलंग जन्म जन्म के हरे कलंगा। बिलावल महला पंजवा ज्यो पावे त्यों मोहे प्रतपाल पार ब्रह्म परमेसर सतगुर हम बारक तुम पिता कृपाल रहाओ मोहे निर्गुण गुण नाही कोई पहुँच न साको तुमरी काल तुमरी गत में तुम ही जानो जियो पिंड सब तुमरो माल अंतर जामी पुरख स्वामी अनबोलत ही जानो हाल तन मन शीतल होए हमारो नानक प्रभ जियो नदर निहाल। बिलावल महला पंजवा राग सदा प्रभ अपने हाथ तू हमरो प्रीतम मनमोहन तुज बिन जीवन सगला काथ रहाओ रंक ते राउ करत खिन पीतर प्रभ मेरो अनाथ को नाथ जलद अगन मह जन आप जलद अगन मह जन आप उदारे करे अपने दे राखे हाथ शीतल सुख पायो मन तृप्ते हर सिमरत श्रम सगले लाथ निद निदान नानक हर सेवा अवर सियानप सगले अकाथ। बिलावल महला पंजवा अपने सेवो को कबू न बिसारो और लागो स्वामी प्रभ मेरे पूर्व प्रीत गोविंद बिचारो रहाओ पतित पावन प्रभ बिरद तुम्हारो हमरो दोहर दे मत तारो जीवन प्राण हर तन सुख तुम ही होमे पटल कृपा कर जारो ਜਲ ਬਿਹੂਣ ਮੀਨ ਕਤ ਜੀਵਨ, ਦੂਧ ਬਿਨਾ ਰਹਿਣ ਕਤ ਬਾਰੋ, ਜਨ ਨਾਨਕ ਪਿਆਸ ਚਰਨ ਕਮਲਨ ਕੀ, ਪੇਖ ਦਰਸ ਸੁਆਮੀ ਸੁਖ ਸਾਰੋ। ਬਿਲਾਵਲ ਮਹੱਲਾ ਪੰਜਵਾਂ। ਆਗੇ ਪਾਸ਼ੇ ਕੁਸਲ ਪਿਆ, ਗੁਰ ਪੂਰੇ ਪੂਰੀ ਸਭ ਰਾਖੇ, ਪਾਰ ਬ੍ਰਹਮ ਪ੍ਰਭ ਕੀ ਨੀਵਿਆ ਰਹਾਓ। ਮਨ ਤਨ ਰਵ ਰਿਆ ਹਰ ਪ੍ਰੀਤਮ, ਦੁੱਖ ਦਰਦ ਸਗਲਾ ਮਿਟ ਗਿਆ, ਸ਼ਾਂਤ ਸਹਿਜ ਆਨੰਦ ਗੁਣ ਗਾਏ, ਦੂਖ ਦੁਸਤ ਸਭ ਹੋਏ ਖਿਆ। ਗੁਣ ਅਵਗਣ ਪ੍ਰਭ ਕਛ ਨਾ ਵਿਚਾਰਿਓ, ਕਰ ਕਿਰਪਾ ਆਪਣਾ ਕਰ ਲਿਆ, ਅਤੁੱਲ ਵਡਾਈ ਅਚੁੱਤ ਵਿਨਾਸੀ, ਨਾਨਕ ਉਚਰੇ ਹਰ ਕੀ ਜਾਇਆ। ਬਿਲਾਵਲ ਮੁਹੱਲਾ ਪੰਜਵਾਂ। ਬਿਨ ਪੈ ਭਗਤੀ ਤਰਨ ਕੈਸੇ, ਕਰੋ ਅਨੁਗ੍ਰਹਿ ਪਤਿ ਉਦਾਰਨ ਰਾਗ, ਸੁਆਮੀ ਆਪ ਭਰੋਸੇ ਰਹਾਓ। ਸਿਮਰਨ ਨਹੀਂ ਆਪਤ ਫਿਰਤ ਮਦ ਮਾਵਤ, ਵਿਖਿਆ ਰਾਤਾ ਸੁਹਣ ਜੈਸੇ, ਔਦ ਬਿਹਾਤ ਅਧਿਕ ਮੁਹਾਵਤ, ਪਾਪ ਕਮਾਵਤ ਬੁੜੇ ਐਸੇ। ਸਾਰਨ ਦੁਖ ਭੰਜਨ ਪੁਰਖ ਨਿਰੰਜਨ, ਸਾਧੂ ਸੰਗਤ ਰਵਣ ਜੈਸੇ, ਕੇਸਵ ਕੇਸ ਅਨਾਸਿ ਖੰਡਨ, ਨਾਨਕ ਜੀਵਤ ਦਰਸ ਦਿਸੇ। ਰਾਗ ਬਿਲਾਵਲ ਮਹੱਲਾ ਪੰਜਵਾਂ। ਦੋ ਪਦੇ ਘਰ ਅੱਠਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਪੇ ਮੇਲ ਲੈ ਜਪ ਤੇ ਸਰਨ ਤੁਮਾਰੀ, ਆਏ ਤੁਪਤੇ ਤਪਤੇ ਦੁਖ ਗਏ ਰਹਾਓ। ਤਾਜੇ ਮਾਨ ਅਰ ਚਿੰਤ ਬਰਾਨੀ, ਸਾਧ ਹੈ ਸਰਨ ਪਏ, ਜਪ ਜਪ ਨਾਮ ਤੁਮਾਰੋ ਪ੍ਰੀਤਮ, ਤਨਤੇ ਰੋਗ ਖਏ। ਮਹਾਂਮੁਗਧ ਜਾਣੇ ਅਗਿਆਨੀ, ਰਾਖੇ ਤਾਰ ਦਏ, ਕਹੁ ਨਾਨਕ ਗੁਰਪੂਰਾ ਪੇਟਿਓ, ਆਵਣ ਜਾਣ ਰਹੇ। ਬਿਲਾਵਲ ਮਹੱਲਾ ਪੰਜਵਾਂ। ਜੀਵੋ ਨਾਮ ਸੁਣੀ, ਜੋ ਸੋ ਪ੍ਰਸੰਨ ਪਏ ਗੁਰਪੂਰੇ, ਤਬ ਮੇਰੀ ਆਸ ਪੁਨੀ ਰਹਾਓ। ਪੀਰ ਗਈ ਬਾਦੀ ਮਨ ਤੀਰਾ, ਮੋਹਿਓ ਆਨੰਦ ਤੁਣੀ, ਉਪਜਿਓ ਚਾਓ ਮਿਲ ਪ੍ਰੀਤਮ, ਰਹਿਣ ਨ ਜਾਏ ਖਿਣੀ। ਅਨੇਕ ਭਗਤ ਅਨੇਕ ਜਨ ਤਾਰੇ, ਸਿਮਰੇ ਅਨੇਕ ਮੁਨੀ, ਅੰਧਲੇ ਟੇਕ ਨਿਰਦਨ ਤਨ ਪਾਇਓ, ਪ੍ਰਭ ਨਾਨਕ ਅਨੇਕ ਗੁਣੀ। ਰਾਗ ਬਿਲਾਵਲ ਮਹੱਲਾ ਪੰਜਵਾਂ। ਕਰ ਤੇਰਵਾਂ ਪੜਤਾਲ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੋਹਣ ਨੀਂਦ ਨਾ ਆਵੇ ਹਾਵੇ, ਹਾਰ ਕੰਜਰ ਬਸਤਰ ਆਵਾਰ ਨਕੀਨੇ, ਓਡੀਨੀ ਓਡੀਨੀ ਓਡੀਨੀ, ਕਬ ਕਰ ਆਵੇਰੀ ਰਹਾਓ। ਸਰਨ ਸੁਹਾਗਨ ਚਰਨ ਸੀਸ ਧਰ, ਲਾਲਣ ਮੋਹੇ ਮਿਲਾਵੋ, ਕਬ ਕਰ ਆਵੇਰੀ। ਸੁਣੋ ਸਹੇਰੀ ਮਿਲਣ ਬਾਤ ਕਹੋ, ਸਗਰੋ ਅਹਿਮ ਮਿਟਾਵੋ, ਤੋ ਕਰ ਹੀ ਲਾਲਣ ਪਾਵੋ, ਤਵ ਰਸ ਮੰਗਲ ਗੁਣ ਗਾਵੋ, ਅੰਡ ਰੂਪ ਤਿਹਾਵੋ, ਨਾਨਕ ਦੁਆਰੇ ਆਇਓ, ਤੋ ਮੈਂ ਲਾਲਣ ਪਾਇਓ ਰੀ। ਮੋਹਨ ਰੂਪ ਦਿਖਾਵੇ, ਅਬ ਮੋਹੇ ਨੀਂਦ ਸੁਹਾਵੇ, ਸਭ ਮੇਰੀ ਤਿਖਾ ਬਜਾਨੀ, ਅਮੈ ਸਹਿਜ ਸਮਾਨੀ, ਮਿੱਠੀ ਪਿਰੇ ਕਹਾਣੀ, ਮੋਹਨ ਲਾਲਣ ਪਾਇਓ ਰੀ ਰਹਾਓ। ਦੂਜਾ ਬਿਲਾਵਲ ਮਹੱਲਾ ਪੰਜਵਾਂ। ਮੋਰੀ ਅਹਿਮ ਜਾਏ ਅਵਰਨਾ, ਮੋਰੀ ਅਹਿਮ ਜਾਏ ਦਰਸ਼ਨ ਪਾਪ ਦੇਹੇ, ਰਾਚੋ ਨਾਥ ਹੀ ਸਹਾਈ ਸੰਤਨਾ, ਆਪੇ ਚਰਨ ਗਏ ਰਹਾਓ। ਆਹੇ ਮਨ ਅਵਰਨਾ ਪਾਵੇ, ਚਰਨਾਵੇ ਚਰਨਾਵੇ, ਉਲਝਿਓ ਆਲ ਮਕਰੰਦ ਕਮਲ ਜਿਓ, ਅਨਰਾਸਨੇ ਚਾਹੇ ਏਕੇ ਹਰ ਰਾਹੇ, ਅੰਨ ਤੇ ਟੂਟਗੇ ਰਿਗਤੇ ਛੂਟਗੇ, ਮਨ ਹਰ ਰਸ ਕੂਟਗੇ, ਸੰਸਾਧੂ ਉਲਟਗੇ, ਅਣ ਨਾਹੀ ਨਾਹੀ ਰੇ, ਨਾਨਕ ਪ੍ਰੀਤ ਚਰਨ ਚਰਨ ਹੇ। ਰਾਗ ਬਿਲਾਵਲ ਮਹੱਲਾ ਨਾਵਾਂ। ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁੱਖ ਹਰਤਾ ਹਰ ਨਾਮ ਪਛਾਣੋ, ਅਜਾਮਲ ਗਨਕਾ ਜੈ ਸਿਮਰਤ, ਮੁਕਤ ਭਏ ਜੀ ਜਾਨੋ ਰਹਾਓ। ਗਜਗੀ ਤਰਾਸ ਮਿਟੀ ਸ਼ਿਨੂ ਮੈਂ, ਜਬ ਹੀ ਰਾਮ ਬਖਾਨੋ, ਨਾਰਦ ਕਹਿਤ ਸੁੰਤਰੂ ਬਾਰਕ, ਭਜਨ ਮਾਹੇ ਲਪਟਾਨੋ, ਅਚਲ ਅਮਰ ਨਿਰਪੈ ਪਦ ਪਾਇਓ, ਜਗਤ ਜਾਹੇ ਹੈਰਾਨੋ, ਨਾਨਕ ਕਹਿਤ ਭਗਤ ਰਸ਼ਕ ਹਰ, ਨਿਕਟ ਤਾਹੇ ਤੋਂ ਮਾਨੋ। ਬਿਲਾਵਲ ਮਹੱਲਾ ਨਾਵਾਂ। ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਭਗਤ ਬਿਨਾਂ ਸਹਿ ਸਹ ਨੈ ਚੂਕੇ, ਗੁਰ ਇਹ ਭੇਦ ਬਤਾਵੇ ਰਹਾਓ। ਕਹਾਂ ਪਾਇਓ ਤੀਰਥ ਵਰਤ ਕੀਤੇ, ਰਾਮ ਸਰਨ ਨਹੀਂ ਆਵੇ, ਜੋਗ ਜਗ ਨਹਿ ਫਲ ਤੈ ਮਾਨੋ, ਜੋ ਪ੍ਰਭ ਜਸ ਬਿਸਰਾਵੇ, ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੇ, ਕਹੁ ਨਾਨਕੇ ਬਿਦ ਕੋ ਪ੍ਰਾਣੀ, ਜੀਵਨ ਮੁਕਤ ਕਹਾਵੇ। ਬਿਲਾਵਲ ਮਹੱਲਾ ਨਾਵਾਂ। ਜਾ ਮੈਂ ਭਜਨ ਰਾਮ ਕੋ ਨਾਹੀਂ, ਤੈ ਨਰ ਜਨਮ ਅਕਾਰਤ ਹੋਇਆ, ਜੈ ਰਾਖੋ ਮਨ ਮਾਹੀ ਰਹਾਉ। ਤੀਰਥ ਕਰੇ ਬ੍ਰਦ ਫੁਲ ਰਾਖੈ, ਨੈ ਮਨੁਆ ਬਸ ਜਾ ਕੇ, ਨੈ ਫਲ ਧਰਮ ਤਾਹੇ ਤੋਂ ਮਾਨੋ, ਸਾਚ ਕਹਿਤ ਮੈਂ ਜਾ ਕੋ, ਜੈਸੇ ਪਾਹਣ ਜਲ ਮੈਂ ਰਾਖਿਓ, ਭੇਦੇ ਨਾਹੇ ਤੈ ਪਾਣੀ, ਤੈਸੇ ਹੀ ਤੁਮ ਤਾਏ ਪਛਾਨੋ, ਭਗਤ ਹੀਨ ਜੋ ਪ੍ਰਾਣੀ। ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰਜੈ ਭੇਦ ਬਤਾਵੇ, ਕਹੋ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੇ। ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ। ਕਰ ਦੀ ਦਸਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਿਕਟ ਵਸੈ ਦੇਖੇ ਸਭ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਵਿਣ ਪੈ ਪਈਏ ਪਈਏ ਭਗਤ ਨਾ ਹੋਈ, ਸਬਦ ਰਤੇ ਸਦਾ ਸੁਖ ਹੋਈ, ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵ ਸਰਸ ਅਸਮਾਨ ਰਹਾਓ। ज्ञान ज्ञान कथे सब कोई, कथ कथ बाद करे दुख होई, कथ कहने ते रहे न कोई, बिन रस राते मुक्त ना होई, ज्ञान ध्यान सब गुर ते होई, साची रहत साचा मन सोई, मानमुख कथनी है पर रहत ना होई, नामो भूले थाओ ना कोई, मन माया बांधो सरजाल, काट काट व्याप रहो बिखनाल, जो आंजे सो दीसे काल, कारज सीधो हृदय समाल, सो ज्ञानी जन शब्द लिवलाई, मनमुख होमे पत गवाई, आपे करते भगत कराई, गुरमुख आपे दे वड़ियाई, रैण अंधारी निर्मल जोत, नाम बिना झूठे कुचल कशोत, वेद पकारे भगत स्रोत, सुन सुन माने वेखे जोत, शास्त्र सिमरत नाम दृढ़ावंग, गुरमुख सांत ऊतम करामंग, मनमुख जोनी दुख सहामंग, बंधन टूटे एक नाम बसाम, मन्ने नाम सची पत पूजा, किस वेखा नाहीं को दूजा, देख कहो पावे मन सोए, नानक कहे अवर नहीं कोए, बिलावल महला पहला, मन का कहा मन सा करे, एहो मन पापन उचरे, माया मद माते तृप्त न आवे, तृप्त मुक्त मन साचा पावे, तन तन कल सब देख अभिमाना, बिन नावे के संग न जाना, रहाओ कीचे रास पो खुशियां मन केरी, तन लोकां तन पास में टेरी, खाखू खाक रले सब फैल, बिन शब्दे नहीं उतरे मैल, गीत राग कंताल से कूरे, त्रैगुण उपजे बिन से दूरे, दूजी दुरमत दर्त न जाए, छूटे गुरमुख दारू गुण गाए, तोती ऊजल तिलक गलमाला, अंतर क्रोध पड़े नाड़साला, नाम विसार माया मद पिया, बिन गुर भगत नाहीं सुख थिया, सूकर सुआन गर्द मंजारा, पशु मलेश नीच चंडाला, गुरते मोह फेरे दिन जोन पवाइए, बंधन बाध्या आइए जाइए, गुर सेवा ते लहे पदार्थ, हृदय नाम सदा कृतार्थ, साची दरगह पूछना होए, माने हुक्म सीजे दर सोए, सतगुर मिले तब तिसको जाने, रहे रजाई हुक्म पछाणे, हुक पछाण सच्चे दरवास, काल बिकाल शब्द पै नास, रहे अतीत जाने सब तिसका, तन मन अर्पे है एहु जिसका, ना हो आवे ना हो जाए, नानक साचे साच समाए, बिलावल महला तीजा, अष्टपदी कर दसवां, एक ओंकार सतगुर प्रसाद, जग कौआ मुख चुंच ज्ञान, अंतर लोभ झूठ अमान, बिन नावे पाज लैग निदान, सतगुर सेव नाम वसे मन चीत, गुर पेटे हर नाम चितावे, बिन नावे हो झूठ प्रीत, रहाओ गुर कहासा कर कमावो, शब्द चीन सहज कर आवो, साचे नाए वडाई पावो, आप ना बूझै लोक बजावे, मन का अंधा अंध कमावे, दर कर महल ठौर कैसे पावे, हर जियो सेविये अंतर जामी, काट काट अंतर जिसकी जोत समानी, तिस नाल क्या चले पहनामी, साचा नाम साचे शब्द जाने, आपे आप मिले चूके अभिमाने, गुरमुख नाम सदा सदा बखाने, सतगुर सेविये दूजी दुरमत जाई, औगुण काट पापा मत खाई, कंचन काया ज्योति ज्योत समाई, सतगुर मिलिए वड्डी वड्याई, दुख काटे हृदय नाम वसाई, नाम रते सदा सुख पाई, गुरमत मान्या करनी सार, गुरमत मान्या मोख द्वार, नानक गुरमत मान्या परवारे साधार, बिलावल महला चौथा, अष्टपदिया कर ग्यारवा, एक ओंकार सतगुर प्रसाद, आपे आप खाए हो मेटे, आंदन हर रस गीत गवैया, गर्मुख परचे कंचन काया, नरपो ज्योति ज्योत मिलाया, मैं हर हर नाम दर मैया, खेन फल रह खेन पाल रह न सको बिन नामे, गुरमुख हर हर पाठ पढ़ैया, रहाओ एक गिरहो दस द्वार है जाके, एन तस कर पंचोर लगैया, धर्म अर्थ सब हिर लै जावे, मनमुख अंदले खबर न पैया, कांचन कोट बो माणक भरिया, जागे ज्ञान तत ले लैया, तस्कर हेरू आए लुकाने, गुर के शब्द पकड़ बंद पैया, हर हर नाम पोत बोता, खेवट शब्द गुर पार लगैया, जम जगाती नेड़ ना आवे, ना को तस्कर चोर लगैया, हर गुण गावे सदा दिन राती, मैं हर जस कहते अंत ना लैया, गुरमुख मनुआ इकत कर आवे, मिलो गोपाल निशान बजैया, नैनी देख दर्श मन तृप्ते, श्रवण बाणी गुण शब्द सुनैया, सुन सुन आत्म देव है पीने, रस राम गोपाल रवैया, ਤ੍ਰੈ ਗੁਣ ਮਾਇਆ ਮੋਹਿ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਈਆ, ਏਕ ਦ੍ਰਿਸ਼ ਸਭ ਸਮ ਕਰ ਜਾਣੇ, ਨਦਰੀ ਆਵੇ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੋਤ ਸਵਾਈ, ਗੁਰਮੁਖ ਆਪੇ ਅਲਖ ਲਖਈਆ, ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ। ਬਿਲਾਵਲ ਮਹੱਲਾ ਚੌਥਾ, ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹਿਆ, ਜਪ ਜਗਨਾਥ ਜਗਦੀਸ਼ ਗੋਸਾਈਆ, ਸਰਨ ਪਰੇ ਸਹੀ ਜਨ ਉਬਰੇ, ਜਿਉਂ ਪ੍ਰਹਲਾਦ ਉਦਾਰ ਸਮਈਆ, ਰਾਉ ਪਾਰੇ ਅਠਾਰਾਂ ਮੈਂ ਚੰਦਨੀ ਉਤਮ, ਚਿੰਦਨ ਨਿਕਟ ਸਭ ਚੰਦਨ ਹੋਈਆ, ਸਾਗਤ ਕੂੜੇ ਊਬ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ, ਹਰ ਗਤਮਿਤ ਕਰਤਾ ਆਪੇ ਜਾਣੇ, ਸਭਿਦ ਹਰ ਆਰ ਆਪ ਬਨਈਆ, ਜੇ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਾਈਆ, ਰਤਨ ਪਦਾਰਥ ਗੁਰਮਨ ਪਾਵੇ, ਸਾਗਰ ਭਗਤ ਭੰਡਾਰ ਖੁਲਈਆ, ਗੁਰਚਰਨੀ ਇੱਕ ਸਰਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ, ਪਰਮ ਵਿਰਾਗ ਨਿਤਨਿਤ ਹਰ ਧਿਆਏ, ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ, ਵਾਰ ਵਾਰ ਖਿਨ ਖਿਨ ਪਲ ਕਹੀਏ, ਹਰ ਪਾਰ ਨਾ ਪਾਵੇ ਪਰੇ ਪਰਈਆ, ਸਾਸਤ ਵੇਦ ਪੁਰਾਣ ਪੁਕਾਰੇ, ਧਰਮ ਕਰੋ ਖਟ ਕਰਮ ਦਰੜਈਆ, ਮਨਮੁਖ ਪਖੰਡ ਭਰਮ ਵਿਗੂਤੇ, ਲੋਭ ਲਹਿਰ ਨਾ ਭਾਰ ਵਡਈਆ, ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸਾਸਤਰ ਨਾਮ ਦਰੜਈਆ, ਹੋਮੇ ਜਾਏ ਤਾਂ ਨਿਰਮਲ ਹੋਵੇ, ਗੁਰਮੁਖ ਪਰਮ ਪਰਚੇ ਪਰਚ ਪਈਆ, ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੇ ਸੇ ਕਰਮ ਕਮਈਆ,
1: ਕਰਮ ਕਮਈਆ ਨਾਨਕ ਜੰਤ ਬਜਾਏ ਬਾਜਹਿ, ਜਿਤ ਭਾਵੇ ਤਿਤ ਰਾਹ ਚਲਈਆ। ਬਿਲਾਵਲ ਮਹੱਲਾ ਚੌਥਾ, ਗੁਰਮੁਖ ਅਗਮ ਗੋਚਰ, ਗੁਰਮੁਖ ਗਾ ਅਗਮ ਗੋਚਰ, ਹਾਂ ਬਲ ਬਲ ਸਤਿਗੁਰ ਸਤਿਗੁਰ ਖਈਆ, ਰਾਮ ਨਾਮ ਮੇਰੇ ਪ੍ਰਾਣ, ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ, ਜਨ ਕੀ ਟੇਕ ਹਰ ਨਾਮ ਧਿਆ ਟਿਕਈਆ, ਸਤਿਗੁਰ ਕੀ ਧਰ ਲਾਗਾ ਜਾਵਾਂ, ਗੁਰ ਕਿਰਪਾ ਤੇ ਹਰ ਦਰ ਰਹੀਆ, ਰਹੋ ਇਸੇ ਕਰਮ ਕੀ ਧਰਤੀ, ਗੁਰਮੁਖ ਮਥ ਮਥ ਤਟ ਕਢਈਆ, ਲਾਲ ਜਬੇਹਰ ਨਾਮ ਪ੍ਰਗਾਸਿਆ, ਭਾਂਡੇ ਭਾਉ ਪਵੈ ਤਿਤਈਆ, ਦਸਨ ਦਸ ਦਾਸ ਹੋਏ ਰਹੀਆ, ਜੋ ਜਨ ਰਾਮ ਭਗਤ ਨਿਜ ਭਈਆ, ਮਨ ਬੁੱਧ ਅਰਪ ਧਰੋਂ ਗੁਰਿਆਗੈ, ਗੁਰਪ੍ਰਸਾਦੀ ਮੈਂ ਅਕਥ ਕਥਈਆ, ਮਨ ਮੁਖ ਮਾਇਆ ਮੋਹ ਵਿਆਪੈ, ਇਹ ਮਨ ਤ੍ਰਿਸ਼ਨਾ ਜਲ ਤਿਖਈਆ, ਗੁਰਮਤ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ, ਇਹ ਮਨਾ ਚ ਸਤਿਗੁਰਿਆਗੈ, ਆਨ ਹਦ ਸ਼ਬਦ ਧੁਨ ਤੂਰ ਵਜਈਆ, ਹਰ ਹਰ ਉਸਤਤ, ਹਰ ਹਰ ਉਸਤਤ ਕਰਾਏ ਦਿਨ ਰਾਤੇ, ਰਾਖ ਰਾ ਚਰਣਾ ਹਰ ਤਾਲ ਪੁਰਈਆ, ਹਰ ਕੈ ਰੰਗ ਰਤਾ ਮਨ ਗਾਵੈ, ਰਸ ਰਸਾਲ ਰਸ ਸ਼ਬਦ ਵਈਆ, ਨਿਜ ਕਰਤਾ ਹਰ ਚੂਐ ਅਤਿ ਨਿਰਮਲ, ਜਿਨ ਪੀਆ ਤਿਨ ਹੀ ਸੁਖ ਲਹੀਆ, ਮਨ ਹਟ ਕਰਮ ਕਰਾਏ ਅਭਿਮਾਨੇ, ਜੋ ਬਾਲਕ ਬਾਰੂ ਘਰ ਯਸ ਲਈਆ, ਅਵਲ ਹਰ ਸਮੁੰਦ ਸਾਗਰ ਕੇ, ਹਿਨ ਮੈਂ ਭਿੰਨ ਭਿੰਨ ਟਹਿ ਪਈਆ, ਹਰ ਸਰ ਸਾਗਰ ਹਰ ਹੈ ਅਪੇ, ਇਹ ਜਗ ਹੈ ਸਭ ਖਿਲ ਖਲਈਆ, ਜਿਉਂ ਜਲ ਤਰੰਗ ਜਲ ਜਲ ਸਮਾਵੈ, ਨਾਨਕ ਆਪਿਆ ਪ੍ਰਮਈਆ। ਬਿਲਾਵਲ ਮਹੱਲਾ ਚੌਥਾ, ਸਤਿਗੁਰ ਪਰਚੈ ਮਨ ਮੰਗਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦੜਈਆ, ਅਮਰ ਪਿੰਡ ਭੈ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ, ਮੇਰੇ ਮਨ ਸਨ ਮੇਰੇ ਮਨ ਤਨ ਸਾਧ ਸੰਗ ਮਿਲ ਰਹੀਆ, ਕਿਰਪਾ ਕਰਹੁ ਮਦ ਸੋਦਨ ਮਾਧੋ, ਮੈਂ ਖਿੰਗ ਨ ਸਾਧੂ ਚਰਨ ਪਖਈਆ, ਤਜੈ ਗ੍ਰਸਤ ਭਇਆ ਬਨਵਾਸੀ, ਇੱਕ ਖਿਨ ਮਨਮਾ ਟਿਕੇ ਨਾ ਟਿਕਈਆ, ਧਾਵਤ ਤਾਇ ਤਜੈ ਤਜੈ ਘਰ ਆਵੈ, ਤਦੇ ਘਰ ਆਵੈ ਹਰ ਹੋਰ ਸਾਧੂ ਸਰਣਾ ਪੋਈਆ, ਧੀਆਂ ਪੂਤ ਛੋੜਸ ਨਿਆਸੀ ਆਸਾ ਆਸ ਮਨ ਬਹੁਤ ਕਰਿਆ ਆਸਾ ਆਸ ਕਰੇ ਨਹੀਂ ਬੂਝੈ ਗੁਰ ਕੈ ਸ਼ਬਦ ਨਿਰਾਸ ਸੁਖ ਲਈਆ ਉਪਜੀ ਤਰਕ ਦਿਗੰਬਰ ਹੋਆ ਮਨ ਦਹ ਦਿਸ ਚਲ ਚਲ ਗਵਨ ਕਰਿਆ ਪ੍ਰਭਵਨ ਕਰੈ ਬੂਝੇ ਨਹੀਂ ਕ੍ਰਿਸ਼ਨਾ ਮਿਲ ਸਗ ਸਾਧ ਦਇਆ ਕਰ ਲਹੀਆ ਆਸਣ ਸਿੱਧ ਸਿੱਖੇ ਬਹੁਤੇ ਮਨ ਮੰਗ ਰਿਧ ਸਿੱਧ ਚੇਟ ਛਿਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡ ਜਿਰ ਸੇ ਤਜ ਊਟ ਪੁਜ ਸਵਰਨ ਜੀ ਜਾਨ ਤਿਉ ਪਈਆ ਸਾਧੂ ਸੁਣ ਪੁਰੇ ਸੂਪਰੇ ਖੱਤਰੀ ਬ੍ਰਾਹਮਣ ਸੂਦ ਵਾਇਸ ਚੰਡਾਲ ਚਲਈਆ ਨਾਮਾ ਜੈ ਦੇਵ ਕਬੀਰ ਤ੍ਰਿਲੋਚਨ ਆਉ ਜਾਤ ਰਵਿਦਾਸ ਚਮਾਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਧਨ ਧੰਨਾ ਜਾਟ ਸੈਣ ਮਿਲ ਹਰ ਦਈਆ ਸੰਤ ਜਨਾਂ ਕੀ ਹਰ ਪੈਜ ਰਖਾਈ ਭਗਤ ਵਸ਼ਲੰਗੀ ਕਰ ਕਰਈਆ ਨਾਨਕ ਸਰਣ ਪ੍ਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਉਠੀ ਪ੍ਰਭ ਕੇਰੇ ਸੁਣ ਹਰ ਸੁਣ ਗੁਰ ਬਚਨ ਮਨ ਤੀਰ ਲਖਈਆ ਮਨ ਕਿਰਖਮ ਨਹੀਂ ਜਾਣਾ ਅਵਰ ਕੇ ਜਾਣਾ ਗੋਪੀ ਪ੍ਰਿਆ ਰਾਮ ਗੁਰ ਮੋਹਾ ਮੋਹ ਮਨ ਲਈਆ ਹਉ ਅਕਲ ਵਿਕਲ ਭਈ ਗੁਰਿਆ ਕਹਿ ਹਉ ਲੋਟ ਪੋਟ ਹੋਏ ਪਈਆ ਹਉ ਨਿਰਖਤ ਫਿਰੋ ਸਬਦ ਸੰਤਰ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਰਿਦ ਰਿਦ ਪ੍ਰਭ ਕੇਰਾ ਰਿਦ ਅੰਤਰ ਮੰਤਨ ਮੀਠ ਲਗਈਆ ਮਸਤਕ ਕਰ ਦਿਉਂ ਚਰਣਾ ਤਲ ਜੋ ਹਰ ਪ੍ਰਭ ਮਿਲ ਮੇਲ ਲਈਆ ਚਲ ਚਲ ਸਖੀ ਹਮ ਪ੍ਰਭ ਧੈ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਬਸ਼ੂਆ ਪੂ ਨਾਮ ਕਹਿਤ ਸ਼ਰਣ ਪ੍ਰਭੂ ਤਿਸ ਪਛ ਪਈਆ ਹਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੈ ਪ੍ਰਭ ਮੇਰੇ ਹਮ ਤਿਸ ਅੱਗੇ ਜਿਉ ਕਾਟ ਕਾਟ ਪਈਆ ਹਰ ਹਰ ਹਰ ਪੰਥ ਸਹਿ ਬਨਿਆ ਮਨ ਮੋਤੀ ਚੂਰ ਵੜ ਗਹਿਣ ਗਹਿਣਈਆ ਹਰ ਹਰ ਸਰਧਾਮ ਸੇਜ ਬੇਸ਼ਾਈ ਕਬ ਛੋਟ ਨ ਸਕੈ ਬਹੁਤ ਮਨ ਪਈਆ ਕਹੈ ਪ੍ਰਭ ਅਵਰ ਅਵਰ ਕਿਛ ਕੀਤ ਸਭ ਵਾਦ ਸ਼ਿੰਗਾਰ ਫੁਕਟ ਫੁਕਟਈਆ ਪਿਓ ਸ਼ਿੰਗਾਰ ਮਿਲਣ ਕਹਿ ਤਾਏ ਪ੍ਰਭ ਲਿਓ ਸੁਹਾਗਨ ਠੋਕ ਮੋਖ ਪਈਆ ਹਮ ਤੇਰੀ ਤੂੰ ਅਗ ਮੰਗੋ ਸਾਈਂ ਕਿਆ ਹਮ ਕਰੈ ਤੇਰੇ ਬਸ ਪਈਆ ਦਇਆ ਦੇਨ ਕਰੋ ਰੱਖ ਲੇਵ ਨਾਨਕ ਹਰ ਗੁਰ ਸ਼ਰਨ ਸੁਨਈਆ ਬਲਾਬ ਮਹੱਲਾ ਚੌਥਾ ਨਾਮਾਂਤਨ ਪ੍ਰੇਮ ਅਗਮ ਠਾਕੁਰ ਕਾ ਖੇਨ ਖੇਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੇ ਜਿਉਂ ਚਾਤ੍ਰਿਕ ਪਿਉ ਪਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮਿਲੇ ਮੈਂ ਤਿਸ ਜਾਗਰ ਸਿਰ ਕਾਟ ਕਾਟ ਪਈਆ ਰਾ ਰੋਮ ਰੋਮ ਮਨ ਤਾਨ ਏਕ ਵੇਦਨ ਮੈਂ ਪ੍ਰਭ ਦੇਖੇ ਖੇ ਬਿਨ ਨੀਂਦ ਨਾ ਪਈਆ ਵੈਦਿਕ ਨਾਟਕ ਦੇਖ ਭੁਲਾਨੇ ਮੈਂ ਹਿਰਦੇ ਮੰਤਨ ਪ੍ਰੇਮ ਪੀਰ ਲਗਈਆ ਹਾਂ ਖੇਨ ਪਲ ਰਹਿ ਨਾ ਸਕੋ ਬਿਨ ਪੀਤਾ ਮਾਂ ਜਿਉਂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕਉ ਪਿਆਸ ਹੋਈ ਪ੍ਰਭ ਕੇਰੀ ਤਿੰਨ ਅਵਰ ਨਾ ਭਾਵੈ ਬਿਨ ਹਰ ਕੋ ਦੁਈਆ ਕੋਈ ਆਣਿਆ मेरा प्रभु मिलावै हाँ तसुटौ बल बल पौमां गैया अनेक जन्म के पिछड़े जन्म मेले जा सत सत सत गुर सणा पवैया सिज एक को प्रभु ठाकुर मान ना पावै मन मुख गुरवैया गुर गुर करत शरण जो आवै प्रभु आज मिलै खेंडिल ना पैया कर कर क्रिया चार बधाए मन पखांड कर।

ਮਹੀਅਲ ਸੋਏ ਕਰ ਬੰਦਨਾ ਲੱਖ ਬਾਰ ਥੱਕ ਪਰਿਉ ਪ੍ਰਭ ਦਰਬਾਰ ਪ੍ਰਭ ਕਰਹੋ ਸਾਧੂ ਧੂਰ ਨਾਨਕ ਮਨਸਾ ਪੂਰ ਬਿਲਾਵਲ ਮਹੱਲਾ ਪੰਜਵਾਂ

ਹੋਵਤ ਖੇਹੇ। ਜਮ ਦੂਤਾ ਮਹਾ ਭਿਆਨ ਚਿਤ ਗੁਪਤਾ ਕਰਮ ਹੈ ਜਾਨ। ਦਿਨ ਰੈਨ ਸਾਖ ਸੋ ਨਾਏ, ਨਾਨਕਾ ਹਰ ਸਰ ਨਾਏ।

ਸਾ ਮਾਹੇ ਗਹਿ ਓਟਾ ਚਿਤ ਵੀ ਨਾਥ ਨਾਨਕਾ ਦੇ ਰੱਖ ਹਾਥ ਹਰ ਗੁਣਾ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਖਮ ਰਹਿਣ ਨਾ ਜਾਏ ਇੱਕ ਨਿਮਖ ਰਹਿਣ ਨਾ ਜਾਏ ਬਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਪਿੰਨ ਨ ਭੇਤ ਜਿਉ ਚਕਵੀ ਸੂਰਜ ਆਸ ਮਾ ਨਾਨਕ ਚਰਨ ਪਿਆਸ

ਨਾਮ ਨਾਨਕਾ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬਾ ਫਲ ਹਰ ਲੇ ਕੋਲਾ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬਹੁਤ ਤਾਹੇ ਮਿਲ ਸਾਧ ਸੰਗ ਜਸ ਗਾਹੈ।

ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੈ ਤਿਸ ਕਉ ਬਲ ਜਾਈ ਗੁਰਪ੍ਰਸਾਦ ਪਰਮਾ ਪਦ ਪਾਈ।

ਆਵਣ ਜਾਣੇ। ਕਿਆ ਲੈ ਆਵਹਿ ਕਿਆ ਲੈ ਜਾਹੇ, ਸਿਰ ਜਮਕਾਲ ਸੇ ਚੋਟਾ ਖਾਹੈ। ਬਿਨ ਗੁਰ ਸ਼ਬਦ ਨਾ ਸੂਟ ਸਕੋਏ, ਪਖੰਡ ਕੀਨੈ ਮੁਕਤ ਨਾ ਹੋਏ। ਆਪੇ ਸੱਚ ਕੀਆ ਕਰ ਜੋੜ, ਅੰਡਜ ਫੋੜ ਜੋੜ ਵਿਛੋੜ। ਤਰਤ ਆਕਾਸ਼ ਕੀਐ ਵੈਸਨ ਕਉ ਥਾਉ, ਰਾਤ ਦਿਨੰਤ ਕੀਐ ਪਹੁ ਪਹਾਉ। ਜਿਨ ਕੀਐ ਕਰ ਵੇਖਣ ਹਾਰਾ, ਅਵਰ ਨ ਦੂਜਾ ਸਿਰਜਨਹਾਰਾ। ਤ੍ਰਿਤੀਆ ਬ੍ਰਹਮਾ ਵਿਸਣ ਮਹਿਸਾ, ਦੇਵੀ ਦੇਵ ਉਪਾਏ ਵੇਸਾ। ਜੋਤੀ ਜਾਤੀ ਗਣਤ ਨਾ ਆਵੈ, ਜਿਨ ਸਾਜੀ ਸੋ ਕੀਮਤ ਪਾਵੈ। ਕੀਮਤ ਪਾਏ ਰਿਹਾ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ। ਚੌਥ ਉਪਾਏ ਚਾਰੇ ਬੇਦਾ, ਖਾਣੀ ਚਾਰੇ ਬਾਣੀ ਭੇਦਾ। ਅਸਤ ਦਸਾ ਖੱਟ ਤੀਨ ਉਪਾਏ, ਸੋ ਬੂਜੈ ਜਿਸ ਆਪ ਬੁਜਾਏ। ਤੀਨ ਉਸ ਤੀਨ ਸਮਾਵੈ ਚੌਥੇ ਵਾਸਾ, ਪ੍ਰਣਵਤ ਨਾਨਕ ਹਮ ਤਾਕੇ ਦਾਸਾ। ਪੰਚਮੀ ਪੰਚ ਭੂਤ ਬੇਤਾਲਾ, ਆਪ ਅਗੋਚਰ ਪੁਰਖ ਨਿਰਾਲਾ। ਏਕ ਭ੍ਰਮ ਭੁਖੈ ਮੋਹ ਪਿਆਸੇ, ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ। ਇੱਕ ਰੰਗ ਰਾਤੇ ਇੱਕ ਮਰ ਧੂਰ, ਇੱਕ ਦਰ ਘਰ ਸਾਚੈ ਦੇਖ ਹਦੂਰ।

ਤਾਉ ਛੂਟੈ ਜਾ ਖਸਮ ਛਡਾਏ, ਗੁਰਮਤਿ ਮੇਲਾ ਭਗਤ ਦਿਰੜਹਾਵੇ, ਭਗਤ ਦਿਰੜਾਏ ਅਸ਼ਟ ਖਸ਼ਟੀ ਖਾਟਾ, ਦਰਸਨ ਪ੍ਰਭ ਸਾਜੇ, ਅਨਹਦ ਸ਼ਬਦ ਨਿਰਾਲਾ ਵਾਜੇ।

ਦੱਸਣੇ ਜੋਗ। ਦਸਮੀ ਨਾਮ ਦਾਨ ਇਸ ਨਾਲ ਅਨ ਦਿਨ ਮਜਨ ਸੱਚਾ ਗੁਣ ਗਿਆਨ ਸੱਚ ਮੈਲ ਨ ਲਾਗੈ ਪ੍ਰਮ ਭਉ ਭਾਗੈ ਬਿਰਮ ਨ ਤੂਟ ਸਾਉ ਕਾਚੇ ਤਾਗੈ।

ਫਲ ਜਾਏ। ਰਸ ਕਸ ਖਾਏ ਸਾਧ ਗਵਾਏ, ਕੂੜੇ ਲਾਲ ਚਾਉ ਲਪਟਾਏ ਲਪਟਾਏ, ਛੂਟੈ ਗੁਰਮੁਖ ਸਾਚ ਕਮਾਏ। ਦੁਆ ਦਸ ਮੁਦਰਾ ਮਨ ਆਤੁਤਾ, ਐਨਸ ਜਾਗੈ ਕਬਹਿ ਨਾ ਸੂਤਾ।

ਸ਼ਬਦ ਵਿਚਾਰ ਸਸਿਰ ਗਗਨ ਜੋਤ ਤਿਹੁ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦਿਸੈ ਸੋ ਤਿਸ ਹੀ ਮਾਹੈ ਮਨਮੁਖ ਭੁਲੈ ਆਵਹਿ ਜਾਹੇ।

ਸੁਭਦਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਿਲਾਵਲ ਮਹੱਲਾ ਤੀਜਾ ਵਾਰ ਸੱਤ ਘਰ ਦਸਵਾਂ ਇੱਕ ਓਅੰਕਾਰ ਸਤਿਗੁਰਾ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਪੋਤ ਪੋਤ ਜਗ ਰਿਹਾ ਪਰੋਈ ਆਪੇ ਕਰਤਾਵ ਕਰੇ ਸੋਹੋਈ ਨਾਮ ਰਤੈ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਿਰਦੇ ਜਪਣੀ ਜਪੋ ਗੁਣ ਤਾਸਾ ਹਰ ਅਗਮਿਆ ਗੋਚਰ

ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ, ਆਖ ਆਖ ਰਹੇ ਸਭ ਲਿਵ ਲਾਏ। ਜਿਸ ਦੇਵਾ ਤਿਸ ਪੱਲਾ ਪਾਏ, ਅਗਮਿਆ ਗੋਚਰ ਲਖਿਆ ਨਾ ਜਾਏ, ਗੁਰ

ਬਿਨ ਬੂਜੈ ਸਭ ਭਾਉ ਹੈ ਦੂਜਾ ਸਨਿਚਰਵਾਦ ਸੌਣ ਸਾਸਤ ਵਿਚਾਰ ਹੋਮੇ ਮੇਰਾ ਪਰਮੇ ਸੰਸਾਰ।

ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਹੇ ਪਾਜੇ ਦੂਜੇ ਪਾਏ ਪ੍ਰਪੰਚ ਲਾਗੇ ਆਵੈ ਜਾਵੈ ਮਰੇ ਅਭਾਗੇ ਸਤ ਗੋਰਾ ਭੇਟਿਆ ਸੋ ਜੀ ਪਾਏ ਪ੍ਰਪੰਚ ਚੂਕੇ ਸੱਚ ਸਮਾਏ ਜਾ ਕੇ ਮਸਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਭ ਏਕ ਰਹਾਉ ਸ੍ਰਿਸ਼ਟ

ਜਾਏ। ਸਤਿਗੁਰ ਸੇਵਾ ਸੋ ਜਨ ਬੂਝੈ, ਹਉਮੈ ਮਾਰੇ ਤਾਂ ਦਰ ਸੂਝੈ। ਏਕ ਸਤੇ ਸਭ ਦੂਜਾ ਹੂਆ, ਏਕੋ ਵਰਤੇ ਅਵਰ ਨ ਬੀਆ। ਦੂਜੇ ਤੇਜੇ ਏਕੋ ਜਾਣੈ, ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ। ਸਤਿਗੁਰ ਭੇਟੇ ਤਾਂ ਏਕੋ ਪਾਏ, ਵਿੱਚੋਂ ਦੂਜਾ ਠਾਕਰ ਹਾਏ। ਜਿਸ ਦਾ ਸਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੇ ਕੋਏ। ਸਹਿਬ

ਮਨ ਰੋਸ ਕੀ ਜਾ ਜੇ ਦੂਜਾ ਹੋਏ, ਸਤਿਗੁਰ ਸੇਵਾ ਕਰਨੀ ਸਾਰੀ, ਦਰ ਸਾਚਾ ਸਾਚੀ ਵਿਚਾਰੀ, ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਆਵੇ ਜਾਹੇ, ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੈ, ਥਿੱਤੀ ਵਾਰ ਤਾਂ ਜਾਂ ਸੱਚ ਰਾਤੇ, ਬਿਰਨਾਵਾ ਸਭ ਭਰਮੇ ਕਾਚੇ,

ਤੇ ਪੇਖ ਕਰੇ ਪੇਖ ਧਾਰੀ। ਭਾਵ ਭਾਵ ਪਰਮੈ ਕਾਚੀ ਸਾਰੀ, ਏਥੇ ਸੁਖ ਨਾ ਆਗੇ ਹੋਏ। ਮਨ ਮੁਖ ਮੂਏ ਆਪਣਾ ਜਨਮ ਖੋਏ, ਸਤ

ਨਾਨਕ ਗੁਰਮੁਖ ਬੂਝੈ ਸੋ ਜੀ ਪਾਏ, ਇਕਤ ਨਾਮ ਸਦਾ ਰਿਹਾ ਸਮਾਏ। ਬਿਲਾਵਲ ਮਹੱਲਾ ਪਹਿਲਾ, ਸ਼ੰਤ ਦੱਖਣੀ ਇਕ ਓਅੰਕਾਰ, ਸਤਿ ਗੋਰਾ ਪ੍ਰਸਾਦ। ਮੁੰਦ ਨਵੇਲੜਿਆ ਜੀਉ, ਮੁੰਦ ਨਵੇਲੜਿਆ ਗੋਲ ਆਈ ਰਾਮ, ਮਟਕੀ ਡਾਰ ਧਰੀ ਹਰ ਲਿਵਲਾਈ ਰਾਮ। ਲਿਵਲਾਏ ਹਰ ਸਿਉਂ ਰਹੀ ਗੋਇਲ, ਸਹਿਜ ਸਬਦ ਸ਼ਿੰਗਾਰੀਆ, ਕਰ ਜੋੜ ਗੁਰ ਪੈ ਕਰ ਬਿਨੰਤੀ, ਮਿਲਹੋ ਸਾਚ ਪਿਆਰੀਆ।

ਸੱਚ ਪਿਆਰੀਆ, ਗੁਰ ਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆ। ਸ੍ਰੀ ਧਾਰ ਮੋਹੜੀ ਪਿਰ ਸੰਗ, ਸੂਤੀ ਰਾਮ ਗੁਰ ਕੇ ਪਾਏ ਚੱਲੋ, ਸੱਚ ਸੰਗੁਤੀ ਰਾਮ। ਧੰਨ ਸੱਚ ਸੰਗੁਤੀ ਹਰ ਸੰਗ ਸੂਤੀ, ਸੰਗ ਸਖੀ ਸਹੇਲੀਆ, ਇੱਕ ਭਾਏ ਇੱਕ ਮਨ ਨਾਮ ਵਸਿਆ, ਸਤਿਗੁਰੂ ਹਮ ਮੇਲੀਆ। ਦਿਨ ਰਹਿਣ ਘੜੀ ਨਾ ਚਸਾ ਵਿਸਰੈ, ਸਾ ਸਾ ਨਿਰੰਜਣੋ ਸ਼ਬਦ ਜੋਤ ਜਗਾਏ ਦੀਪਕ, ਨਾਨਕਾ ਪਾਉ ਭੰਜਨੋ ਜੋਤ ਸੁਭਾਈ ਅੜਿਐ, ਤਿਰ ਪਵਣ ਸਾਰੇ ਰਾਮ ਘਟ ਘਟੋ ਰਵ ਰਿਹਾ, ਅਲਖ ਅਪਾਰੇ ਰਾਮ, ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ, ਹਉਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਦਰ ਜਾ।

ਧਿਆਨ ਪੂਜਾ ਹਰ ਨਾਮ ਅੰਤਰ ਵਾਸਰ ਹੈ ਏਖ ਭਵਣੀ ਹੱਠ ਨ ਜਾਨਾ ਨਾਨਕਾ ਸੱਚ ਗਹਿ ਰਹੇ ਭਿੰਦੜੀ ਰਹਿਣ ਭਲੀ ਦਿਨ ਸ ਸੁਹਾਏ ਰਾਮ ਨਿਜ ਕਰ ਸੂਤੜੀਐ ਪਿਰਮ ਜਗਾਏ ਰਾਮ ਨਵ ਹਾਣ ਨਵ ਥਨ ਸ਼ਬਦ ਜਾਗੀ ਆਪਣੇ ਪਿਰ ਭਾਣੀਆ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆ ਮੈਂ ਨਾਮ ਹਰਿ ਕਾ ਹਰਿ ਕੰਠੇ ਸਾਚ ਸ਼ਬਦ ਨਿਸ਼ਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨ ਅੜੀ ਅਕਤ ਕਹਾਣੀ ਰਾਮ

ਬਾਅਦ ਮੇਰਾ ਹਰ ਪ੍ਰਭ ਸਿਜ ਆਇਆ ਮਨ ਸੁਖ ਸਮਾਣਾ ਰਾਮ ਗੁਰਤੁਠੈ ਹਰ ਪ੍ਰਭ ਪਾਇਆ ਰੰਗ ਰਲੀਆ ਮਾਣਾ ਰਾਮ ਵਡਭਾਗੀਆਂ ਸੁਹਾਗਨੀ ਹਰ ਮਸਤਕ ਮਾਣਾ ਰਾਮ ਓ ਹਰ ਪ੍ਰਭ ਹਰ ਸੁਹਾਗ ਹੈ

ਲੱਗਾ ਬੜਾ ਭਾਗਾ ਖਾਵ ਪੂਰਾ ਪ੍ਰਾਣ ਪਤੇ ਸਹਿਜ ਸਹਿਜ ਸਮਾਏ ਗੋਬਿੰਦ ਪਏ ਦੇਹ ਸਖੀਏ ਮੋਹੇ ਮਤੇ ਤਿੰਨੈ ਠਾਣੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਦਿਨ ਮੰਤ ਨਾਨਕ ਕਰੋ ਕਿਰਪਾ ਲੇਹੂ ਮੋਹੇ ਲੜ ਲਾਇਆ ਭਇਆ ਸਮਾਹੜਾ ਹੋਰ ਰਤਨ ਵਿਸਹਾ ਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥੇ ਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਇ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮਿਆ ਥਾਹਾ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਸਮੂਹ ਪਿਆ ਗਿਆ ਬਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਣਿਆ ਮੇਲੇ ਇਕੱਤਰ ਹੋਏ ਸਹਿਜ ਢੋਏ ਮਾਨ ਪ੍ਰੀਤ ਉਪਜੀ ਮਾਵੀਆ ਮੇਲ ਜੋਤ ਜੋਤੀ ਓਤ ਪੋਤੇ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਵਨ ਸੁਹਾਵੜਾ ਤਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰ ਚਰਣੀ ਲਾਗੀ ਰਾਮ ਗੁਰ ਚਰਨ ਲਾਗੀ ਸਹਿਜ ਜਾਗੇ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੇ ਹਰ ਮਿਲੇ ਕੰਤ ਵਿਛੁੰਨੀਆਂ ਆਨੰਦ ਅਨ ਦਿਨ ਬਜੇ ਬਾਜੇ ਅਹਮਤ ਬਨਕੀ ਤਿਆਗੀ ਬਿਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਿਵ ਲਾਗੇ ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮ

ਪ੍ਰਗਟ ਘਟ ਸਭ ਘਟ ਆਧਾਰ ਨਾਮ ਰੰਗ ਕਰਤੇ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਜਨ ਲਾਗੇ ਪਾਏ ਗੁਣ ਮਹਲਾ ਪੰਜਵਾ ਜਾ ਕੇ ਸੰਗ ਮਨ ਨਿਰਮਲ ਜਾ ਕੇ ਸੰਗ ਹਰ ਸਿਮਰਨ ਜਾ ਕੇ ਸੰਗ ਕਿਲ ਵੇਖ ਹੋ ਨਾਸ਼

ਸਾਧ ਸੰਗ ਜਪੈ ਨਿਰੰਕਾਰ ਨਿਨਕਾ ਮੋਹ ਲਾਗੈ ਸ਼ਾ ਰਾਮ ਕੋਚ ਦਾਸ।

ਆਦ ਪੂਜਾ ਬਾਂਦ ਭਿਲਾ ਕਰ ਡਾਰਿਓ ਹਸਤੀ ਕ੍ਰੋਪ ਪੂਰਨ ਮਹਿ ਮਾਰਿਓ ਹਸਤ ਪਾ ਕਹਿ ਚੀ ਸਮਰ ਇਹ ਮੂਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ,
2: ਰਾਮ ਕਲੀ ਮਹਿਲਾ ਪਹਿਲਾ,
1: ਪਰਿਵਾਰ ਦੇ ਹੀ ਸਤਿਕਾਰਯੋਗ ਮੈਂਬਰ ਬੀਬੀ ਜੀ, ਉਹਨਾਂ ਵੱਲੋਂ ਇੱਕ ਸ਼ਬਦ ਦੀ ਹਾਜ਼ਰੀ ਆਪ ਸੰਗਤਾਂ ਦੇ
2: ਸਾਹਮਣੇ।
1: ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਹਨ, ਉਸ ਤੋਂ ਉਪਰੰਤ ਫਿਰ ਪਰਿਵਾਰ ਵੱਲੋਂ ਜੋ ਸ਼੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਗੁਰਦੁਆਰਾ ਸਾਹਿਬ ਵਿਖੇ, ਤਿਨ੍ਹਾਂ ਦੇ ਭੋਗ ਦੇ ਸਲੋਕ ਆਰੰਭ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਡੋਲੇ ਵਾਹੁ ਨ ਵੱਡਾ ਹੋਏ, ਜਪੇ ਜਾਓ ਸਿੰਘ ਸੁਣ ਲੋ ਏਕ ਤ੍ਰਿਵਿਧ ਤੂ ਕੇ ਵੈਸ ਨਤਰ ਪਾਇਆ ਗਣੀ ਸਹੰਸ ਸਦੀ ਬਲੇ ਕੋਈ ਨੰਕ ਤੂ ਪਾਰੰਕ ਤੋ ਹੋਏ। ਰਾਮ ਕੀ ਮਹਿਲਾ ਪਹਿਲਾ, ਏ ਤੁਨੋ ਨਿਮਨ ਮਨ ਤੇਰਾ ਨਾਉ ਸਚ ਪੀੜ ਮੈਂ ਸੁਣ ਕਉਤਾ ਸਚ ਕੋ ਗੋਬਰ ਦਾਸ ਸਾ ਸੁਣੋ ਸਦ ਬਹਲੇ ਪਾਸ ਨੰਕ ਬਤ ਕੋਈ ਨ ਹੋਏ ਅਚੀ ਦਰਗਹਿ ਸਚ ਸੋਈ ਰਾਉ ਪ੍ਰਾਪਤ ਬੋਤਾ ਕਰਮ ਤਾਉ ਤੁਮ ਦੀ ਵਹਿਮਤ ਜਨ ਜਾਉ ਪੰਡੇ ਪਉ ਪਾਏ ਪਵਤ ਸੋ ਆਏ ਤੁਰ ਸਾਏ ਛੋਟੀ ਕੀਮਤ ਵਾਏ ਜਨ ਕਿਛੜੀਆ ਸੋ ਕੁਛ ਕਰੇ ਆਪਣੀ ਕੀਮਤ ਆਪੇ ਤਰਾਈ ਗਰਮ ਤੇ ਪਰਗਟ ਹਾਰ ਆਏ ਨਾ ਪਾਵੇ ਨਾ ਕੁਜਾਈ ਇੱਕ ਲੋਕ ਧਾਰ ਕਹੇ ਮਨ ਪਾਏ ਸਹਿ ਕੀ ਕਰਮ ਤੱਕੇ ਬਤ ਤੈ ਤੈ ਕਹਿ ਕਹਾਏ।
3: ਵਾਹਿਗੁਰੂ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੱਠੀ ਪਿੰਨ ਪਿੰਨ ਪਿੰਨ ਪਿੰਨ ਤਰੀਏ ਫਿਰ ਤੀ ਮਾਲਾ ਬਬਦ ਪਾਏ ਕਿ
2: ਵਾਹਿਗੁਰੂ ਸਾਹਿਬ ਜੀ।
1: ਇੱਕ ਹੈ ਮਟ ਹੈ ਕੀ ਹੈ ਤਾਂ ਵਿਖਰੀ ਥਾਨ ਅਣਕ ਖਿੜਕੀ ਹੈ ਕੋਈ ਗੁਰਦੁਆਰੇ ਆਇਆ ਤਾਂ ਨਾਨਕ ਜੋਗੀ ਅਨੁਕ ਵਜੈ ਸੁਣ ਜੂਗੀ ਕਹਿ ਮਨ ਮਿੱਠੀ ਲੱਗੈ ਰਹਾਉ ਦੂਜਾ ਹੈ ਰਾਮ ਕਲੀ ਮਹਿਲਾ ਪੰਜਵਾਂ ਤਾਂ ਕਿਆ ਕਰਕੇ ਲਾਈ
2: ਪਾਈ ਮੇਖ
1: ਨਾੜੀ ਸੁਹਾਏ ਅਸਤੀ ਅੰਬੇ ਕਿਆ ਕਰ ਡੰਡਾ ਤਰਿਆ ਹੈ ਕਿਆ ਤੂੰ ਜੋ ਕੀ ਗਿਰਬੈ ਪਰਿਆ ਹੈ
2: ਵਾਰੀ ਆਪੋ ਆਪਣੀ
1: ਦੋ ਦਿਹਾਈ ਰਹਾ ਗੁਰੀ ਬੂਤ ਲਾਏ ਬੈਠਾ ਤਾੜੀ ਮੇਰੀ
2: ਚੱਲੇ ਮਸਾਏ ਸ਼ੇਖ
1: ਨਾ ਤ੍ਰਿਪਤ ਨਾ ਪਾਵੇ ਨਾ ਛੋਟ ਜਾਚੈ ਲਾਜਣਾ ਵਾਏ
2: ਚਾਲ ਰਾਣਾ ਰਾਉ ਨਾ ਕੋ ਰਹਿ
1: ਉਦਾਸੀ ਰਹੇ ਗੁਰ ਗੁਰ ਕੀ ਤੈ ਬੁਝਾ ਪਾਈ ਪਰ ਭਜੂਗੀ
2: ਰੰਗ ਨਾ ਤੁੰਗ ਫਕੀਰ
1: ਕੋ ਕੋਲਾ ਨੰਬੇ ਕਿੰਤੇ ਨਵੇਂ ਤੰਬਤ ਜਨ ਕਜੂਗੀ ਕੋ ਇਸ ਤੇਰੇ ਉਂਜ ਪਿਆ ਨਾਤ
2: ਵਾਰੀ ਆਪੋ ਆਪਣੀ
1: ਰਾਮ ਕੀ ਮੱਲਾ ਪੰਜਵੇਂ ਕਰਨ ਕਰਮ
2: ਕੋਈ ਨਾ ਬੰਦਾ ਧੀਰ
1: ਮਨ ਹੈ ਤੁਰੇ ਹਰ ਮਿਟਾ ਗੁਰੂ ਕੇ ਨਾ ਪਹਿਲਾ ਡਿਟੈ ਰਹਾਉ
2: ਪੰਥ ਪ੍ਰੇਮ ਨਾ ਜਾਣੇ ਭੁੱਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨਹੁ ਨ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨਾ ਆਵੈ ਨਾਨਕ ਨਹੀਂ ਕਰਮ ਤਿਚਰ ਮੂਲ ਨ ਥੁੜੀਂਦੋ ਜਿਚਰ ਆਪ ਕਿਰਪਾ ਸਬਦ ਅਖੁੱਟ ਬਾਬਾ ਨਾਨਕਾ ਖਾਹਿ ਖਰਚ ਧਨ ਮਾਲ ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ
1: ਤੋਂ
2: ਤਨ ਜੜਾਈ ਆਪਣੇ ਲਹਾ ਸੋ ਸੱਜਣ ਢੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾ

0: ਜਿਸ ਪਾਸ ਬੈਠਿਆ ਸਭਨਾ ਦਾ ਵੇਸਾ
1: ਚਤੁਰਵੇਦ ਪੂਰਨ ਹਰਾਏ ਨੰਗ ਤਸਕੀ ਸਰਨੀ ਪਾਏ
0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ
1: ਕੀਰੀ ਜੀਤੋ ਸਗਲਾ ਭਵਨਾ ਬੇਅੰਤ ਮਹਿਮਤ
0: ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਨਾ
1: ਦੋਸਤ ਦੀ
0: ਜੇ ਬਿੰਦ ਜਲ ਕਉ ਮੀਨ ਬਿਖੇ ਅਨਸਿਉ ਕਾਹੇ ਰਚਿਓ
1: ਮਿਥਿਆ
0: ਨਿਮਖ ਨਾ ਹੋਹੇ ਉਦਾਸ

ਤਰਨ ਪੋਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾ ਉਦ ਜਾਤ ਹੈ ਬੀਤ ਬਿਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਂ ਕਹੁ ਨਾਨਕ ਨਰ ਬਾਬਰੇ ਕਿਉ ਨ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਭੈ ਹਰਨ ਹਰਵਨਾਥ ਕੇ ਨਾਥ ਕਹੁ ਨਾਨਕ ਤੇਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕਉ ਦਿਓ ਤਾਂ ਸਿਉਨੇ ਹੁਨ ਕੀਨ ਕਹੁ ਨਾਨਕ ਨਰੁ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ।

0: ਪਰਮਾਤਮਾ ਬਾਈ
1: ਜਿਉਂ ਸੁਪਨਾ ਅਰਪੇਖਨਾ
0: ਭੁੱਖਾ ਰਹੇ
1: ਐਸੇ ਜਗ ਕਉ ਜਾਨ
0: ਜਿਸੈ ਤਿਆਗ ਸਤ ਸੰਗਤ ਕਰਾਏ
1: ਇਨ ਮੈਂ ਕਛ ਸਾਚੋ ਨਹੀਂ
0: ਮਹਿਲਾ ਪੰਜਵਾਂ ਤੋਂ ਰਾਮ ਸਰ
1: ਨਾਨਕ।

0: ਸੇਵਾ ਕਿਆ ਜਨ ਸਵਾਦ ਰਹੋ
1: ਕੋਟਨ ਮੈਂ ਨਾਨਕ ਕੋ ਨਾਰਾਇਣ ਜੇ
0: ਪਸੂ ਪੀਤਾ ਸੰਗ ਰਚੈ ਜਿਸ ਨਹੀਂ
1: ਜੈਸੇ ਜਲਤੇ ਬੁਦਬੁਦਾ ਉਪਜੈ ਬਿਨ ਸੈਨੀ ਜਗ ਰਚਨ ਤੈਸੇ ਰਚੀ ਕਹੁ ਨਾਨਕ ਸੁਨ ਮੀਤ ਪ੍ਰਾਣੀ ਕਛੂ ਨ ਚਿਤਈ ਮਦ ਮਾਇਆ ਕੈ ਅੰਧ ਕਹੁ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਕਹੁ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਮਾਇਆ ਕਾਰਨ ਤਾਵ ਹੀ ਮੂਰਖ ਲੋਗਿਆ ਜਾ
0: ਭਾਗੇ ਤੈ ਲਾਜ ਨਾਹੀ
1: ਕਹੁ ਨਾਨਕ ਬਿਨੁ ਹਰ ਭਜਨ
0: ਰਹਾਉ ਅੰਮ੍ਰਿਤ ਕੌ
1: ਬਿਰਥਾ ਜਨਮ ਸਿਰਾਨ
0: ਅਹੰਕਾਰੀ
1: ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇਹ ਜਾਨ
0: ਮੇਰੇ ਪਾਉ ਨਿਰੰਕਾਰ ਦਿੱਤਾ
1: ਹਰ ਜਨ ਹਰ

0: ਪਰਤਤਾ ਹੈ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ
1: ਤਨ ਤਨ ਪ੍ਰਭ
0: ਕਹੁ ਨਾਨਕ ਹਰ ਭਜ ਮਨ ਅੰਤ ਸਹਾਈ ਹੋ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੁ ਨਾਨਕ ਹਰ ਭਜ ਮਨ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹੇ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ
1: ਸੁਣ ਸਮਾਦ ਗੁਫਾ
0: ਰਾਖ ਲੈ ਹੋ ਭਗਵਾਨ

0: ਕਰਮ ਸੰਗਤਾਂ ਨੂੰ ਮੈਂ ਸਰੀਰ ਧਰਮ ਹਰ
1: ਨਾਨਕ ਬਿਦੋ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ
0: ਨਾਨਕ ਸੁਖ ਸਹਿਜ ਸਿਮਰਿ ਰਾਮ ਕਰੀ ਮਹਿਲਾ ਪੰਜਵਾਂ
1: ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜੋ ਕੁੰਚਰੀ ਸੁਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ
0: ਕਿਵੇਂ ਨਾ ਪਾਏ ਬੂਟ
1: ਕਹੂ।

0: ਮੈਂ ਮੇਰਾ ਤੇ ਪਰ ਆਖਿਰ ਮੈਂ ਥਾ
1: ਨਾਨਕ ਥਿਰੂ ਹਰ ਭਗਤ ਹੈ ਤੇਰਾ ਖੋ ਮਨ ਮਾਏ।

0: ਹੋਵੇ ਕਾਰਨ ਕਰਨ ਚਨਕਮ ਨੂੰ ਹਰ
1: ਕਹਿ ਨਾਨਕ ਥਿਰ ਨਾ ਰਹਿ ਜੋ ਬਾਲੂ ਕੀ ਪੀਤ
0: ਸਿਮਰਤ ਹਰਿ ਕਰਤ ਨਿਧਾਨ
1: ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾ ਕੀ ਕੀਜੀਐ

0: ඔබටයි
1: ਅੰਮ੍ਰਿਤ ਗੋਬਿੰਦ ਕਰਕੇ ਠਾਕੁਰ।

नित नित रख उर तारो तम संसार चरण लग तरिए सब नानक।

0: ਕਰ ਦੋ ਅਣਕ ਚਲ ਜਾਣਾ
1: ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆ

0: ਗੁਰ ਸੱਜਣ
1: ਨਾਨਕ ਨਾਮ ਮਿਲੇ ਤਾਂ ਜੀਵਾਂ ਤਰਸ ਪਿਆ ਮਹਿਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ
2: ਆਰਾਮ ਕਰੀ ਮੇਲਾ ਪੰਜਵਾਈ ਤੁੰਤੇ ਬਸੰਤਰ
0: ਤਨ ਮਨ ਥੀਵੈ ਹਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾ ਪਹਿ ਅਠਉ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਮੀ ਸੰਗ ਉਚਰਹੀ ਪ੍ਰਥਮ ਪਹਿਰ ਵੀ ਬਿਲਾਵਲੀ ਪੁਨੀਆ ਕੀ ਗਾਵਹਿ ਬੰਗਲੀ ਪੁਨੁ ਅਸਲੇ ਕੀ ਪਹੀ ਬਾਰੀ ਏ ਪਹਿਰੋ ਕੀ ਪਾਂਚੋ ਨਾਰੀ ਪੰਚਮ ਹਰਖ ਦਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਪਹਿਰਵ ਕੈ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕਉ ਸਖ ਆਲਾ ਪਹਿ ਸੰਗ ਰਾਗਨੀ ਪਾਂਚੌਥਾ ਪਹਿ ਗੁਣ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾ ਸਰੀ ਪਾਂਚੌ ਗਾਈ ਮਾਲ ਰਾਗ ਕਉ ਸਖ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕਉ ਸਕਿਓ ਬਹਾਰਾ ਖਉ ਖਟਿਆ ਪਹੁਰਾ ਨੰਦ ਗਾਏ ਅਸ ਮਾਲ ਕਉ ਸਖ ਸੰਗ ਲਾਏ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਪਾਰ ਜਾ ਸੰਗ ਲਾਈ ਪਾਚੋ ਆਰ ਜਾ ਸੁਰਮਾਨੰ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਬਾਨ ਅਵਾਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕ ਕੀ ਬਾਰੀ ਕਸ਼ਲੀ ਪਟ ਮੰਜਰੀ ਟੋਡੀ ਕਹੀ ਅਲਾ ਕਾਮੋਦੀ ਉਗੂ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲਿਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗਾਉ ਰਾਵ ਕਨਰਾ ਕਲਿਆਨਾ ਅਸ਼ਟ
2: ਪੁੱਤਰ
0: ਸਭ ਮਿਲ ਸ੍ਰੀ ਰਾਗ ਵੈ ਗਾ ਵਹ ਪਾਂਚੋ ਸੰਗ ਬਰੰਗਨ ਲਾਵ ਹੈ ਬੈਰਾਰੀ ਕਰਨਾਟੀ ਧਰੀ ਗਵਰੀ ਗਾ ਵਹ ਆਸਾ ਵਰੀ ਤਿਹ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਾਲੂ ਸਾਰਗ ਸਾਗਰ ਆਇਆ ਔਰ ਗੁਣ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁਣ ਕੁੰਭ ਹਮੀ ਖਸਟਮ ਮੇਘ ਰਾਗ ਵਹ ਗਾ ਵਹ ਪਾਂਚੋ ਸੰਗ ਬਰੰਗਨ ਲਾਵ ਸੋਠ ਗੁਣ ਮਲਾਰੀ ਧੁਨੀ ਪੁਨ ਗਾ ਵਹ ਆਸਾ ਗੁਣ ਗੁਣੀ ਉੱਚੈ ਸੁਰ ਸੁਹੋ ਪੁਨ ਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ

0: ਪਰਕਰ
1: ਜਗਤ ਪੈਰੀ ਪਾਏ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਅਨੰਦ ਸਭ ਜੈ
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ।
0: ਤਉ ਜਾਨੀ ਜਾਂ ਸਭ
1: ਰਾਮ ਕਲੀ ਮਹੱਲਾ ਤੀਜਾ,
0: ਆਨੰਦ ਨਿਰਵਾਣੀ ਸਹਿਜ ਮਨਾਤਾ ਹੈ ਤਜ ਹੋ।
1: ਅਨੰਤ ਹੈ ਆ ਮੇਰੀ ਮਾਏ, ਸਤਿ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੁਮਨੇ।
0: ਰਾਮ ਕਲੀ
1: ਮਹੱਲਾ ਪਹਿਲਾ ਹੈ, ਮਨ
0: ਸਾਵਾ ਸਾਗਣੇ ਨਾ ਕਰੇ ਵਿਚਾਰ,
1: ਸਬਦੋ ਤੰਗਾ ਬੋਰੀ ਕਾਰੇ ਰਾਮਨ ਜਿਨੇ ਵਸਾਇਆ, ਕਹੈ ਨਾ ਆਨੰਦ ਹੋਵਾ।
0: ਝੂਠ ਨਾ ਬੋਲ
1: ਸਤਿਗੁਰੂ ਸੱਚ ਨਹੀਂ ਪਾਇਆ,
0: ਸਬਦ ਕਰ ਲਈਏ ਰਾਹੋ।
1: ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
0: ਸਭ ਤੇ ਉੱਪਰ ਗੁਰ ਸਬਦ ਵਿਚਾਰ ਰਹੋ ਕਪੀ ਬਦੂ ਨਾ ਸੰਵਿਚਾਰੀ। ਨਾਵੇ ਤੋਂ ਵੈ ਪੂਜੈ ਸੈਲਾ, ਬਿਨ ਹਰਤੇ ਮੇਲੂ ਮੈਲੇ ਗਰਮ
1: ਔਰ ਜਿਸ ਸਭ ਸਾਥ
0: ਹੈ ਮੋਤ ਪ੍ਰਾਨ ਜਪ ਹਰ ਕਰਤਾਰ ਤੇ। ਵਾਚਾ ਵਾਦਨਾ ਵੇਦ ਵਿਚਾਰ ਹੈ ਆਪ ਟੂ ਬੈ ਕੋਂ ਕਿਤਰਾ ਤਾਰਾਈ, ਕਟ ਕਟ ਬ੍ਰਹਮ ਕੀ ਨ ਜਿਨ ਕੋਇ, ਸਤਗੁਰ ਮਿਲੈ ਤਾਂ ਸੂਜੀ ਹੋਏ, ਗੰਤ ਗਣਿਆ ਸਤ ਸਨ ਦੁੱਖ ਜੀ ਹੈ, ਗੁਰ ਕੀ ਸਨ ਭਵੈ ਸੁਖ ਥੀ ਹੈ, ਕਰ ਅਪਰਾਧ ਸਨ
1: ਹਰਤਾ ਤੇਰੇ ਸਭ ਕੁਛ ਹੈ, ਜਿਸ ਦੇ
0: ਹੁਰ ਸਨ ਆਇਆ ਬ੍ਰਹਮ ਨਾ ਪਾਇਆ ਪਰਮ
1: ਪ੍ਰਿਆ, ਸਦਾ ਸਿਫਤ ਸਲਾਹ ਤੇਰੀ,
0: ਬਾਦੂ ਮਰ
1: ਨਾਮ ਮਨ ਸਾਵੇ
0: ਆਚਾਰੀ,
1: ਇੱਕ ਪਾਦੇ ਵਸਿਆ

ਦਹਾਰੂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਹੈ ਘਰ ਸੁਭਾਗਾ ਹੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਠਾ
2: ਅਰਦਾਸ
1: ਜੀਉ ਬਿੰਦਾ ਸਭ ਤੇਰੀ ਰਾਸ ਤੁਮ

ਤਾਰੀ ਤੁਮ ਤੇ ਹੋਏ ਸੋ ਵਾਕੀ ਅਕਾਰੀ ਤੁਮਰੀ ਗਤ ਬਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨ।

ਬੋਲ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ।

ਸੀਸ ਦਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ।

ਜਿਨ੍ਹਾਂ ਤੋਂ ਪੰਥਨ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਤਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੀਣ ਮਾਣਿਆਂ ਦੀ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਤਾਂ

ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰਕੇ ਸੰਤ ਇਹਨਾਂ ਦੇ ਪੰਜ ਭੂਤਕ ਸਰੀਰ ਦਾ

ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਹੋਏ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ ਸਤਿਗੁਰੂ ਜੀ ਪ੍ਰਭ ਜਨਮ ਮਰਨ ਨਵਾਰ ਹਾਰ ਪਰਿਉ ਦੁਆਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੀ ਯਾਤਰਾ

ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਬਾਣੀ ਵਿੱਚ ਰਹਿਣ ਦੀ ਬਲ ਬਖਸ਼ਣੀ ਆਪ ਜੀ ਦੇ ਸੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ

ਸਭ ਦਾ ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ।

ਭਾਈ ਜਸਵੀਰ ਸਿੰਘ ਉੱਪਲ, ਸਰਦਾਰ ਕਲਵੰਤ ਸਿੰਘ ਮਾਨ, ਸ਼੍ਰੀ ਅਸ਼ੋਕ ਕੁਮਾਰ ਜੀ, ਭਾਈ ਮਨਜੀਤ ਸਿੰਘ ਬੇਦੀ, ਭਾਈ ਮਨਜੀਤ ਸਿੰਘ ਵਾਲੀਆ, ਭਾਈ ਜਤਿੰਦਰ ਸਿੰਘ ਗਿੱਲ, ਭਾਈ ਤਰਨਜੀਤ ਸਿੰਘ ਭਾਟੀਆ ਪਰਿਵਾਰਾਂ ਵੱਲੋਂ ਦੇਗਾਂ ਵਾਸਤੇ ਮਾਇਆ ਹਾਜ਼ਰ ਹੋਈ, ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਜਿੰਦੀਏ ਤੁਦ ਬਾਪ ਮੈਂ ਤਾਰੀ ਜਿੰਦੀਏ ਪ੍ਰਾਤ ਪੁਤਾਰੀ ਜਿੰਦੀਏ ਤੁਦ ਬਲਤਾਰ ਮਿਤਾਈ ਤੇ ਠਾਕੁਰ ਕਹੋ ਰੱਖ ਲਿਓ ਮਿਤਾ ਜਿੰਦੀਏ ਤੁਦ ਭਾਵਨਾ ਮੋਲਾ ਜਿੰਦੀਏ ਤੁਦ ਨੀਰ ਨਰੋਲਾਈ ਜਿੰਦੀਏ ਤੁਦ ਪਾਪਕ ਬਲਨਾ ਤੇ ਠਾਕੁਰ ਕੀ ਰਹੋ ਮਨ ਸਰਨਾ ਹੈ ਛੱਤੀਆਂ ਤੇ ਜਿੰਦ
0: ਤੁਦ ਬਿਨ ਤਰਥਾਨ ਦੂਜਾ ਨਾਹੀ ਕੋਏ
1: ਸਾਧੀ ਕੋ ਬਰਤਨ ਬਲਨਾ ਤੇ ਠਾਕੁਰ ਚਿੱਤ ਰੱਖ ਚਾਹਨਾ ਰੱਖ ਚਾਹਨਾ ਹੈ ਵੇਖਣ ਜੋ ਨਿਤ ਸੁਣਨ ਕਉ ਕਰਨਾ
0: ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ
1: ਆ ਤੁਸੀਂ ਜੀ ਭਾਵੇਂ ਨਹੀਂ ਸੀ ਜਾਇ ਕਰ ਸਭ ਰਹਿ ਮਨ ਪ੍ਰਭ ਅਤੇ ਆਈ ਜਾਇ ਇਹ ਉਹਾਂ ਇੱਕ ਆਇਆ ਉਹੀ ਜਦ ਕਰ
0: ਸਦਾ ਸਦਾ ਜਪ ਨਾਮ ਕੋਈ
1: ਤਸੀ ਤੇ ਮਨ ਆਸ ਕਰੇ ਜਿਸ ਵੀ ਰਹਿ ਕੋਈ ਨਿਉਕ ਨਸਰਾਈ ਹਮ ਅਪਰਾਧੀ ਨਿਰਗੁਣਿਆਰੇ ਨਾ ਕ ਸੇਵਾ ਨਾ ਕਰ
0: ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ
1: ਸਭ ਕਾ ਇੱਕ ਤਨੀ ਰਹੋ ਕਉ ਬਿਆਵੇ ਕਉ ਬਿਆਵੇ ਲਪਟ ਸੰਗ ਨਾਰੀ
0: ਹਮ ਜੰਤ ਬੇਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਹਮ ਜੰਤ ਬੇਚਾਰੇ ਕਿਆ ਕਰੇ
1: ਰਾਜ ਮੈਂ ਡਰਤੇ ਸੰਤ ਵਿਆਹ
0: ਸਭ ਖੇ ਤੁਮ ਸੁਆਮੀ ਸਤਨਾਮ
1: ਨਾਨਕ ਤਾਕੈ ਬਲ ਬਲ ਜਾਓ ਰਾਮ ਕੀ ਮਹਿਲਾ ਪਛਾਣ
0: ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਦਪ ਭਾਈ
1: ਨਾਨਕ
0: ਹੋਆ ਪਾਰ ਬ੍ਰਹਮ ਸਹਾ ਮਾਤ ਪਿਤਾ ਸੁਤ ਬੰਦਪ ਭਾਈ ਨਾਨਕ ਹੋਆ ਪਾਰ ਬ੍ਰਹਮ
1: ਸਹਾਈ
0: ਸੁਖ ਸਹਿਜ ਆਨੰਦ ਘਣੇ ਗੁਰ ਪੂਰਾ ਪੂਰੀ ਜਾਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ
1: ਮਹਿਲਾ ਪੰਜਵਾਂ ਅਸ਼ਟਪਦੀ
0: ਰਹਾਉ
1: ਮੇਰਾ ਗੁਰ ਪਰਮੇਸ਼ਰ ਸੁਖਦਾਈ
0: ਸਗਲ ਸਰੰਜਾਮ ਕਰੇ ਪ੍ਰਭੁ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ
1: ਪੂਰੇ ਗੁਰ ਪੂਰੀ ਮਤ ਦੇਨੀ ਹਰ ਬਿਨ ਆਨ ਨਾ ਪਾਈ ਨਾਮਦਾਨ
0: ਪੂਰੀ ਭਈ ਸਿਮਰ ਸਿਮਰ ਵਿਦਾਤਾ
1: ਸੰਜ ਸੋਚੈ ਸੋਈ ਆਪੇ ਕਰੇ ਕਰਾਈ
0: ਸਾਧ ਸੰਗ ਨਾਨਕ ਰੰਗ ਮਾਣਿਆ
1: ਘਰ
0: ਆਇਆ ਗੁਰ ਆਣਿਆ
1: ਅੰਤਰ ਜਮੀ ਜੀਨ ਗਦਾਤਾ ਪੇਤ ਤਰਤੈ ਕਾਈ ਇੰਕਾਰ ਨੰਜਨ ਪਉ
0: ਸਾਧ ਸੰਗ ਨਾਨਕ ਰੰਗ ਮਾਣਿਆ
1: ਸਲੋਕ ਸਿੱਖੋ ਸਤ ਪਿਆਰੋ ਜਨਮਨ ਕੀਤੀ
0: ਘਰ

0: ਵਾਹਿਗੁਰੂ ਜੀ ਕੀ ਫਤਿਹ।
1: ਲਾਲ ਇੱਕ ਪਾਇਆ ਕੀਮਤ ਨੰਜਾਈ ਸੰਤਾ ਚਨਕਾਉਣ ਸੋ ਲਗੋ ਤਿਆਨਾ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਗੁਣ
1: ਗਾਵਤ ਗਾਵਤ ਪਏ ਨੇ ਅੱਲਾ ਸਿਮਤ
2: ਪਰਮ ਸਨਮਾਨ ਸਰਕਾਰ ਜੋ ਗੁਰੂ ਸਵਾਰੀ ਸਾਹਿਬ ਸੰਗਤ ਅੱਜ ਅਸੀਂ ਸਾਡੇ ਅਤੀ ਸਰਕਾਰ ਜੋ ਬੀਬੀ ਮਨਜੀਤ ਕੌਰ ਜੀ ਅਰੋੜਾ
1: ਸੁਖਦਾਈ
2: ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ
1: ਆਭਿਅੰਤਰ
2: ਪਰਿਵਾਰ ਵੱਲੋਂ
1: ਪਾਈ ਹੈ ਪੂਰਿਆ ਸਭ ਠਾਈ
2: ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਆਦਿ
1: ਸੋ ਤਰਨ ਨਾਨਕ ਜਨ ਬਾਬ ਮੇਰੀ ਮਾਈ ਸੰਤੋ
2: ਜੋ ਵੀ ਜੀਵ ਇਸ ਸੰਸਾਰ ਤੇ ਆਉਂਦਾ ਹੈ
1: ਰਾਮ ਨਾਮ ਚਿਤਾਰੀ
2: ਮਾਲਕ ਦਾ ਭੇਜਿਆ ਹੋਇਆ ਇਸ ਸੰਸਾਰ ਤੇ ਆਉਂਦਾ ਹੈ ਤੇ ਮਾਲਕ ਦਾ ਹੁਕਮ ਆਉਣ ਤੇ
1: ਅੰਤ ਚੁਕਾ ਬਾਹਰ ਚੁਕਾ
2: ਇਸ ਫਾਨੀ ਸੰਸਾਰ ਨੂੰ ਛੱਡ ਕਰਕੇ ਚਲਾ ਜਾਂਦਾ ਹੈ
1: ਆਪਣੀ ਕਿਰਪਾ ਤਾਰੀ
2: ਜਿੰਨੇ ਮਾਲਕ ਜੀ ਸਵਾਸਾਂ ਦੀ ਪੂਰੀ ਦੇ ਕਰਕੇ ਇਸ ਸੰਸਾਰ ਤੇ ਜੀਵ ਨੂੰ ਭੇਜਦੇ ਨੇ ਉਨੀਆਂ ਸਵਾਸਾਂ ਦੀ ਪੂੰਜੀ ਹਰ
1: ਜੀਵ
2: ਉਸ ਦੇ ਹੁਕਮ ਦੇ ਅੰਦਰ ਜਾ ਰਿਹਾ ਹੈ ਸਾਡੀ ਅਤੀ ਸਰਕਾਰ ਜੋ ਮਨਜੀਤ ਕੌਰ ਜੀ ਅਰੋੜਾ ਇਸ ਸੰਸਾਰ ਤੇ ਆਏ ਇਸ ਸੰਸਾਰ ਵਿੱਚ ਆਣ ਕੇ ਮਨੁੱਖ ਦੋ ਤਰ੍ਹਾਂ ਦੇ ਕਰਮ ਕਰਕੇ ਮਨੁੱਖ ਜਾਣਿਆ ਜਾਂਦਾ ਇੱਕ ਮਨੁੱਖ ਜਾਣੇ ਜਾਂਦੇ ਨੇ ਗੁਰਮੁਖ ਦੇ ਨਾਂ ਤੇ ਜਿਹੜੇ ਗੁਰੂ ਦੇ ਮਾਰਗ ਤੇ ਚੱਲ ਕਰਕੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ ਹੈ ਗੁਰੂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਬਣਾ ਲੈਂਦੇ ਨੇ ਇੱਕ ਸੰਸਾਰ ਤੇ ਜੀਵ ਐਸੇ ਆਉਂਦੇ ਨੇ ਜਿਹੜੇ ਆਪਣੀ ਮਨ ਦੇ ਮਤ ਦੇ ਪਿੱਛੇ ਲਾ ਕਰਕੇ ਉਹਨਾਂ ਨੂੰ ਗੁਰਬਾਣੀ ਨੇ ਮਨਮੁਖ ਦੇ ਨਾਮ ਦੇ ਨਾਲ ਜਾਣਿਆ ਹੈ ਮਨਮੁਖ ਚੱਲੇ ਮੂਲ ਗਵਾਏ ਜੀਓ ਗੁਰਮੁਖ ਲਾਹਾ ਲੈ ਚੱਲੇ ਮਨਮੁਖ ਚੱਲੇ ਮੂਲ ਗਵਾਏ ਜੀਓ ਜਿਹੜੇ ਗੁਰੂ ਦੀ ਮਾਤੇ ਤੁਰਦੇ ਨੇ ਆਪਣੇ ਜੀਵਨ ਦਾ ਲਾਹਾ ਲੈ ਇਸ ਸੰਸਾਰ ਤੋਂ ਜਾਂਦੇ ਨੇ ਅਤੇ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਦੇ ਨੇ ਉਹ ਪਰਮਾਤਮਾ ਦੇ ਬਖਸ਼ੇ ਹੋਏ ਸਵਾਸਾਂ ਨੂੰ ਪੂੰਜੀ ਨੂੰ ਵੀ ਗਵਾ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਸਾਡੇ ਅਤੀ ਸਰਕਾਰ ਜੋ ਮਾਤਾ ਜੀ ਮਾਤਾ ਮਨਜੀਤ ਕੌਰ ਜੀ ਇਸ ਸੰਸਾਰ ਤੇ ਆਏ ਉਸ ਵਾਹਿਗੁਰੂ ਦੇ ਸਵਾਸਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਭੋਗਿਆ ਮਾਲਕ ਦਾ ਹੁਕਮ ਆ ਗਿਆ ਸਾਡੇ ਪਾਸੋਂ ਚਲੇ ਗਏ ਸਾਡੀ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਆ ਗੁਰੂ ਸਾਹਿਬ ਜੀ ਦੇਹੋ ਸੱਜਣੇ ਆਸੀਸਣੀਆਂ ਜਿਉਂ ਹੋਵੇ ਸਾਹਿਬ ਸੁਮੇਲ ਖਾਲਸਾ ਦੀਵਾਨ ਸਾਡੀ ਅਤੇ ਖਾਲਸਾ ਦੀਵਾਨ ਸਾਡੀ ਦੇ ਸਾਰੇ ਸੇਵਾਦਾਰਾਂ ਵੱਲੋਂ ਅਤੇ ਖਾਲਸਾ ਦੀਵਾਨ ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ ਮਾਲਕ ਜੀਓ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਵਾਸਾ ਬਖਸ਼ਿਓ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਓ ਹੁਣ ਪ੍ਰਸ਼ਾਦ ਵਰਤ ਰਿਹਾ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਸੱਜਿਆ ਹੋਇਆ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਨੂੰ ਨੇੜੇ ਚੱਲ ਕੇ ਇੱਥੇ ਮਾਤਾ ਜੀ ਦੀ ਅਰਦਾਸ ਵਿੱਚ ਅਤੇ ਸੰਸਕਾਰ ਸਮੇਂ ਪਹੁੰਚੇ ਹੋ ਸਾਰਿਆਂ ਦਾ ਅਰੋੜਾ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਹੀ ਸਮਾਪਤੀ ਹੈ ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਅੰਮ੍ਰਿਤ ਗੁਰਤੀ ਪਾਇਆ ਈ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੋ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ ਲਵ ਲੋ ਹੰਕਾਰ ਚੁੱਕਾ ਏ ਸਤਿਗੁਰੂ ਭਲਾ ਪਾਇਆ ਈ ਕਹੇ ਨਾਨਕ ਜਿਸਨੂੰ ਆਪ ਤੁਟਾ ਏ ਤਿੰਨ ਅੰਮ੍ਰਿਤ ਗੁਰਤੀ ਪਾਇਆ ਪਾਤਾ ਕਿ ਚੱਲ ਰਾਲੀ ਚੱਲਣ ਰਾਲੀ ਪਤਾ ਕਿਹਰੀ ਬਿਖ ਮਾਰਗ ਚੱਲਣਾ ਏ ਲਵ ਲੋ ਹੰਕਾਰ ਤਾਂ ਬਹੁਤ ਨਹੀਂ ਬੋਲਣਾ ਏ ਖਨੋਤ ਕੇ ਵਾਲੋ ਨਿੱਕੀ ਤੁਮ ਅੱਗੇ ਜਾਣਾ ਗੁਰਪ੍ਰਸਾਦ ਜਿੰਨੀ ਅਵਤਰਿਆ ਹਰ ਵਾਸਨਾ ਸਮਾਨੀ ਕਹਿ ਨਾਨਕ ਚੱਲ ਭਗਤਾਂ ਜੁਗ ਜੁਗ ਨਿਰਾਲੀ ਜੇ ਤੂੰ ਚਲਾਈਐ ਤਿਵੇਂ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਈਐ ਤਿਵੇਂ ਚੱਲੈ ਜਿੰਨਾ ਮਾਰਗ ਪਾਵਾਈ ਕਰ ਕਿਰਪਾ ਜਨ ਨਾਮ ਲਈਐ ਸੇ ਹਰ ਸਰ ਧਿਆਵੈ ਜਿਸਨੂੰ ਕਦ ਸੁਣਾਈ ਆਪਣੀ ਸੇ ਗੁਰਦੁਆਰਾ ਸੁਖ ਪਾਵਾਈ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇਂ ਚਲਾਵੈ ਇਹੋ ਸੋਲਾ ਸਭ ਸੁਹਾਏ ਸਭ ਤੋਂ ਸੁਹਾਵ ਸਦਾ ਸੋਲਾ ਸਤਿਗੁਰੂ ਸੁਣਾਏ ਉਸਨੇ ਕਿਹਾ ਮਨਮੱਸਿਆ ਜਨ ਧੁਰੋ ਲਿਖਿਆ ਆਇਆ ਈ ਇੱਕ ਫਿਰਕ ਨੇਰੀ ਕਰੈ ਗੱਲਾਂ ਗੱਲੀ ਕਿਨਾਂ ਨੇ ਪਾਇਆ ਕਹਿ ਨਾ ਸਭ ਸੋਲਾ ਸਤਿਗੁਰੂ ਸੁਣਾਇਆ ਈ ਪਿਤ ਹੋਏ ਸੀ ਜਿੰਨਾ ਜਿੰਨੀ ਹਤੈ ਹਰ ਧੈ ਪਿਤ ਹੋਏ ਗੁਰਮੁਖ ਜਿੰਨੀ ਧੈ ਪਿਤ ਮਾਤਾ ਪਿਤਾ ਕਟੰਬ ਸਹਿ ਸੋ ਪਿਵਤ ਸੰਗਤ ਸੁਵਾਈ ਆਈ ਕਹਿੰਦੇ ਪਵਿੱਤ ਸੁਣਦੇ ਪਵਿੱਤ ਜਿੰਨੀ ਮਨ ਵਸਾਏ ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਈ ਕਰਮੀ ਸਹਿਜ ਨੂੰ ਭਜਾਏ ਸਹਿਜ ਜਾਏ ਸਹਿ ਸਮਝਾਏ ਨਾ ਜਾਏ ਸਹਿ ਸਕਿਤ ਆਏ ਸੰਜੂ ਰਹੇ ਕਰਮ ਕਮਾਏ ਸਹਿ ਸਹਿ ਜੁਮਲੀ ਨਾ ਕਿਤ ਸੰਜੂ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸੁਰ ਹੋ ਚਿਤਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿ ਐਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਹੈ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਇਤਨੇ ਜਨਜੂਏ ਹਾਰਿਆ ਹੈ ਇਤਨਾ ਵੱਡਾ ਰੋਗ ਲੱਗਾ ਹੈ ਮਨ ਮਨੋ ਵਿਸਾਰਿਆ ਹੈ ਵਿਦਾ ਨਾਮ ਉੱਤਮ ਸੋ ਸੁਣਿਆ ਨਹੀਂ ਫਿਰ ਜੋ ਬੇਤਲ ਹੈ ਕਹਿਣਾ ਕਿ ਜਿਨ ਸੱਚ ਤਜਿਆ ਕੂੜੇ ਲਾਗੇ ਇਤਨੀ ਜਨਜੂਏ ਹਾਰਿਆ ਹੈ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚਾ ਨਹੀਂ ਮਨਸਾ ਸਤ ਸਮਾਣੀ ਜਨਮਰ ਤੰਜਨੀ ਖੱਟਿਆ ਪਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵਾਏ ਹੋਵੇ ਤਾਂ ਸਨਮੁੱਖ ਸਿੱਖ ਹੋਈ ਜੀਉ ਰਹਿ ਗੁਰ ਨਾਲੇ ਗੁਰ ਕੈ ਚਰਨ ਹਿਰਦਾ ਧਿਆਈ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਾਨੇ ਗੁਰਮਨ ਅਵਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁੱਖ ਹੋਏ ਜੇ ਕੋ ਗੁਰ ਤੇ ਵੇਮਕੋ ਵੈ ਬਿਨ ਸਭ ਮੁਤਣ ਪਾਵੇ ਪਾਵੇ ਮੁਤਰ ਹੋਰ ਤਾਂ ਕੋਈ ਪੁੱਛੋ ਵੇਖੀਆ ਜਾਏ ਅਨੇਕ ਜੁਨੀ ਪਰਮਾ ਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਈ ਲਾਗ ਚਾਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦਾ ਤਿਨਾ ਸਮਾਨੀ ਪਿਓ ਅੰਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੇ ਬਾਣੀ ਬਣ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅਗ ਵਖਾਨੀ ਹਰ ਹਰ ਨਿਤ ਕਰੈ ਰਸਨਾ ਕਹਿ ਕਛੂ ਨਾ ਜਾਣੀ ਚਿੱਤ ਜਿਨ ਕਹਿ ਲਿਆ ਮਾਇਆ ਬੋਲਣ ਪੈ ਰਵਾਨੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਹਿ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲੱਗਾ ਇਹੋ ਹੋਇਆ ਸਮਾਓ ਸ਼ਬਦ ਜਿੱਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਵਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸੇਵ ਸਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਵਜਾਏ ਤੋੜੈ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਇਹ ਸੋ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰੇ ਤਿੱਤੈ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਬਾਜੋਂ ਤੱਤਾ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੈ ਜਗਤ ਰਹਿਣ ਵਿਹਾਨੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਸਾਰੀਐ ਮਨੋ ਕਉ ਵਸਾਰੀਆ ਇਵੜ ਦਾਤਾ ਹੈ ਜੇ ਅਗਰ ਮੈਂ ਹਾਰੂ ਪੋ ਚਾਵਾਏ ਇਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵਾਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਵੜ ਦਾਤਾ ਹੈ ਸੋ ਕੋ ਮਨੋ ਵਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਭਰ ਮਾਇਆ ਮਾਇਆ ਅਗਨ ਸਾਹਿਬ ਇੱਕੋ ਜਿਹੀ ਕਰਤਾ ਖੇਲਰ ਚ ਆਇਆ ਈ ਜਾਤ ਸਪਣਾ ਤਾਂ ਜੰਮਿਆ ਏ ਪਰਿਵਾਰ ਭਲਾ ਪਾਇਆ ਲੈ ਛੁਟਕੀ ਲੱਗਣੀ ਤਿਸਨਾ ਮਾਇਆ ਅਮਰ ਵਰਤਾਇਆ ਈ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਬਜੋ ਮੋਹ ਉਪਜੈ ਭਉ ਦੂਜਾ ਲਾਇਆ ਈ ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ ਈ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿੱਦਾਂ ਜੋ ਤਿਸ ਮਿਲ ਰਿਹਾ ਹੈ ਤਿਸ ਮਿਲ ਰਿਹਾ ਹੈ ਹਰ ਵਸੈ ਮਨਾਏ ਹਰ ਆਪ ਮੁੱਲ ਕਹੇ ਭਾਸ ਨਾ ਕੇ ਨਾਨਕਾ ਹੈ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮੰਜਾਰਾ ਹੈ ਹਰ ਰਾਸ ਮੇਰੀ ਮਨ ਮੰਜਾਰਾ ਹੈ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜੀ ਹੋ ਲਹਾ ਖੱਟੂ ਦਿਹਾੜੀ ਇਹ ਤੰਤ ਨਾ ਮਿਲਿਆ ਜਿਨ ਹਰਾਪੇ ਪਾਣਾ ਕਹੇ ਨਨਕਾ ਰਾਸ ਮੇਰੀ ਮਨ ਹੋਆ ਵਣਜਾਰਾ ਏ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪੈਸ ਨਾ ਜਾਏ ਪੈਸ ਨਾ ਜਾਏ ਹੋਠ ਕੀਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁ ਨਸਨਾ ਲਗਾਇਆ ਏ ਇਹੋ ਹਰ ਰਸ ਕਮੀ ਪਾਈ ਆਏ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਆਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਏ ਸ੍ਰੀ ਰਾਮ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ ਏ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੈਂ ਆਇਆ ਏ

ਮੈਲੂ ਕਿਨੋ ਸਾਬਣ ਤੁਸੂਦ ਪੈ ਤੇ ਨਿਰਪੋਡਰ ਤਾ ਫਿਰੇ ਹੁੰਦੀ ਕੌਣ ਹੁੰਦੀ ਹਿਰੇ ਦੇਹੀ ਗੁਪਤ ਬਦੇਹੀ ਦਿਸੈ ਸਗਲੇ ਸਾਜ ਕਰਤ ਜਗ ਦਿਸੇ ਠੱਗਣ ਹਾਰਿਆਣ ਠੱਗਦਾ ਠਾਗੇ ਬਿਨ ਵਕਰ ਫਿਰ ਫਿਰੇ ਉੱਠ ਲਾਗੇ ਸੰਤ ਸਵਾ ਮਿਲ ਕਰੋ ਵਖਿਆਨ ਸਿਮਰਤ ਸਾਸ ਬੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਹੋਏ ਨਾਨਕ ਤਾਂ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਪਾਵੈ ਸੋ ਥੀਆਂ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਵਿਆਰਾਓ ਪੁੱਤ ਕਲੱਤਰ ਲਖਮੀ ਦਿਸੇ ਇਨ ਮੈਂ ਕਿਛੋ ਨਾ ਸੰਗ ਲਿਆ ਵਿਖੇ ਠਗੋਰੀ ਖਾਏ ਪੁਲਾਨਾ ਮਾਇਆ ਮੰਦਰ ਤਿਆ ਗਿਆ ਨਿੰਦਾ ਕਰ ਕਰ ਬਹੁਤ ਵਿਗੋਤਾ ਗਰਭ ਜੋਨ ਮੈਂ ਕਿਰਤ ਪਿਆ ਪੂਰਬ ਕਮਾਣੇ ਛੋਡੇ ਨਾਹੀ ਜਮਦੂਤ ਗਰਾਸਿਓ ਮਹਾਂ ਪਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨ ਨਾ ਬੂਝੇ ਬਹੁਤ ਹਿਆ ਅਸਾਧ ਰੋਗ ਉਪਜਿਆ ਸੰਤ ਦੁਖਨ ਦੇ ਬਿਨਾਸੀ ਮਹਾਂ ਖਿਆ

ਇੱਕ ਬਨ ਮਹਿ ਬਸਹਿ ਡੂੰਗਰ ਅਸਥਾਨ ਨਾਮ ਬਿਸਾਰ ਪਚਹਿ ਅਭਿਮਾਨ ਨਾਮ ਬਿਨਾਉ ਕਿਆ ਗਿਆਨ ਧਿਆਨ ਗੁਰਮੁਖ ਪਾਵਹਿ ਦਰਗਹਿ ਮਾਨ।

ਵਾ ਤੀਰਥ ਭਰਮ ਸਭ ਬਿਆਦ ਨਾ ਜਾਵੈ ਨਾਮ ਬਿਨਾ ਕੈਸੈ ਸੁਖ ਪਾਵੈ ਜਤਨ ਕਰੈ ਬਿੰਦ ਕਿਵੈ ਨਾ ਰਹਾਈ ਮਨੁਆ ਡੋਲੈ ਨਰਕੇ ਪਾਇ ਜਮ ਪ੍ਰਬਾਦੋ ਲਹੇ ਸਜਾਈ ਬਿਨਨਾਵੈ ਜੀਉ ਜਲ ਬਲ ਜਾਇ ਸਿੱਧ ਸਾਧਕ ਕੇਤੇ ਮਨ ਦੇਵਾ ਹਠ ਨਿਗ੍ਰਹਿ ਨਾ ਤ੍ਰਿਪਤਾਵੈ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ

ਸੋ ਪਹਾਵ ਤੁਮ ਤੇ ਉਪਜਿਓ ਭਗਤੀ ਪਹਾਵ ਜਪ ਜਪ ਗੁਰਮੁਖ ਹਰ ਨਾਵ ਹਉਮੈ ਗਰਭ ਜਾਏ ਮਨ ਪੀਨੈ ਝੂਠ ਨਾਮ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਘਰ ਬਾਰ ਨਾਨਕ ਗੁਰਮੁਖ ਤਤ ਵਿਚਾਰ ਰਾਮ ਕਲੀ ਮਹੱਲਾ ਪਹਿਲਾ ਜਿਉਂ ਆਇਆ ਤਿਉਂ ਜਾਵਹਿ ਬਉਰੇ ਜਿਉਂ ਜਨਮੈ ਤਿਉਂ ਮਰਨ ਭਇਆ

ਰਹਾਉ ਜਤ ਸਤ ਸੰਯਮਉ ਸੀਲ ਨ ਰਖਿਅਉ ਪ੍ਰੇਤ ਪਿੰਜਰ ਮਹਿ ਕਾਸ਼ਟ ਭਇਅਉ ਪੁੰਨ ਦਾਨ ਇਸ਼ਨਾਨ ਨ ਸੰਯਮਉ ਸਾਧ ਸੰਗਤਉ ਬਿਨ ਬਾਧ ਜਯਾ ਲਾਲਚ ਲਾਗੇ ਨਾਮ ਵਿਸਾਰਿਉ ਆਵਤ ਜਾਵਤ ਆਉ ਜਨਮ ਗਿਆਉ ਜਾਂ ਜਮ ਧਾਏ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਿਆ ਅਹਿਨ ਸਉ ਨਿੰਦਾ ਤਾਤ ਪਰਾਈ ਹਿਰਦੈ ਨਾਮ ਨ ਸਰਬ ਦਿਆਉ ਬਿਨ ਗੁਰ ਸ਼ਬਦ ਨਉ ਗਤ ਪਤ ਪਾਵੈ ਰਾਮ ਨਾਮ ਬਿਨਉ ਨਰਕ ਗਿਆ ਖਿਨ ਮੈਂ ਵੇਸ ਕਰਹਿ ਨਟੁਆ ਜਿਉ ਮੋਹ ਪਾਪ ਮਹਿ ਗਲਤ ਗਿਆਉ ਏਤ ਉਤ ਮਾਇਆਉ ਦੇਖ ਪਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹਿ ਬੇਕਾਰ ਵਿਥਾਰ ਕਨੇਰੈ ਸੁਰਤ ਸ਼ਬਦ ਬੇਨਵ ਭਰਮ ਪਿਆ ਹੋਮੇ ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵ ਹੋ ਰੋਗ ਗਿਆ ਸੁਖ ਸੰਪਤ ਕਉ ਆਵਤ ਦੇਖੈ।

ਗ੍ਰਹਿ ਮੰਦਰ ਸਾਖਤ ਜੰਜਾਲ ਪਰਾਲ ਪਿਆਉ ਜਾਂ ਆਏ ਤਾਂ ਤਿਨੇ ਪਠਾਏ ਚੱਲ ਤਿਨੇ ਬੋਲਾਏ ਲਿਆ ਜੋ ਕਿਸ ਕਰਨਾ ਸੋ ਕਰ ਰਹਿਆਉ ਬਖਸ਼ਨਹਾਰੇ ਬਖਸ਼ ਲਿਆਉ ਜਿਨ ਇਹੋ ਚਾਖਿਆ ਰਾਮ ਰਸਾਇਣ ਤਿਨਕੀ ਸੰਗਤ ਖੋਜ ਭਿਆਉ ਰਿੱਧ ਸਿੱਧ ਬੋਧਉ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸ਼ਰਨ ਪਾਇਆ ਦੁੱਖ ਸੁਖ ਸਮ ਕਰ ਗੁਰਮੁਖ ਸਮ ਕਰ ਜਾਣਾਉ ਹਰਕ ਸੋਗ ਤੇ ਬੇਰਕਤ ਭਿਆਉ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਯਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ

ਵਾਰ ਪੁਰਲੀਨਾ ਜਿਹ ਵਾਰ ਅੰਗ ਰਸੀਨਾ ਮਿਲੈ ਗੁਰ ਸਾਚੇ ਜਿਨ ਰਚ ਰਾਚੈ ਕਿਰਤ ਵਿਚਾਰ ਪਤੀਨਾ ਏਕ ਮਹਿ ਸਰਬ ਸਰਬ ਮੈਂ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਾ ਜਾਏ ਦੀਪਕ ਤੇ ਦੀਪਕ ਪਰਗਾਸਿਆ ਤਿਰ ਭਵਨ ਜੋਤ ਦਿਖਾਈ ਸਚੈ ਤਖਤ ਸਚ ਮਹਿਲੀ ਬੈਠੈ ਨਿਰਭਉ ਤਾੜੀ ਲਾਇ ਮੋਹੈ ਗਿਆ ਬੈਰਾਗੀ ਜੋਗੀ ਘਟ ਘਟ ਕਿੰਗਰੀ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੂਟੈ ਸਤਿਗੁਰ ਸਚ ਸਖਾਈ ਰਾਮ ਕਲੀ ਮਹੱਲਾ ਪਹਿਲਾ ਔਹਠ ਹਸਤ ਮੜੀ ਘਰ ਛਾਇਆ ਤਰਨ ਗਗਨ ਕਲ ਧਾਰੀ ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤ ਹੋ ਰਹਾ ਮਮਤਾ ਮਾਰ ਹੋਮੇ ਸੋਖੈ ਤਿਰ ਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰਾਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ

ਤਾਕਾਰੀ ਕਾਇਆ ਸੋਦ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰਸੇਵਾ ਤੇ ਸਦਾ ਸੁਖ ਪਾਇਆ।

ਏਕ ਮੁਰਾਰੀ ਮਨੁ ਮਾਇਆ ਸਥਿਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਬੇਦ ਬਾਦ ਨਾ ਪਾਖੰਡ ਆਉਦੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੈ ਆਉਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਆਉਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਪਵ ਜਲ ਹੈ ਅਵਦੂ ਸ਼ਬਦ ਤਰੈ ਕੁਲ ਤਾਰੀ ਸ਼ਬਦ ਸੂਰ ਜੁਗਚਾਰੇ ਆਉਦੂ ਬਾਣੀ ਭਗਤ ਵਿਚਾਰੀ

ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ ਖਿੰਥਾ ਕਰ ਤੂੰ ਦਇਆ।

ਪਾਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ। ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ। ਮਨ ਦ੍ਰਿੜ ਕਰ ਆਸਣ ਬੈਸ ਜੋਗੀ ਤਾ ਤੇਰੀ ਕਲਪਣਾ ਜਾਈ। ਕਾਇਆ ਨਗਰੀ ਮੈਂ ਮੰਗਣ ਚੜ੍ਹੈ ਜੋਗੀ ਤਾ ਨਾਮ ਪੱਲੇ ਪਾਏ। ਇਤ ਕਿੰਗਰੀ ਧਿਆਨ ਲਾਗੇ ਜੋਗੀ ਨਾ ਸਾਚਾ ਪੱਲੇ ਪਾਏ। ਇਤ ਕਿੰਗਰੀ ਸ਼ਾਂਤ ਨ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ। ਪਾਉ ਪਾਉ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ। ਗੁਰਮੁਖ ਹੋਵੈ ਤਾਂ ਤੰਤੀ ਵਾਜੈ ਇਨ ਬੇਦਾਉ ਤ੍ਰਿਸ਼ਨਾਉ ਖੰਡੀ। ਹੁਕਮ ਬੁੱਝੈ ਸੋ ਜੋਗੀ ਕਹੀਐ ਏਕਸ ਸਿਉਂ ਚਿਤ ਲਾਏ। ਸਹਿਸਾ ਤੂਟੈ ਨਿਰਮਲ ਹੋਵੈ ਜੋਗ ਜੁਗਤ ਏਵ ਪਾਏ। ਨਦਰੀ ਆਵਦਾ ਸਭ ਕੇਸਵ ਬਿਣਸੈ ਹਰ ਸੇਤੀ ਚੇਤ ਲਾਏ। ਸਤਿਗੁਰ ਨਾਲ ਤੇਰੀ ਭਾਵਣੀ ਲਾਗੈ ਤਾਂ ਇਹ ਸੋਜੀ ਪਾਏ। ਇਹੋ ਜੋਗ ਨ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰਹੈ।

ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਪੇਖ ਕਰੈ ਜੋਗੀ ਰੋਗ ਨ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨਉ ਮਨ ਵਸਾਏ ਗੁਰਮੁਖ ਹੋਵੈ ਸੋਈ ਬੂਝੈ ਜੋਗ ਜੁਗਤ ਸੋ ਪਾਏ

ਹਿਰਦੇ ਵਿੱਚੋਂ ਪਰਮ ਚੁਕਾਏ। ਵੇਨਾ ਵਜਾਏ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ, ਕਹੇ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹੇ ਸਮਾਏ। ਰਾਮ ਕਲੀ ਮਹੱਲਾ ਤੀਜਾ, ਭਗਤ ਖਜਾਨਾ ਗੁਰਮੁਖ ਜਾਤਾ, ਸਤਿਗੁਰ ਬੂਜ ਬੁਝਾਈ, ਸੰਤੋ ਗੁਰਮੁਖ ਦੇ ਵਡਿਆਈ, ਰਹਾਉ ਸਚ ਰਹੋ ਸਦਾ ਸਹਿਜ ਸੁਖ ਉਪਜੈ। ਕਾਮ ਕ੍ਰੋਧ ਵਿੱਚੋਂ ਜਾਈ, ਆਪ ਛੋੜ ਨਾਮ ਲਿਵ ਲਾਗੀ, ਮਮਤਾ ਸ਼ਬਦ ਜਲਾਈ। ਜਿਸ ਤੇ ਉਪਜਾਏ ਤਿਸ ਤੇ ਬਿਨਸੈ, ਅੰਤੇ ਨਾਮ ਸਿਖਾਈ, ਸਦਾ ਹਜੂਰ ਦੂਰ ਨਹਿ ਦੇਖੋ, ਰਚਨਾ ਜੇ ਨਰਚਾਈ। ਸੱਚਾ ਸ਼ਬਦ ਰਵੈ ਘਟ ਅੰਤਰ, ਸੱਚੇ ਸਿਉ ਲਿਵ ਲਾਈ, ਸਤ ਸੰਗਤ

ਗਵਾਈ। ਜੋਗੀ ਜੁਗਤ ਗਵਾਈ ਹੰਡਾ ਪਾਖੰਡ ਜੋਗ ਨਾ ਪਾਈ। ਸਿਵ ਨਗਰੀ ਮੈਂ ਆਸਣ ਬੈਸ ਗੁਰਸਬ ਦੀ ਜੋਗ ਪਾਈ। ਤਾ ਤੁਰਬਾਜੀ ਸ਼ਬਦ ਨਿਵਾਰੈ ਨਾਮ ਵਸੈ ਮਨ ਆਈ। ਇਹੋ ਸਰੀਰ ਸਰਵਰ ਹੈ ਸੰਤ ਹੋ ਇਸ਼ਨਾਨ ਕਰੇ ਲਿਵ ਲਾਈ।

0: ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਲ ਸਬਦੈ ਮੈਲ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਕਟ ਅੰਤਰ ਕਰਤੇ ਆਪ ਸਵਾਰੀ ਰਹਾ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇੱਕ ਭੇਖ ਕਰਾਏ ਫਿਰੇ ਅਭਿਮਾਨੀ ਤਿਨ ਜੁਵੈ ਬਾਜੀ ਹਾਰੀ ਇੱਕ ਅਣਦਿਨ ਭਗਤ ਕਰੈ ਦਿਨ ਰਾਤੀ
1: ਕੇ ਹੋਂ ਬਲ ਜਾਓ ਤਿਨਕੀ ਧੂੜ ਅੰਕੁਲੀਆ ਸੰਗਤ ਮੇਲ ਮਿਲਾਓ ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾ ਹੋ ਜਿਨ ਨਾਮ ਦੀਆ ਤਿਸ ਵੇ ਸੇਵਸਾ ਤਿਸ ਬਲਹਾਰੇ ਜਾਉ ਜੋ ਉਸਾਰੇ ਸੋ ਟੈ ਸੀ ਤਿਸ ਬਿਨ ਅਵਨ ਨਾ ਕੋਏ ਗੁਰ ਪ੍ਰਸਾਦੀ ਤੇ ਸੰਭਲਾ ਤਾਂ ਤਨ ਦੁਖ ਨਾ ਹੋਏ ਨਾ ਕੋ ਮੇਰਾ ਕਿਸ ਗਏ ਨਾ ਕੋ ਹੋਵਾ ਨਾ ਹੋ
2: ਸਮੂਹ ਸੰਗਤ ਦੇ ਚਰਨਾਂ ਵਿੱਚ
1: ਆਵਣ ਜਾਣ ਵਗੁਚੀਏ ਦੁਰਦਾ ਵੈਪੇ ਰੋਗ ਨਾਮ ਬਿਹਣ ਆਦਮੀ ਕਲਰ ਕੰਧ ਗ੍ਰੰਥ ਬਿਨ ਨਾਮੇ ਕਿਉਂ ਝੂਟੀਐ ਜਾਹਿਰ ਸਤਿਰਾਂ ਗੰਤ ਗੁਣਾਵੇ ਅਖਰੇ ਅਗੰਤ ਸੱਚ ਸੋਏ ਅਗਿਆਨੀ ਮਤਹੀਣ ਹੈ ਗੁਰ ਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਵਗੀ ਵਾਜੇ ਨਹੀਂ ਵੇ ਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਜੁਗੇ ਮਿਲ ਏਕ ਸੇ ਤਿੰਨ ਕੋ ਵਾਸ ਫਾਸਨਾ ਪ੍ਰੰਚ ਉਡਰ ਤਾਂ ਬੇਗਲ ਬੇਗਲੇ ਤਾ ਕੇ ਚੋਗ ਕਣੀ ਪੰਖ ਟੁੱਟੇ ਪਾਈ ਪੜੀ ਅਵਗਣ ਭੀੜ ਬਣੀ ਬਿਨ ਸਾਚੇ ਕਿਉਂ ਛੂਟਿਆ ਹਰ ਗੁਣ ਕਰਮ ਮਣੀ ਆਪ ਛਡਾਏ ਛੂਟਿਆ ਵੱਡਾ ਆਪ ਤਣੀ ਗੁਰ ਪ੍ਰਸ਼ਾਦੀ ਛੂਟਿਆ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਪਾਵੇ ਤੈਂ ਦੇ ਥਰ ਥਰ ਕੰਪੇ ਜੀੜਾ ਥਾਣ ਬੀਣਾ ਹੋਏ ਥਾਣ ਮਾਣ ਸੱਚ ਏਕ ਕਾਜ ਨ ਫੀਟੇ ਕੋਏ ਥਿਰ ਨਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ ਨਾਥੋ ਨਾਥ ਦੋਨੇ ਦਾਰਾ ਆਧਾਰ ਸਰਬੇ ਥਣ ਧਨੰਤਰੀ ਤੂੰ ਦਾਤਾ ਦਾਤਾਰ ਜੈ ਦੇਖਾ ਤਾਂ ਏਕ ਤੂੰ ਅੰਤ ਨ ਪਾਰਾਵਾਰ ਥਾਣ ਥਨੰਤਰ ਰਵ ਰਿਆ ਗੁਰ ਸ਼ਬਦੀ ਵਿਚਾਰ ਅਣਮੰਗਿਆ ਦਾਨ ਦੇਵ ਸੀ ਵੱਡਾ ਅਗਮ ਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣਹਾਰ ਦਇਆ ਕਰੇ ਪ੍ਰਭ ਮੇਲੇ ਖਿਨ ਮਟਾਏ ਉਸਾਰ ਦਾਨਾ ਤੂੰ ਬਿਨਾ ਤੂੰ ਹੀ ਦਾਨਾ ਕੇ ਸਿਰ ਦਾਨ ਦਾਲਦ ਭੰਜਣ ਦੁਖ ਦਲਣ ਗੁਰਮੁਖ ਗਿਆਨ ਧਿਆਨ
2: ਸਤਿਗੁਰ
1: ਧਨ ਗਿਆ ਬਹੁ ਚੂਰੀਏ ਧਨ ਮੈਂ ਚੀਤ ਗਵਾਰ ਧਨ ਵੇਲੀ ਸੱਚ ਸੰਜਿਆ ਨਿਰਮਲ ਨਾਮ ਪਿਆਰ ਧਨ ਗਿਆ ਤਾਂ ਜਾਣ ਦੇ ਜੇ ਰਚੇ ਰੰਗ ਏਕ ਮਨ ਦੀ ਜੇ ਸਿਰ ਸੌਂਪੀਏ ਭੀ ਕਰਸੇ ਕੀ ਟੇਕ ਧੰਦਾ ਤਾਵ ਤਰੈ ਗੇ ਮਨ ਮੈਂ ਸ਼ਬਦ ਆਨੰਦ ਦੁਰਜ

ਜਨਮ ਮਰਨ ਦੁੱਖ ਨਿਵਾਰ ਨਾਨਾ ਕਰਤਨਾ ਜੂਟੀਐ ਵਿਣ ਗੁਣ ਜਮ ਪੁਰ ਜਾਏ ਨਾ ਤਿਸ ਏ ਨਾ ਓਹ ਅਵਗਣ ਫਿਰ ਪਛਤਾਏ ਨਾ ਤਿਸ ਗਿਆਨ ਨਾ

0: ਕੈ ਸਿਮਰਨ ਰਿਧ
1: ਨਾ ਸਾਜਣ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਨਾਨਕ ਪ੍ਰਭੂ ਜੇ ਕਰੀ ਮੇਲੇ ਮੇਲਣਹਾਰ
0: ਪ੍ਰਭ ਕੈ ਸਿਮਰਨ ਬਿਨ
1: ਜਿਨ ਵਿਛੋੜੀ ਸੋ

0: ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰੈ ਸਿਖਤਵੰਤੇ
1: ਸਤਿਗੁਰ ਮਿਲੇ ਤਾਂ ਆ ਕੇ
0: ਪ੍ਰਭ ਕੋ ਸਿਮਰੈ ਸਿਖਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਰਾਂ ਕਾ ਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ

0: ਕਾਬਲ ਕੇ ਕਰ ਪ੍ਰਭ
1: ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤਿਗੁਣੇ ਵਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ
0: ਸਤਿਗੁਰੂ ਸਾਚ
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ
0: ਬਾਣੀ ਬਿਰਲਭ ਵਿਚਾਰ ਸੀ ਜੀ ਕੋ ਸਿਮਰੈ ਤਿਨ ਅੰਗ ਚਲੇ ਇਹ ਬਾਣੀ ਮਹਾਪੁਰ ਕੀ ਨਿਰਭਰ ਵਸਾ ਪ੍ਰਭ
1: ਕੋ ਸਿਮਰੈ ਬਸੈ ਹਰ ਨੀਰੇ ਸੰਤ ਕਿਰਪਾ ਤੇ ਦਿਨ ਜਾਗੇ ਨਾਨਕ ਸਿਮਰਨ ਪੂਰੇ ਕਾੜੇ ਟਾਏ ਸਾਰੇ ਉਸਰੇ ਟਾਏ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਵਾਨੀ ਪ੍ਰਭ ਕੈ ਸਿਮਰਨ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਗੁਰਮੁਖ ਗਿਆਨ ਡੋਰੀ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਇ ਅੰਤਨ ਪਾਰ ਸਿਮਰੈ ਸੇ ਜਨ ਜਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਇਆ
0: ਬੁਝੇ ਤਾਂ ਨਿਜ ਕਰ ਵਸਾ
1: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗੇ ਵੇਦ ਉਪਾਏ ਹਰ ਸਿਮਰਨ ਪਏ ਹਰ ਸਿਮਰਨ ਨੀਚ ਚੌਂਕ
0: ਮਾਇਆ ਮਾਇਆ ਕਰ ਮੋਏ
1: ਹਰ ਸਿਮਰਨ ਤਾਰੀ ਸਭ ਧਰਨਾ ਸਿਮਰ

0: ਬਾਤ ਵਿਕਾਰ ਜੰਤ ਉਪਾਏ ਵਿੱਚ ਪਾਇਨ ਕਰਤਾ ਲਗਾ
1: ਕਰਮ ਧਰਮ ਕਿਰਿਆ ਸਗਲ ਤੇ ਆਗ ਬਨ
0: ਜਾਣੇ ਕੋਇ ਸਿਸ਼ਟਾ ਕਰ ਸੁਨੇ ਚੋਇ ਸੰਪੇ ਕੋਈ ਸਰਤਿਆਇ ਸੰਪੇ ਪੁਰਖ ਲਿਖੇ ਕੀ ਪਾਇਆ ਸਰੀਰ
1: ਕਟਾਏ ਹੋ ਮੈਂ ਕਰ ਰਤੇ
0: ਸੰਪੇ ਕਾਰਨ ਚਾਕਰ ਚੋਰ ਸੰਪੇ ਸਾਥ ਨਾ

0: ਜਲ ਤੋਵੇ ਬੋਧੇ ਅਨੀਤ ਸੁਧਕਾ
1: ਨਦਰ ਤੇਰੀ ਮਨ ਹਰ ਗਿਆ
0: ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁਮੂਚ ਬਹੁਤ ਸਿਆਣਪ ਜਮ ਕਾ ਬਹੁ ਵਿਆਪੈ ਅਨਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੈ
1: ਬਲਹਾਰੇ ਗੁਰੇ
0: ਆਪਣੇ ਜਿਨੇ ਅਨੇਕ ਅਗਨੇ ਬੁਝੈ
1: ਕੋ ਤੋ ਪਾਵ ਦਰਗੈ ਨੇ ਸਜੈ ਚਰੇ ਸਜ ਸੁਭਾਏ
0: ਛੂਟ ਸਨਾਹੀ ਉਬ ਪਿਆ
1: ਲੈ ਮੋਹਿ ਬਿਆਪੈ
0: ਮਾਇਆ ਜਾਲ
1: ਅਵਲ ਤੋ ਤੂ ਤੋ
0: ਸਗਲੀ ਜਮਡਾਨੇ
1: ਬਿਕਰਦਾ ਬੇਕ ਖਟੇ
0: ਬੇਕ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਨ ਕੀ ਸੇਵਾ ਲਾਗੈ
1: ਸਚੇ ਪਟੇ
0: ਸਚ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ
1: ਸਜਾਵੇ ਜੇ ਪੜਿਆ ਸੋ ਪੰਡਤ ਬੀਨਾ
0: ਸੰਜੇ ਹੋ ਮੈਂ ਛੋਰੇ
1: ਜਿਸ ਰਾਮ ਨਾਮ ਗਲ ਹਰ ਰਾਮ
0: ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਸਾ
1: ਸਗਲ ਪੁਰਖ ਨੇ ਪ੍ਰਭ

0: ਕਟ ਕਟ ਚੀਨਾ ਜਸ ਲਿਓ
1: ਮਨ ਆਪਣੇ ਤੇ ਬੁਰਾ
0: ਮਿਟਾਣਾ ਪੇਕੇ ਸਗਲ ਸ੍ਰਿਸ਼ਟ ਦੇ ਸਾਜਨਾ ਸੁਖ ਦੁਖ ਜਨ ਸਮਝਿਸ਼ਟਾ ਨਾਨਕ ਪਾਪ ਨਹੀਂ ਲਿਪਾ ਨਿਰ

0: ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਗੁਰਮਤ ਮਲ ਕਿਰਿਆ
1: ਦੋ ਨਾਨਕ ਦੇਹ ਸਚਾ
0: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਮਿਰਤ ਬਾਣੀ ਹਰ ਕੋ ਜਸ ਸੁਨ ਰਸ ਵਖਾਣੀ।

0: ਇਹ ਮਨ ਚਲਤਾ
1: ਬਿਰਧ ਪਾਇਆ ਉਪਰ ਸਾਧ ਸੈਨ ਮੁਖ ਪਿਆਉ ਬੈਠ ਕੋ ਦੇਨ ਨਿਰਗੁਣ ਗੁਣ ਕਛੁ ਨ ਬੁਝੈ
0: ਆਟੀ ਬਾਟੀ ਰਹਿ ਨਿਰਾਲੇ ਰੁਖ ਬਿਰਕ ਉਦਿਆਨੇ ਕੰਧ ਮੂਲ ਆਹਾਰ
1: ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸਹਿ ਜੇ ਪ੍ਰਸਾਦ ਪੀਵੈ ਸਿਤਲ ਜਲਾ ਗੋਰ ਗੰਪੂਤ ਲੋਰੀ ਪਾਵਲੇ
0: ਜੋਗ ਜੁਗ
1: ਜੇ ਪ੍ਰਸਾਦ ਭੁਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਚੇਤਨਾ ਡੋਲਾਏ ਬਿਨ ਨਾਮੇ ਮਨ ਟੇਕ ਨ

0: ਸਾਜੇ ਨਾਇ ਪਰਖੇ ਗੁਰ ਕੀ ਬਾਤ ਕਰੇ।
1: ਆਂਦਕੂਪ ਖਪਰ
0: ਪੰਜ ਪੁੱਤ ਪੀ ਕਾਇਆ ਕੜਾ ਸਨ ਮਨ ਜਗੋਟੀ ਸਾਸਨ ਤੋਗ ਸੰਜਮਨ ਨਾਲ ਨਾਨਕ ਗੁਰਮੁਖ ਨਾਮ ਸਮਾਲ। ਕਵਣ ਸੁਗੁਪਤਾ ਕਵਣ ਸੁਮੁਗਤਾ ਕਵਣ ਸੁਮੰਤਰ ਬਾਹਰ।

0: ਦਾਸੇ ਮਾਰਗ ਪਾਵੇ
1: ਕਿਉਂ ਕਰ ਲਾਦਾ
0: ਕਰ ਗੈ ਲਿਓਰ ਨਿਭਾਵੇ
1: ਕਾਂ ਬੁਝਾਰ ਕਬੂਜੇ ਡੋਰਾ ਨਿਸਕਈਏ ਤੋ ਸਮਝੇ ਪੂਰਾ ਕਾਂ ਸੰਪਦ ਕਾਵੇ ਗੁੰਗ ਜਤਨ ਕਰੇ ਤੋ ਪੀ ਸੁਰ ਭੰਗ
0: ਮਨਮੁਖ ਹੋਇਆ
1: ਗੁਰਮੁਖ ਲਾਦਾ ਕਹਿ ਪਿੰਗਲ ਸਤਿਗੁਰ ਮਿਲੇ ਅੰਧੇਰਾ ਜਾਏ ਹੋ ਤੂ ਹਾਂ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਕਰੇ
1: ਨਾ ਸਾ ਪੜੇ ਨਾ

0: ਤੈਗੁਣ ਮਿਟੇ ਖਾਈਏ ਸਾਰ ਨਾਨਕ ਤਾਰੇ ਤਾਰਨਹਾਰ
1: ਨਾਨਕ ਕਹੂ ਨਾ ਸਿਜਈ ਬਿਨ
0: ਜਾਣ ਕੇ ਮੰਦਰਾ ਕਵਣ ਕਟਿਆਲੇ ਕਟ ਕਟ ਕਵਣ ਨਿਵਾਸੋ ਕਾਲ ਕਾਠੀ ਕਾ ਕਿਉਂ

0: ਸੱਚੇ ਪੁਰਸ਼ ਨੇ ਅਗਿਆਨੀ ਮਗਰੋਂ ਉਸ ਕਰੇ
1: ਹੁਕਮੇ ਰਹਿ ਸਮਾਈ
0: ਪੂਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਰ ਉਸ ਕਾ ਵਿਸ਼ਵਾਸ ਨ ਹੋਵੇ ਜਿਸ ਕੀ ਬਸਤ ਕਿਸੇ ਅਗਿਆਨ ਰੱਖੇ ਪ੍ਰਤੀ ਅਗਿਆਨ ਨੇ ਮਾਤਿਆਂ ਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੀਤ ਸਰਫਰ ਹੋਤ ਜਾਣੇ ਅਲੇ
1: ਨਾਨਕ ਦੋ ਜੀ ਕਾ

0: ਸੰਸਾਰ
1: ਸ਼ਬਦ ਆਚਾਰ
0: ਜੋ ਤੁਮ ਭਾਨੇ
1: ਤਿਨ ਪ੍ਰਭ ਜਾਤਾ
0: ਨਾਨਕ ਜਨ ਚਰਨ ਪਰਾਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪੈਮਾਨੈ।

0: ਗੁਰਮੁਖ ਭੋਜਨ ਕਰੀਏ ਸਚ ਜੋਤੀ ਗੁਰਮੁਖ ਸਰ ਪਰ ਸਭ ਜਾਣੇ ਗੁਰਮੁਖ ਪਰਵਰਤਨ ਅਵਰਤ ਪਛਾਣੇ
1: ਕਾਮ ਕ੍ਰੋਧ ਅਰ ਲੋਭ ਮੋਹ
0: ਗੁਰਮੁਖ ਤਾਰੇ ਪਾਰ ਤਾਰੇ ਨਾਨਕ ਗੁਰਮੁਖ ਸ਼ਬਦ ਨਿਸ਼ਚਰ ਤਾਰੇ ਨਾਮ ਰਤੇ ਹਉਮੈ ਜਾਏ ਨਾਮ ਰਤੇ ਸਚ ਰਹਿ ਸਮਾਏ
1: ਜੇ ਪ੍ਰਸਾਦ
0: ਜੋ ਦੂਤ ਵਿਚਾਰ ਨਾਮ ਰਤੇ ਪਾਵੇ ਮੋਖ ਦੁਆਰ ਨਾਮ ਰਤੇ ਤ੍ਰਿਪੁਣ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ
1: ਤਿਸ ਕੋ ਸਿਮਰਤ ਪਰਮ ਗਤ ਪਾਵ ਹੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਹੇ ਸਦਾ ਮਣਿੰਦਰ
0: ਬੋਲੇ ਸਭ ਵਿਕਾਰ
1: ਜੇ ਪ੍ਰਸਾਦ ਦੇ ਸੰਗ ਸੁਖ ਬਸਾਏ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵ
0: ਮਨ ਜੋਗੀ ਪਰਮਾਏ ਸੰਨਿਆਸੀ ਸੇ ਚਾਰ
1: ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ ਤਿਸੈ ਤਿਆਗ ਕਤ ਅਨੁਭਵ ਹੈ ਜੇ ਪ੍ਰਸਾਦ
0: ਨਾਨਕ ਵਡੇ ਸੇ ਵਡਭਾਗੀ ਸਚ ਰੱਖਿਆ ਉਰਤਾਰ
1: ਮੁਕਤਾ ਕੋ ਜਸ ਰਸਨ
0: ਗੁਰਮੁਖ ਰਤਨ ਸਚੇ ਮਨ ਪਤਿਆਏ
1: ਪ੍ਰਭ ਜੀ ਜਪਤ ਦਰਗਹਿ
0: ਗੁਰਮੁਖ ਅਲਖ ਲਪਾਏ ਗੁਰਮੁਖ ਲਾਗੇ
1: ਸਨੇਹੀ
0: ਗੁਰਮੁਖ ਪਾਵੇ ਦਰਗਹਿ ਮਾਨ ਗੁਰਮੁਖ ਪਾਵੇ ਹਰ ਹਰ ਜਸ ਕੇ ਕਰ।

0: ਗਵਾਏ ਸਵਰਗ
1: ਕਿਰਪਾ ਤੇ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ।

0: ਅੰਤਰ ਬਾਹਰ ਏਕੋ ਜਾਣੇ ਨਾਨਕ
1: ਅਗਨ ਮਰੇ ਸਤਿਗੁਰ ਕੇ ਬਾਣੇ ਸੱਚ ਪਿਆਰਾ ਤਾਗਰ ਬਨਵਾਰੇ ਏਕੋ ਜਾਤਾ ਸ਼ਬਦ ਵਿਚਾਰੇ ਸਾਧ ਕੇ ਸੰਗੀ ਏਕ ਉਪਰ ਜਤਨ
0: ਸ਼ਬਦ ਵਸੇ ਸੱਚ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਨੀ ਸਾਧ ਕੇ ਸੰਗੀ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰ ਫੁਲੇ ਸਾਧ ਕੇ ਸੰਗੀ ਅਵੇ ਬਸ ਪੰਚਾ ਸਾਧ ਸੰਗੀ ਅਮਰਤ
0: ਨਾਨਕ ਨਦ

0: ਗੁਰਪ੍ਰਚੇ ਮਨ ਸਾਹ ਸਮਾਏ ਪ੍ਰਮਤ ਨਾਨਕ ਕਾਰਨ ਕਾਏ ਨਾਮ ਤਾਤੇ ਸਭੀ ਸਿਰ ਜਾਪੇ
1: ਨਾਨਕ ਸਾਧ ਕਾਲ ਸੰਤਾਪੇ
0: ਤਤੋ ਤਤ ਮਿਲੇ ਮਨ ਮਾਨੇ ਦੂਜਾ ਜਾਏ ਇੱਕ ਤੂੰ ਕਰਿਆ ਨੇ ਬੋਲੇ ਭਵਣਾ ਗਵਣਾ ਕਰਜੇ ਨਾਨਕ ਨੇ ਚਲ ਮਿਲਣ ਸਾਧ।

ਨਾ ਸੁਨ ਕਹੇ ਸਭ ਕੋਈ ਅਨਹਤ ਸੁਨ ਕਹਾ ਤੇ ਹੋਈ ਅਨਹਤ ਸੁਨ ਰਤੇ ਸੇ ਕਛੇ ਜਿਸ ਤੇ ਸੰਗ ਸੋ ਤਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਓ ਜਨਮ ਨਾ ਮਰੇ ਨਾ ਆਵੇ।

0: ਦਰਸ਼ਨ ਭੇਟ
1: ਭਗਤੀ ਬਾਣੀ ਪ੍ਰਗਟ ਹੋਏ ਨਾਨਕ ਪਰਖਲੇ ਸਚ ਹੋਏ ਸਹਿਜ ਪਾਇ ਮਿਲਿਆ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸਾਵੇ
0: ਸਾਧ ਸੰਗ ਵਿਚ
1: ਸ਼ਬਦ ਪਰੰਪਰ ਤਾਰੇ ਕੈਸੇ ਮੁਕਤ ਸ਼ਬਦ ਨਿਸਤਾਰੇ ਗੁਰ ਕੀ ਦੇਖਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲ ਨਹੀਂ ਪ੍ਰਾਤੇ ਕੋ ਬੁੱਧ
0: ਸਾਧ ਕੇ ਸੰਗ ਜਵਾਵੇ
1: ਸੋ ਕੇ ਦਸਾਏ ਕਿਉਂ ਤਤ ਨਾ ਬੁੱਝੇ ਸੋ ਤਾਂ ਕਾਏ ਚੰਦਰ ਪਾਦੇ ਕੋਈ ਨਾ ਰਾਖੇ ਬਿਨ ਸ਼ਬਦ ਸਾਧ

ਸਾਧਕੀ ਸੋਭਾ ਸਦਾ ਬੇਅੰਤ।

0: ਜੈਸੇ ਮੈਂ ਨਾ ਲਾਗੇ ਜਲਾ
1: ਬ੍ਰਹਮ ਗਿਆਨੀ ਕਹਿ ਮਨ ਮਨ ਪ੍ਰਗਾਸ
0: ਜੈਸੇ ਧਰਿ ਉਪਰ ਆਕਾਸ ਬ੍ਰਹਮ ਗਿਆਨੀ ਕਹਿ ਮਿਤ੍ਰ ਸਤਿ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉਸਦੇ ਉੱਚਾ
1: ਹੰਕਾਰੋ ਅੰਤਰ ਬਾਹਰ
0: ਮਨ ਆਪਣੇ ਹੈ ਸਭ ਦੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਹੇ ਨਾਨਕ
1: ਸੁਖ ਮਨਾ ਇੜਾ ਪਿਗਲਾ ਬੁਝੇ ਜਾਂ ਆਪੇ ਹਲਕ ਲਖਾਏ ਨਾਨਕ ਤੇ ਉਪਰ ਸਾਚਾ ਸਤਿ ਬ੍ਰਹਮ ਗਿਆਨੀ
0: ਕੀ ਸਭ ਉਪਰ ਮੈਂ ਮਨ ਕਾ ਜੀਵ ਪਵਨ ਸਤਿ
1: ਪਵਨ ਕਹਾਰਾ ਸਰਕਾਈ ਗਿਆਨ ਕੀ ਮੁਦਰਾ ਕਵਣ ਆਦੋ ਸੇਧ ਕੀ ਕਵਣ ਕਮਾਈ
0: ਬ੍ਰਹਮ।

ਸ਼ਬਦ ਨਾ ਪਾ ਕੇ ਭਵਨ ਸਾਧਿਆ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਭਲਾ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।

0: ਜਾਣੇ ਆਤਮ ਜਾਣੇ ਕਉਨ ਸਤਸੰਕਾਰ ਸੁਰ ਸਮਾਵੇ ਗੁਰਮੁਖ ਹੋਮੇ ਵਿਚੋ ਖੋਵੇ ਤਉ ਨਾਨਕ ਸਹਿ ਸਮਾਵੇ
1: ਜਿਸ ਕਰੇ ਪ੍ਰਭ ਆਪ
0: ਬ੍ਰਹਮ ਗਿਆਨੀ ਕਾ ਮੂਲ ਪਛਾਣ ਰਹੇ ਆਪ ਭਵਨ ਕਰ ਆਸਨ ਬੈਸੇ ਗੁਰਮੁਖ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਖਾਵੇ ਦੁੱਖ ਸਾਚੇ ਗੀ ਸਾਚੇ ਸਗਲ ਮਨ ਮਾਗੇ ਅਨੰਤ ਬਾਣੀ ਗੁਰਮੁਖ ਜਾਣੀ ਬਿਰਲੋਕੋ ਅਰਥਾਵੇ ਨਾਨਕ ਆਖੇ ਸਭ ਸੁਭਾਤੇ ਸਾਚ ਰਪੇ ਰੰਗ ਕਬੂ ਨਾ ਜਾਵੇ
1: ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ
0: ਜਾਏ ਹਿਰਦਾ ਦੇਣ ਹੋਤੀ ਤੋ ਮਨ ਕਟੇ ਰਤਾ
1: ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ
0: ਨਾਗ ਕਮਲ ਸਤੰਭ ਨ ਹੋਤੇ

0: ਸੱਚ ਬਿਨਾ ਸੋਚਾ ਕੋ ਨਹੀਂ, ਨਾਨਕਾ ਕਦ ਗਾਣੇ।
1: ਹਮੇ ਸ਼ਬਦ ਜਲਾਏ, ਤਨ ਮਨ ਨਿਰਮਲ ਸਮਾਏ।

0: ਗੁਰਮੁਖ ਸਾਧ ਸ਼ਬਦ ਵਿਚਾਰੇ ਕੋਇ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ, ਗੁਰਮੁਖ ਮਨ ਭੇਜੇ ਵਿਰਲਾ ਬੁਝੇ ਕੋਇ, ਗੁਰਮੁਖ ਨਿਜ ਕਰਵਾ ਚਾਹੋਏ, ਗੁਰਮੁਖ ਜੋਗ ਯੁਗ ਜਾਣੇ, ਗੁਰਮੁਖ ਨਾਨਕ ਏਕੋ ਜਾਣੇ, ਬਿਨ ਸਤਿਗੁਰ ਸੇਵੇ ਜੋਗ ਨਾ ਹੋਏ, ਬਿਨ ਸਤਿਗੁਰ ਭੇਟੇ ਮੁਕਤ ਨਾ ਕੋਇ,
1: ਸਿਮਰਨ ਗੋਪਾਲ
0: ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਬਿਨ ਸਤਿਗੁਰ ਭੇਟੇ ਮਾਂ ਦੁੱਖ ਪਾਏ, ਬਿਨ ਸਤਿਗੁਰ ਮਹਾ ਗਰਭ ਗੁਪਾਰ ਨਾਨਕ, ਬਿਨ ਗੁਰੂ ਮੁਆ ਜਨ ਮਹਾਰ, ਗੁਰਮੁਖ ਮਨ ਜੀਤਾ ਹਉ ਮੈਂ ਮਾਰ, ਗੁਰਮੁਖ ਸੱਚ ਰੱਖਿਆ ਉਰਤਾਰ, ਗੁਰਮੁਖ ਜਗ ਜੀਤਾ ਜਮਕਾਰ, ਮਾਰ ਬਦਾਰ ਗੁਰਮੁਖ ਸਰਕਾਰ ਨਾ ਆਵੇ ਹਾਰ, ਗੁਰਮੁਖ ਮੇਲ ਮਲਾਏ ਸੋ ਜਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ, ਸ਼ਬਦੇ ਕਾ ਨਿਬੇੜ ਸੁਣ ਤੂੰ ਆਉ ਦੋ

0: ਪਾਤਸ਼ਾਹ ਤੂੰ ਸੱਚੇ ਨਾਹੀ
1: ਉਸਤਤ ਕਰ ਹੈ ਅਨੇਕ ਜਨ
0: ਹਾਉ ਸਲੋਕ ਗੰਭੀਰ ਮਹਿੰਦੀ ਕਰਕੇ ਕਾਲਿਆ ਆਪ ਬਸਾਏ ਬਸਾਏ ਤੈਸਾ ਬਾਦਨਾ ਪੁੱਛਿਆ ਕਬੁਨਾ ਲਾਈ ਪਾਏ ਮਹਲਾ ਤੀਜਾ
1: ਕਈ ਕੋਟ ਹੋਏ ਪੁਜਾਰੀ
0: ਨਾਨਕ ਮਹਿੰਦੀ ਕਰਕੇ

0: ਜੇ ਪਾਏ ਪਦ ਪਏ ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣ ਹੋਏ ਗੁਰ ਪ੍ਰਸਾਦੀ ਆਨ ਮਨ ਵਸੇ ਜਮ
1: ਡਾਂਡਾ
0: ਨਾਨਕ ਸਹਿਜ ਮਿਲ ਗਏ ਕਰਮ ਪ੍ਰਾਪਤ ਹੋਏ ਸਤਿਗੁਰਮਤੀ।

0: ਸੁਖਰ ਮਿਰਗਾਜ
1: ਕੋਏ ਰਾਮ ਕਸੋਟੀ ਸੋ ਸੇ
0: ਸਭ ਤੇ ਨੇਰੇ ਸਭ ਤੇ ਦੂਰ ਨਾਨਕ
1: ਆਪ ਅਲਿਪਰੇ ਅਪਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਖ ਨਿਵਾਸੀ।

0: ਕਰਮ ਕਪਾਈਏ ਜਾਂ ਕੋ ਨਦਰ
1: ਕਰੇ ਪੌੜੀ ਦਰਸ਼ਨ ਪ੍ਰਪਿਆਸ
0: ਦੂਜਾ ਪਉ ਰਚਾਏ ਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪੈਨ ਹੁਕਮੇ ਕਮਾਵਨ ਕਾਰਾ
1: ਜਿਨ ਕੋ
0: ਪੰਡਤ ਪੜਦੇ ਜੋਤ ਕੀ ਨਾ ਬੂਝੇ ਵਿਚਾਰਾ ਸਭ ਕੁਛ ਤੇਰਾ ਕੇਲਾ ਸਚ ਸਰਜਨ ਹਾਰਾ ਜਿਸ ਭਾਵੇ ਤੇਸ ਬਖਸ਼ਲੇ ਸਚ ਸ਼ਬਦ ਸਮਾਈ ਤਾਰ
1: ਕਈ ਜੁਗਤ ਕੀਨੋ ਵਿਸਤਾਰ
0: ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰ ਤਪਾ ਸਦਾਏ ਪਰਮੇ ਬੋਲਾਂ ਸਭ ਤੀਰਥੇ ਗਏ ਉਹ ਤਪਾ ਕੈਸੇ ਪਰਮ ਗਤ ਲਏ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੁਰਤ ਪਾਮ ਕੰਤਰ ਪਾਵੇ ਮਹਲਾ ਤੀਜਾ ਸੋ ਤਪਾ ਜੇ ਇਹ ਤਪ ਕਾਲੇ ਸਤਿਗੁਰੂ ਮਿਲੇ ਸ਼ਬਦ ਸਮਾਲੇ ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ ਨਾਨਕ ਸੁਤ ਪਾਦਰ ਕੇ ਪਾਵੇ ਮਾਨ ਪੌੜੀ ਰਾਤ ਦਿਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਾ ਨੇਰ ਬਿਨਾਸਨ ਹੁਕਮ ਹੀ ਸਭ ਸਾਜਨ ਰਵਿਆ ਸਭ ਬਾਣ
1: ਤੇਰੇ ਸਲੋਕ ਕਰਨ ਕਾਰਨ
0: ਪ੍ਰਸ਼ਾਦ ਸਦਾ ਹਰ ਬਾਣ
1: ਦੂਸਰ ਨਾਹੀ ਕੋਇ
0: ਸ਼ਬਦ ਹੀ ਸੋਝੀ ਪਈ ਸੱਚੇ ਆਪ ਬੁਝਾਏ ਸਲੋਕ ਮਹਲਾ ਤੀਜਾ ਅਭਿਆਗਤ ਇਹ ਨਾ ਆਖਿਆ ਜਿਨ ਕੇ

ਜਾਇ ਆਪੇ ਨਦਰ ਕਰੇ ਮਰਾ ਪ੍ਰਭ ਸਚਾ ਤਾਂ ਵੇ ਦਾਸਨ।

0: ਸਵਾਰ ਬਿਨ ਹਰ ਭਗਤੀ ਸ਼ਿੰਗਾਰ ਕਰੇ, ਨਿਤ ਜੰਮੇ ਹੋਏ ਕੁਵਾਰ, ਸੰਸਾਰੀ ਵਿੱਚ ਸੋਭਨਾ ਪਾਇਨ ਆਗੇ, ਜੇ ਕਰੇ ਸੋ ਜਾਣੇ ਕਰਤਾਰ।
1: ਮਨ ਤਨ ਨਾਮ
0: ਨਾਨਕ ਸਚਾ ਏਕ ਤੂੰ, ਨਾਨਕ ਸਚਾ ਏਕ ਹੈ, ਤੋਹ ਵਿੱਚ ਹੈ ਸੰਸਾਰ, ਚੰਗੇ ਮੰਦੇ ਆਪ ਲਾਇਨ, ਸੋ ਕਰਨ ਜੀ ਆਪ ਕਰਾਏ ਕਰਤਾਰ। ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਸਾਧਨ ਆਵੇ, ਤੂੰ ਜੀ ਨਾ ਹੀ ਜਾਏ, ਜੇ ਬੋਧੇ ਰਲੋ ਜੀ ਬਿਨ ਕਰਮਾ।

0: ਜਿਤ ਲਾਇਆ ਸੋ ਖਾਲੀ ਕੋਈ ਨਾ।
1: ਜਿਸ ਕੈ ਅੰਤਰ ਰਾਜ ਅਭਿਮਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਸੱਚੇ ਸ਼ਬਦ ਸਮਾਏ।

ਜਾਇ ਬਸਮੰਤ ਕਿਸੈ ਨਾ ਬਦੈ ਆਪ ਓਅੰਕਾਰੀ ਧਰਮਰਾਇ ਤਿਸ ਕਰੇ ਖੁਆਰੀ ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਮ

0: ਨਾਮਾ ਰੇ ਜਮ ਜੰਦਾਰ ਅੱਗੇ ਦਰਗਾਹ ਲੈ ਕੇ
1: ਮੰਗੀਏ ਮਾਰ ਕੁਆਰ ਪੀਛੇ ਕੁੜਿਆ ਭਲਾਈ ਨਿਕਟ ਨਾ ਆਵੇ
0: ਇਹ ਕੂੜੇ ਕੀ ਮਲ ਕਿਉਂ ਉਤਰੇ ਕੋਈ ਕੱਢੋ ਇਹ ਵਿਚਾਰ ਸਤਿਗੁਰ ਮਿਲੇ ਤਾਂ ਨਾਮ

0: ਸਨਾਯੰਗੁਰ ਪ੍ਰਸ਼ਾਦੀ ਪਾਏ ਜਿਤੋਂ ਹਮੇ ਜਾਏ ਰਸ ਜਿਸਨੂੰ ਬੋਸੇ ਤਿਸ ਦੇ ਆਪ ਦੇ ਮਲਾਏ ਕਟ ਅੰਤਰ ਮਤ ਰਖਿਅਨ ਗੁਰਮੁਖ ਵਿਸੇ ਪਿਆਈ ਸ਼ਲੋਕ ਮਹਲਾ ਤੀਜਾ
1: ਮਨੋਰਥ ਬ੍ਰਿਥੇ ਸਭ ਕਾ ਜੈ
0: ਨਾਮ ਬਾਣੀਆਂ ਕਹਾਣੀਆਂ ਪੁੱਤ ਸੁਪੋਤ ਕਰੇਨ ਜੇ ਸਤਿਗੁਰੂ ਪਾਵੇ ਸੋ ਮਨ ਰਹਿਣ ਸਹੀ ਕਰਮ ਕਰੇਨ ਜਾਏ ਪੁੱਛ ਸਮਰ ਸਾਤ ਪਿਆਸ ਸੁਖ ਨਾਰਦ ਭਜਨ ਸਭ ਸੀਚ ਕਰੇ ਸੱਚੇ ਲਾਏ ਸੱਚ ਲਗੇ ਸਦਾ ਸੱਚ ਸਮਾਲੇ।

ਸਭ ਨਦਰੀ ਅੰਦਰ ਰੱਖਦਾ ਜੇ ਤੇ ਸਿਰ ਸਾਬ ਕੀਤੇ ਇੱਕ ਕੂੜ ਕੁਛ ਤੋਂ ਲਾਇਨ ਮਨ।

0: ਚੀਨਾ
1: ਸਾਸਤ ਬੇਦ ਨਾ ਮਾਨੇ ਕੋਇ
0: ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ
1: ਤਸਬੀਹ ਕਰੇ ਖਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ

0: ਸਹਿਤ ਕਾਰਨ ਸਿਰ ਸਾਈ ਪਾਈ ਨਾਨਕ ਕਲ ਕਾ ਇਹ ਪ੍ਰਵਾਨ ਆਪਿਆ ਕਣ ਆਪੇ ਜਾਣ ਮਹਲਾ ਪਹਿਲਾ
1: ਸੰਤ ਕੈ ਦੁਖ
0: ਹਿੰਦੂ ਕੇ ਕਰ ਹਿੰਦੂ ਆਏ ਸੂਤ ਜਿਨੇ ਉਪਾੜ ਗੱਲ ਪਾਵੇ ਸੂਤ ਪਾਏ ਕਰੇ ਪਰਾਏ ਨਾਤਾ ਤੋਤਾ ਤਾਏ ਨਾ ਪਾਏ
1: ਸੰਤ ਕੇ ਅਤੇ ਕੋ ਰਖਿਆ ਨਾ ਕੋਈ
0: ਮੁਸਲਮਾਨ ਕਰੇ ਵਡਿਆਈ ਬਿਨ ਗੁਰ ਪੀਰੇ ਕੋ ਥਾਏ ਨਾ ਪਾਏ ਰਾਹ ਦਸੇ ਉਤੇ ਕੋ ਜਾਏ ਕਰਨੀ ਬਾਜੋ ਪਿਸ਼ਟ ਨਾ ਪਾਏ
1: ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖ
0: ਜੋਗੀ ਕੇ ਕਰ ਜੁਗਤ ਦਸਾਏ ਤਿਤ ਕਾਨ ਕਨ ਮੁੰਦਰਾ ਪਾਏ ਮੁੰਦਰਾ ਪਾਏ ਫਿਰੇ ਸੰਸਾਰ ਜਿੱਥੇ ਕਿਤੇ ਹਿੰਦੂ ਮੁਸਲਮਾਨ ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਜੋ ਤਰੇ ਨਾ ਕੋਏ ਸੱਚ ਸੱਚ ਵਖਾਣੇ ਹੈ ਕੋਈ ਨਾਨਕ ਆਗੇ ਪੁੱਛਣਾ ਹੋਏ ਪੌੜੀ ਹਰ ਕਾ ਮੰਦਰ ਆਖੀਏ ਕਾਇਆ ਕੋਟ ਗੜ ਅੰਦਰ ਲਾਲ ਜਵੇਰੀ ਗੁਰਮਕਾਰ ਨਾਮ ਪੜ ਹਰ ਕਾ ਮੰਦਰ ਸੀਰ ਅਤ ਸੋਨਾ ਹਰ ਹਰ ਨਾਮ ਦੇੜ ਮਨਮੁਖ ਆਪ ਪਾਏ ਨਾ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ ਸ਼ਲੋਕ ਮਾਲਾ ਪਹਿਲਾ
1: ਸੰਤ ਕਾ
0: ਨਾ ਸਤ ਸੁਖਿਆ ਨਾ ਸਤ ਸੁਖਿਆ ਨਾ ਸਤ ਪਾਣੀ ਜੰਤ ਫਿਰੇ
1: ਸੰਤ ਕੇ ਦੁਖੀ
0: ਨਾ ਸਤ ਮੁੰਡ ਮੰਡਾਈ ਕੇਸੀ ਨਾ ਸਤ ਪੜਿਆ ਦੇਸ਼ ਫਿਰੇ ਨਾ ਸਤ ਸੁਖੀ ਫਿਰ ਕੀ ਪਾਤਰ ਆਪ
1: ਦੁਖੀ ਸਦਾ ਬਿਕਾਰੀ
0: ਨਾ ਸਤ ਹਸੀ ਬਦੇ ਸੰਗ ਨਾ ਸਤ ਗਾਏ ਕਾਚਰੇ ਜਿਸ ਹੱਥ ਸਿਧ ਦੇਵੇ ਜੇ ਸੋਏ ਜਿਸ ਨੂੰ ਦੇ ਤਿਸ ਆਏ ਮਿਲੇ ਨਾਨਕ ਤਾਂ ਕੋ ਮਿਲੇ ਵਡਾਏ ਜਿਸ ਕਟ ਪੀਤਰ ਸ਼ਬਦ ਰਵੇ ਸਭ ਕਟ ਮੇਰੇ ਹੋਂ

0: ਕੋ ਕਹੇ ਸੇ ਵਰਤਾਰੇ ਵਰਤੇ ਪੂਤ ਨਾ ਸੰਸਾਰੇ ਨਾ ਅਤੂਤ
1: ਸਭ ਜਾਨ ਦੇਵਨ ਕੋ
0: ਨਿਰੰਕਾਰ ਜੋ ਰਹੇ ਸਮਾਏ ਕਾਹੇ ਭੇਖਿਆ ਮੰਗਣ ਜਾਏ ਪੋੜੀ ਹਰ ਮੰਦਰ ਸੋਈ ਆਖਿਆ ਜਿਤੋਂ ਹਰ
1: ਦਾਤਾ
0: ਹਰ ਮੰਦਰ ਸੋਈ ਆਖਿਆ ਜਿਤੋਂ ਹਰ ਦਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪ੍ਰਸ਼ਾਦਾ ਸਮਾਏ ਕਵਰਤ ਦਾ ਗੁਰ ਸ਼ਬਦੀ ਪਾਇਆ ਜਾਈ

ਅਤਿ ਪਿਆਰਾ ਪਵੇ ਕੋ ਕਹਿ ਸੰਜਮ ਕਰਨਾ, ਗੁਮਕ ਹੋਵੇ ਸੂ ਕਰੇ ਵਿਚਾਰ, ਉਹ ਅਲਪ ਤੋ ਰਹਿਣਾ। ਹਰ ਨਾਮ ਜਪੇ ਆਪ ਉਦਰੇ, ਉਸ ਪਿਛੇ ਡੁੱਬਦੇ ਬੀਤਾ ਨਾ, ਨਾਨਕ ਜੋ ਤਿਸ ਪਾਵੇ ਸੋ ਕਰੇ, ਜੋ ਦੇ ਸੋ ਜਾਣਾ ਮਹਲਾ ਪਹਿਲਾ।

0: ਸੁਣਿਆ ਕਿਆ ਬਾਕੀ ਜਿਨ੍ਹਾਂ ਰਹੇ ਅਜਰਾਇਲ ਭਰੇ ਦਾ ਹੋਸੇ ਆਏ ਤਈ ਆਵਣ ਜਾਣਾ ਸੋਦੀ ਭੀੜੀ ਗਲੀ ਪਈ ਕੋਟਨ ਕੁੱਟ ਨਾਨਕਾ ਉੜਕਨ ਸੱਚ ਰਹੇ ਪੌੜੀ ਹਰ ਕਾ ਸਸੇਰਾ ਹਰ ਰਵਿਆ ਹਰ ਰਵ ਰਿਆ ਸਭ ਆਪੇ ਹਰ ਕੀ ਕੀਮਤ ਨਾ ਪਾਵੇ ਕਿਸੇ ਕਹਿਣ ਨਾ ਜਾਪੇ ਗੁਰ ਪ੍ਰਸਾਦਿ ਸਲਾਹਿਆ ਹਰ ਭਗਤੀ ਰਾਪੇ ਸਮਨ ਤਨ ਹਰਿਆ ਹੋਇਆ ਹੰਕਾਰ ਗਵਾਪੇ ਸਭ ਕੁਛ ਹਰ ਕਾ ਖੇਲਾ ਗੁਰਮੁਖ ਕਿਸੇ ਬਜਾਈ ਸਲੋਕ ਮਹਲਾ ਪਹਿਲਾ ਸਾਂ ਸਰਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੇ ਕਰ ਆਇਆ
1: ਸੀਤਾ
0: ਲਖਮਣ ਵਿਛੜ ਗਿਆ ਰੋਵੇ।

0: ਕੀਆ ਸਭ ਸੰਸਾਰ
1: ਪ੍ਰਭ ਕੇ ਸੇਵਕ
0: ਮਨੇ ਨਾ ਸੋਈ ਜਨ ਜਾਏ ਔਰੀ ਕਰਮ ਨਾ ਲੇਖੇ ਲਾਏ ਮਹਲਾ ਦੂਜਾ ਜਬ ਤਾ ਸੰਜਮ ਜਪ ਤਪ ਸਭ ਕੁਛ ਮੰਨਿਆ ਔਰ ਕਾਲਾ ਸਭ ਬਾਦ ਨਾਨਕ ਮੰਨਿਆ ਮੰਨਿਆ ਬੂਝਿਆ ਗੁਰ ਪ੍ਰਸਾਦ ਪੌੜੀ ਕਾਇਆ ਹੰਸ ਹੰਸ ਤੁਰ ਵੇਲ ਕਰਤੇ ਲਿਖ ਪਾਇਆ ਸਭਨਾ ਗੁਰਬਤ ਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਵਿਚਰੇ ਗੁਣ ਮਾਏ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਲਾਇਆ ਸਭ ਕੁਛ ਆਪੇ ਆਪਾ ਆਪੇ ਦੇਵ ਡਿਆਈ ਸ਼ਲੋਕ ਮਹਲਾ ਦੂਜਾ ਨਾਨਕ ਆਂਦਾ ਹੋਏ ਕੇ ਰਤਨਾ ਪਰਗਣ ਜਾਏ ਰਤਨਾ ਸਾ ਨਾ ਜਾਣੀ ਆਵੇ ਆਪ ਲਕਾਏ ਮਹਲਾ ਦੂਜਾ ਰਤਨਾ ਕੇਰੀ ਗੁਤਲੀ ਰਤਨੀ ਖੋਲੀ ਆਏ ਵਖਰ ਤੈ ਬਣ ਜਾ ਰਿਹਾ ਦੁਹਾਂ ਰਹੀ ਸਮਾਏ
1: ਸਰਬ ਕਲਾ
0: ਜਿਨ ਗੁਣ ਪਲੇ ਨਾਨਕਾ ਮਾਨਕ ਵਣਜੇ ਸੇ ਰਤਨਾ ਸਾ ਨਾ ਜਾਣੇ ਅੰਦੇ ਤਵਤੇ ਲੋਏ ਪੌੜੀ ਨਾ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀ ਜੇ ਵਜਰ ਕਪਾਟਾ ਬੋਲੇ ਗੁਰ ਸ਼ਬਦ ਬਲੂਜੇ ਅਨੰਦ ਵਾਜੇ ਤੁਨ ਵਜਦੇ ਗੁਰ ਸ਼ਬਦ ਸੁਨੀਜੇ ਕਿਤ ਕਾਟ ਅੰਦਰ ਚਾਨਾ ਕਰ ਭਗਤ ਮਲੀਜੇ ਸਮਾ ਏਕ ਵਤ ਦਾ ਜਿਨ ਆਪ ਆਪੇ ਰਚਨ ਚਾਈ ਸਲੋਕ ਮਹਲਾ ਦੂਜਾ ਅੰਦੇ ਕੇ ਰਾ ਦਸੇ ਆਂਦਾ ਹੋਏ ਸਜਾਏ ਹੋਏ ਸਜਾ ਖਾ ਨਾਨਕਾ ਪਾਏ ਅੰਦੇ ਇਹ ਨਾ ਆਖਿਨ ਜਿਨ ਮੁਖ ਲੋਇਨ ਨਾਹੀ ਅੰਦੇ ਸਹੀ ਨਾਨਕਾ ਖਸਮਾ ਕੁੱਤੇ ਜਾਏ ਮਹਲਾ ਦੂਜਾ ਸਾਹਿਬ।

ਗੜ ਕੋਟ ਹੈ ਸਭ ਸੰਤਰ ਦੇ ਸਾਇਆ ਪੇ ਦਾੜੀ ਲਾਇਨ ਸਭ ਮੈਂ ਪ੍ਰਵੇਸ਼ ਆਇਆ ਪੇ ਸੀਟ ਸਾਜਣ ਆਪ ਗੁਪਤ ਕੈਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟਿਏ ਸਭ ਕੁਛ ਸੱਚ।

0: ਮਹਲਾ ਪਹਿਲਾ ਭੋ ਪੋਇ ਪਵਿੱਤ ਪਾਣੀ
1: ਸਤਸੰਗਲ
0: ਦੁਨੀਆ ਸਗਲ ਦੋ ਰੋਗ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਬਿਜੋਗ।

ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ

ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ ਮਹਲਾ ਪਹਿਲਾ। ਨਾਨਕ ਇਹ ਜੀਵ ਮਛਲੀ ਜੀਵਰ ਤ੍ਰਿਸ਼ਨਾ ਜਾਲ, ਮਨੁਆ ਅੰਧ ਨ ਚੇਤੀ ਪੜੇ ਚਿੰਤਾ ਜਾਲ।

0: ਪਿਤਾ ਕਰਮ ਸਚਾ ਮਨ ਵਸੇਸਾ ਸੌਦਾ ਕੀਤਾ ਸਭ ਕਿਛ ਘਰ ਹੀ ਮਾਏ ਹੈ ਭਗਤ ਸੁਨੀਤਾ ਅੰਤਰ ਤਿਸ਼ਨਾ ਮਰ ਗਏ ਹਰ ਗੁਣ ਕਵਿਤਾ ਆਪੇ ਮੇਲ ਮਲਾਇਨ ਆਪੇ ਦੇਵ ਬਜਾਇ ਸਲੋਕ ਮਹਲਾ ਪਹਿਲਾ
1: ਸਾਚੀ ਦ੍ਰਿਸ਼ਟ
0: ਕੁੰਭ ਚੜਾਇਆ ਲੋਹਾ ਵੰਡੇ ਦਰਜੀ ਪਾੜੇ ਸੁਨੀਤਾ ਗਾ ਸੀਵੇ ਓ ਪਤ ਪਾਟੀ।

0: ਹੰਡੇ
1: ਅਬਿਨਾਸ਼ੀ ਭ੍ਰਮਣ ਮੈਂ
0: ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੇ ਨਾਨਕ ਸਾਹਿਬ ਸੱਚੋ ਸੱਚਾ ਜਾਪੇ ਜਾਪੇ ਮਹਲਾ ਪਹਿਲਾ ਸੱਚ ਕੀ ਕਾਤੀ ਸੱਚ

0: ਸੱਚ ਧਿਆਨ ਸੇ ਸੱਚ ਜਿਨ ਹਾਰ ਖਰਚ ਤਨ
1: ਰਾਜ ਮਹਾਰਾਜ ਜੋਗ ਮੈਂ ਜੋਗੀ ਚੱਲੇ ਤਪ ਮੈਂ ਤਪਿਸ਼ਨ
0: ਰਤਨ ਵਿਚਾਰ ਮਨ ਵਸਿਆ ਗੁਰ ਕੇ ਸ਼ਬਦ ਪੱਲੇ ਆਪੇ ਮੇਲ ਮਲਾਇੰਦਾ ਆਪੇ ਦੇਵ ਡਿਆਈ ਸਰੋਕ ਮਾਲਾ ਤੀਜਾ
1: ਕਿਨੇ ਅੰਤ ਨ ਪਾਇਆ
0: ਆਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰਜੀ ਵਿਆਹ ਸਹਿਲਾ ਆਇਆ ਸੋਏ ਮਾਲਾ ਤੀਜਾ ਨਾ ਕਿਸੇ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਰੇ ਇਹ ਬਪੜੀ ਜਾਂ ਬੁਲਾਵੇ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਚਲ ਏ।

ਰਬ ਰਿਆ ਸਰਬਤ ਨਾਨਕ ਬਲ ਜਾਇ ਸ਼ਲੋਕ ਮਹਲਾ ਪਹਿਲਾ ਸਭ ਰਹਾ ਸਤਿ ਹੀ ਮੇਲਾ ਕਿਸਮੇ ਏਰੇ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋਹਨ ਸਾ ਕਾਵ ਖਾਣਾ ਬਗਲਾ ਕਾਵ ਨਾ ਰਹੀ ਸਰਵਰ ਜੇ ਹੋ।

ਦਰਦਗੀ ਮਨਾਪਾਏ ਅਲਖ ਬ੍ਰਹਮਟਿਆ ਆਗਮ ਅਥਾ ਬਿਆੰਤ ਪਰੇ ਪਰਟਿਆ ਆਪੇ ਵਡ ਪਾਤਸ਼ਾਹ ਆਪੇ ਬਿਜੀ ਰਟਿਆ ਕੋਈ ਨਾ ਜਾਣੇ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹਲਾ ਪੰਜਵਾਂ ਸਜਣ ਪ੍ਰੀਤ ਮੇਰਿਆ ਮੈਂ ਸਤਿਗੁਰ ਦੇ ਦਕਾਰ ਆਉ ਤਿਸ ਦੇਵਾਂ ਮਨੇ ਆਪਣਾ ਨਿਤ ਹਿਰਦੇ ਰਖਾ ਸੰਭਾਲ ਇਕ ਸੋ ਸਤਿਗੁਰ ਬਾਰਾਂ ਤ੍ਰਿਕ ਜੀਵਨ ਸੰਸਾਰ ਜਾਨਾ।

ਆਪਣੇ ਜਨ ਕਾ ਪਰਦਾ ਢਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਉਤਰੇ ਮਨ ਕੇ ਬਾਣ।

ਕਰਦੇ ਹਾਂ ਟੈਗ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਗਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ

ਪ੍ਰਭਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੈ ਕਰ ਨਾਉ ਅਨਿਕ ਬਾਰ ਗੁਰ ਕੋ ਬਲ ਜਾਓ ਸਰਬ ਨਿਦਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ।

ਕਿਨੈ ਨ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਗਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰੇ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।

ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕੋ ਟੇਕੋ ਆਧਾਰ। ਨਾਨਕ ਮੰਗੈ ਨਾਮ ਪ੍ਰਭ ਸਾਰੁ, ਪ੍ਰਭ ਕੀ ਦਿਸਮਾ ਸੁਖ ਹੋਇ, ਹਰਸ ਪਾਵੈ ਬਿਰਲਾ ਕੋਈ। ਜਿੰਚ ਆਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਪਰ ਭਰੇ ਪ੍ਰੇਮ ਰਸ ਰੰਗ, ਜੇ ਚਾਉ ਸਾਧਕੈ ਸੰਗ। ਪਰੇ ਸਰਨ ਆਉਣ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰੱਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ, ਭਈ ਸਤਿਗੁਰ ਤੇ ਨਿਰਮਲ ਮਤ ਲਈ। ਜਾਨਕੋ

ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਕਾਲ ਨਾ ਪਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੁ ਬਿਰਲਾ ਲਾਖੈ

ਗੰਢ ਹੈ। ਗੁਰ ਪੂਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਮਾਨ ਤਿਆਗ ਜਪੋ ਹਰਨਾਮ। ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹਿ ਨਾਮ ਜਪਾਵਹੋ, ਆ ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋ ਸਿਸ਼ਾਰ। ਸਰਬ ਕਲਿਆਣ ਸੁਖ ਨਿਧ ਨਾਮ, ਬੂੜਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾਹੋ ਨਾਸ, ਨਾਨਕ ਨਾਮ ਜਪਹੋ ਗੁਣ ਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੁ ਅੰਤਰੇ ਹੀ ਸੁਆਓ, ਨੇਤਰ ਉਪੇਖ ਦਰਸ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ।

ਨਾਨਕ ਰਹਿਆ ਸਰਬ ਸਮਾਏ, ਪ੍ਰਭ ਸੰਤ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ, ਹਨਾਥ ਨਾਥ ਗੋਬਿੰਦ ਗੋਪਾਲ।

0: ਜੈ ਆਪਰਚਿਉ ਪਰਪੰਚ ਅਕਾਰ ਤੇ ਹੁਕਮ ਮਹਿ ਕੀਨੋ ਵਿਸਾਰ ਪਾਪ ਪੁੰਨ ਤਹਿ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵ ਤਾਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਦੁਖ ਸੁਖ ਮਾਨ ਅਪਮਾਨ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜੈ ਅਭਿਗਤ ਭਗਤ ਹੈ ਆਪ ਜੈ ਪਸਰੈ ਪਸਾਰ ਸੰਪ੍ਰਤਾਪ ਦੋਹੁ ਪਾਖ ਕਾਉ ਆਪ ਹੈ ਧਨੀ ਉਨ ਕੀ ਸੋਭਾ ਉਨ ਹੋ ਬਨੀ ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਸਲੋਕ
1: ਫੇਰ ਵਸਾਇਆ ਫੇਰ
0: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਨਾਨਕ ਇੱਕ ਪਸਰਿਆ ਦੂਜਾ ਕਹਿ ਦ੍ਰਿਸ਼ਟਾਰੁ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰਿਆ ਕਹੇ ਕਾਪ ਵਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟੁ ਉਪਾਇ ਆਪਣੇ ਪਹਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋਈ ਆਪਨ ਸੂਤ ਸਭ ਜਗ ਪਰੋਈ ਜਾ ਕਉ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੁਸੁੰਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਵਤਾ ਕਹਿਹਾ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੁ ਵਿਸਾਰੈ ਤਿਸ ਤਾ ਜਬਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਨ ਹੂੰ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਭਲਿਆਰ ਪੂਰਨ ਪੂਰੇ ਦਇਆ ਸਭ ਉਪਰ ਹੋਵਤ ਕਿਰਪਾ ਲਿਆ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿਓ ਬਿਆ ਪ੍ਰਤਿਪਾਲੈ ਜੀਅਨ ਬਹੁ ਪਾਤ ਜੋ ਜੋ ਰਚਿਓ ਸੁਤ ਸਹਿ ਧਿਆਤ ਜਿਸ ਭਾਵੈ ਤਿਸ ਲਈ ਮਿਲਾਏ ਭਗਤ ਕਰੈ ਹਰ ਕੇ ਗੁੰਗਾਏ ਮਨੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ ਸੇਵਕ ਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਏ

ਮਾਨੁ ਵਿਛੇ ਨਾਨਕ ਫਲ ਪਾਵਹੁ ਹਰਤ ਪਲਤ ਦੁਇਲੇ ਹੁਸਵਾਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਾਇ ਤਿਸ ਸਾਜ ਪ੍ਰੀਖਿਆ ਮਨ ਤਨ ਨਾਮ ਜਪਹੁ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਬਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁ ਨਾ ਵਹਿ ਜਾਹਿ ਤਿਸ ਤੇ ਦੂਰ ਕਹਾ ਕੋ ਜਾਏ ਬੁਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟਾਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵੈ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸ੍ਰੀ ਉੱਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਘਾਟ ਮਾਹੀ ਅਨਕਰੰਗ ਨਾਨਾ ਦ੍ਰਿਸ਼ਟਾ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹੇਸ਼ ਕਾ ਬਿਸਰਾਮ ਸੁਨ ਸਮਾਧ ਅਨਾਥ ਤੈਨਾਥ ਕਹਿਣ ਨ ਜਾਈਏ ਚਰਜ ਬਿਸਮਾਧ ਤਿਨ ਦੇਖਿਆ ਜਿਸੁ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੁਅੰਤਰ ਸੋ ਬਾਹਰ ਅਨੰਤ ਕਟਕਟ ਬਿਆ ਪ੍ਰਿਆ ਭਗਵੰਤ ਧਰਨ ਮਾਹੇ ਆਕਾਸ਼ ਪਇਆ ਸਰਵ ਲੋਕ ਪੂਰਨ ਪ੍ਰਤਿਪਾਲ ਬੰਦ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੇਸੰਤਰ ਮਾਹੇ ਚਾਰ ਕੁੰਟ ਦਹਿ ਦਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੇਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬਹੁ ਡੋਲੈ

ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਇਹ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕਾ ਹਿਰਦੈ ਸਭ ਧਰਮ ਸੰਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਨਿੰਦਾਤਾ ਤੁਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੈ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਾਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾਂ ਏਕ ਅੰਕਾਰ ਆਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣਹਾਰਾ ਸਗਲ ਸਮਗਰੀ ਜਾਕਾ ਤਨ ਆਪਣ ਜਸ ਆਪ ਹੀ ਸੁਣਾ

ਇਸਤੇ ਹੋਏ ਸੋ ਨਾਹੀ ਬੁਰਾ ਬੁਰੈ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤ ਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕਿਓ ਜਾਨ ਜੋ ਜਾਣੈ ਤਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਸਰਦਾ ਭਗਵੰਤ ਧਨ ਧਨ ਧਨ ਦਨਵਾਇਆ ਜਿਸ ਪ੍ਰਸਾਦ

ਹਰ ਧਨ ਕੇ ਪਰਲੇ ਭੰਡਾਰ, ਨਾਨਕ ਗੁਰਪੂਰੇ ਨਮਸਕਾਰ। ਖੇਮ ਕੁਸਲ

ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭੈ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵਿਆਲ, ਜੰਜਾਲ ਬੇਕਾਰ ਤਿਰੈ ਤੇ, ਰਾਮ ਨਾਮ ਸੁਨ ਰਸਨਾ ਕਹਿਤੇ। ਕਰ ਪ੍ਰਸਾਦ ਦਇਆ ਪ੍ਰਭ ਤਾਰੀ, ਨਾਨਕ ਨਿਭਿਖੇ ਪਮਾਰੀ, ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿ